0: ਇਸ ਤਰੀਕੇ ਦੇ ਨਾਲ ਮਿਹਨਤ ਨਾ ਛੱਡਣ ਦੀ ਗੱਲਬਾਤ ਕੀਤੀ ਗਈ ਹੈ ਤੇ ਨਾਲ ਦੀ ਨਾਲ ਤੁਹਾਨੂੰ ਪਤਾ ਵੀ ਇਹ ਕਾਫੀ ਇਸ ਗੀਤ ਦੇ ਥਰੂ ਮੈਸੇਜ ਵੀ ਜਾਂਦੇ ਆ ਕਿ ਵੀ ਆਪਾਂ ਇਸ ਕੰਟਰੀ ਚ ਆਏ ਤੇ ਮਿਹਨਤ ਕਰਨ ਵਾਸਤੇ ਹੀ ਆਂ ਕਿ ਵੀ ਮਿਹਨਤ ਵੀ ਕਰਨੀ ਹੈ ਤੇ ਜ਼ਿੰਦਗੀ ਵੀ ਇੰਜੋਏ ਕਰਨੀ ਹੈ। ਬਟ ਜਿਹੜੇ ਲੋਕੀ ਜ਼ਿੰਦਗੀ ਨੂੰ ਛੱਡ ਕੇ ਉਲਟੇ ਰਾਹਾਂ ਤੇ ਪੈ ਗਏ ਆ ਉਹਨਾਂ ਦਾ ਕੀ ਹੋ ਸਕਦਾ, ਵੀ ਆਪਾਂ ਉਹਦੇ ਬਾਰੇ ਵੀ ਦੇਖਣ ਦੀ ਲੋੜ ਹੈ ਕਿ ਕਿੱਧਰਲੇ ਪਾਸੇ ਕੀ ਕੁਛ ਕਰਦੇ ਜਾ ਰਹੇ ਆ ਉਹ। ਸੋ ਇਹਦੇ ਨਾਲ ਰਿਲੇਟਡ ਇੱਕ ਛੋਟੀ ਜਿਹੀ ਖਬਰ ਸੁਣ ਲੈਣੇ, ਤੁਹਾਨੂੰ ਪਤਾ ਵੀ ਕੱਲ੍ਹ ਦੀ ਵੈਸੇ ਚਰਚਾ ਜੀ ਕਾਫੀ ਚੱਲ ਰਹੀ ਹੈ ਖਬਰ ਵੀ, 17 ਜਿਹੜੇ ਨੇ ਇਹ ਪੰਜਾਬੀ ਹੈਗੇ ਆ ਕਿ ਨਹੀਂ ਹੈਗੇ, ਬਟ ਮੋਸਟਲੀ ਜਿਹੜੇ ਨੇ ਇਹਨਾਂ ਦੇ ਵਿੱਚ ਇੱਕ ਦਾ ਨਾਮ ਬਾਗੜੀ ਹੈ ਲਾਸਟ ਨੇਮ, ਉਸ ਤੋਂ ਇਲਾਵਾ ਬਾਕੀ ਸਾਰੇ ਸਿੰਘ ਸਿੰਘ ਸਿੰਘ ਜਾਂ ਸੋਹਲ ਤੇ ਘੁੰਮਣ ਲਿਖਿਆ, ਇੱਕ ਹੋਰ ਵੀ ਥੱਲੇ ਇਸ ਤਰ੍ਹਾਂ ਦੇ ਨਾਂ ਨੇ ਤੇ ਇਹ ਸਮਝ ਨਹੀਂ ਆਈ ਵੀ ਇਹ ਕੀ ਨਾਂ ਐਕਚੁਅਲ ਚ ਵੀ ਇਹਨਾਂ ਦੇ ਨਾਂ ਨੇ ਕਿ ਵੈਸੇ ਹੀ ਸਿੰਘ ਨੂੰ ਬਦਨਾਮ ਕਰਨ ਵਾਸਤੇ ਇਹ ਕੰਮ ਕੀਤੇ ਜਾ ਰਹੇ ਨੇ ਜਾਂ ਕੁਛ ਨਾਂ ਲਿਖਾਏ ਜਾ ਰਹੇ ਨੇ ਜਾਂ ਕੀ, ਆਈ ਡੋਂਟ ਨੋ ਕੀ ਐਗਜੈਕਟਲੀ ਹੈ। ਬਟ ਇਹਦੀ ਖਬਰ ਜਿਹੜੀ ਸਾਹਮਣੇ ਆਈ, ਥੋੜੀ ਜਿਹੀ ਖਬਰ ਸੁਣ ਲੈਣੇ ਫਿਰ ਇਸ ਤੋਂ ਬਾਅਦ ਵਾਪਸ ਆਉਂਦੇ
1: ਕੈਨੇਡਾ
0: ਹਾਂ
1: ਦੀ
0: ਖਬਰ
1: ਪੀਲ
0: ਤੇ ਜਿਹੜੀ
1: ਰੀਜਨ
0: ਗੱਲ
1: ਪੁਲਿਸ
0: ਕਰੀਏ।
1: ਨੇ ਇਹਨਾਂ 17 ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ ਜਿਨ੍ਹਾਂ ਵਿੱਚੋਂ ਵਧੇਰੇ ਪੰਜਾਬੀ ਮੂਲ ਦੇ ਨੇ। ਪੁਲਿਸ ਮੁਤਾਬਕ ਇਹਨਾਂ ਉੱਤੇ ਕੈਨੇਡਾ ਅਤੇ ਅਮਰੀਕਾ ਵਿਚਲੇ ਦੱਖਣੀ ਏਸ਼ੀਆਈ ਭਾਈਚਾਰੇ ਨਾਲ ਸਬੰਧਤ ਕਾਰੋਬਾਰੀਆਂ ਅਤੇ ਭਾਈਚਾਰੇ ਦੇ ਹੋਰ ਮੈਂਬਰਾਂ ਨੂੰ ਨਿਸ਼ਾਨਾ ਬਣਾਉਣ ਦੇ ਇਲਜ਼ਾਮ ਹਨ। ਪੁਲਿਸ ਮੁਤਾਬਕ ਇਹਨਾਂ ਵਿੱਚੋਂ ਵਧੇਰੇ ਫੌਰ ਬ੍ਰਦਰਸ ਨਾਮ ਦੇ ਗੈਂਗ ਨਾਲ ਸਬੰਧਤ ਹਨ ਜੋ ਕਥਿਤ ਤੌਰ ਉੱਤੇ ਇੰਟਰਨੈਸ਼ਨਲ ਐਕਸਟੋਰਸ਼ਨ ਭਾਵ ਫਿਰੌਤੀ ਨੈਟਵਰਕ ਚਲਾਉਂਦਾ ਹੈ। ਐਕਸਟੋਰਸ਼ਨ ਟਾਸਕ ਫੋਰਸ ਦੀ ਅਗਵਾਈ ਹੇਠ ਹੋਈ ਜਾਂਚ ਮੁਤਾਬਕ ਸਥਾਨਕ ਕਾਰੋਬਾਰੀਆਂ ਨੂੰ ਵਸੂਲੀ ਲਈ ਡਰਾਉਣ, ਧਮਕਾਉਣ ਅਤੇ ਹਿੰਸਾ ਦੇ ਵੱਧਦੇ ਮਾਮਲਿਆਂ ਦਾ ਪਰਦਾਫਾਸ਼ ਕੀਤਾ ਗਿਆ। ਇਹਨਾਂ ਉੱਤੇ 24 ਵਾਰਦਾਤਾਂ ਨੂੰ ਅੰਜਾਮ ਦੇਣ ਦੇ ਇਲਜ਼ਾਮ ਨੇ। ਇਹਨਾਂ ਵਿੱਚੋਂ 16 ਹਿੰਸਕ ਘਟਨਾਵਾਂ ਨੂੰ ਕਥਿਤ ਤੌਰ ਉੱਤੇ ਫਾਰ ਬ੍ਰਦਰਸ ਗਰੁੱਪ ਵੱਲੋਂ ਅੰਜਾਮ ਦਿੱਤਾ ਗਿਆ ਦੱਸਿਆ ਗਿਆ। ਜਾਂਚ ਏਜੰਸੀਆਂ ਦਾ ਮੰਨਣਾ ਹੈ ਕਿ ਇਹ ਗਰੁੱਪ ਬ੍ਰੈਂਪਟਨ, ਮਿਸੀਸਾਗਾ, ਕੈਲੇਡਨ ਅਤੇ ਬ੍ਰਿਟਿਸ਼ ਕੋਲੰਬੀਆ ਵਿੱਚ ਸਰਗਰਮ ਸੀ ਅਤੇ ਇਸ ਦੇ ਕੈਲੀਫੋਰਨੀਆ ਨਾਲ ਵੀ ਤਾਰ ਜੁੜਦੇ ਹਨ। ਅਪ੍ਰੈਲ 2026 ਵਿੱਚ ਜਾਂਚਕਰਤਾਵਾਂ ਨੇ ਕਈ ਥਾਵਾਂ ਉੱਤੇ ਸਰਚ ਵਾਰੰਟ ਜਾਰੀ ਕੀਤੇ। ਇਸ ਦੇ ਨਤੀਜੇ ਵਜੋਂ 17 ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ। ਇਹਨਾਂ ਉੱਤੇ ਕੁੱਲ 106 ਅਪਰਾਧਿਕ ਚਾਰਜ ਲਾਏ ਗਏ ਹਨ। ਜੋ ਮੁਲਜ਼ਮ ਫੜੇ ਗਏ ਹਨ ਉਹਨਾਂ ਵਿੱਚੋਂ ਜ਼ਿਆਦਾਤਰ ਦੀ ਉਮਰ 20 ਤੋਂ 30 ਸਾਲ ਦੇ ਵਿਚਾਲੇ ਹੈ ਅਤੇ ਇਹਨਾਂ ਵਿੱਚੋਂ 12 ਬ੍ਰੈਂਪਟਨ ਦੇ ਰਹਿਣ ਵਾਲੇ ਦੱਸੇ ਗਏ ਹਨ। ਚਾਰਜਸ਼ੀਟ ਮੁਤਾਬਕ ਫੜੇ ਗਏ ਮੁਲਜ਼ਮਾਂ ਵਿੱਚੋਂ ਜ਼ਿਆਦਾਤਰ ਉੱਤੇ ਗੈਰ ਅਧਿਕਾਰਤ ਤੌਰ ਉੱਤੇ ਹਥਿਆਰ

0: ਹਥਿਆਰ ਰੱਖਣ, ਹਥਿਆਰ ਚਲਾਉਣ, ਫਰੌਤੀ ਮੰਗਣ ਅਤੇ ਅਗਜ਼ਰੀ ਵਰਗੀਆਂ ਘਟਨਾਵਾਂ ਨੂੰ ਅੰਜਾਮ ਦੇਣ ਦੇ ਇਲਜ਼ਾਮ ਨੇ। ਪੀਲ ਰੀਜਨਲ ਪੁਲਿਸ ਦੇ ਚੀਫ ਨਿਸ਼ਾਨ ਦੁਰਾਈਪਾ ਮੁਤਾਬਕ ਇਹ ਗਰੁੱਪ ਫਰੌਤੀ, ਸ਼ੂਟਿੰਗ, ਅਗਜ਼ਨੀ, ਹਿੰਸਾ ਅਤੇ ਧਮਕਾਉਣ ਵਰਗੇ ਅਪਰਾਧਾਂ ਨਾਲ ਜੁੜਿਆ ਹੋਇਆ ਸੀ। ਇਹ ਵਾਰਦਾਤਾਂ ਗਿਣ ਮਿਤ ਕੇ ਅੰਜਾਮ ਦਿੱਤੀਆਂ ਜਾਂਦੀਆਂ ਸਨ। ਉਨ੍ਹਾਂ ਨੇ ਕਿਹਾ, ਇਹ ਜਾਂਚ ਸਿਰਫ ਪੀਲ ਤੱਕ ਸੀਮਿਤ ਨਹੀਂ ਹੈ, ਇਸ ਦਾ ਸਬੰਧ ਬ੍ਰਿਟਿਸ਼ ਕੋਲੰਬੀਆ ਦੇ ਨਾਲ ਨਾਲ ਅਮਰੀਕਾ ਅਤੇ ਭਾਰਤ ਨਾਲ ਵੀ ਹੈ। ਇੱਕ ਮੁਲਜ਼ਮ ਦਾ ਭਾਰਤ ਵਿਚ ਕਤਲ ਦੀ ਕੋਸ਼ਿਸ਼ ਦੇ ਇੱਕ ਮਾਮਲੇ ਨਾਲ ਵੀ ਕਥਿਤ ਸਬੰਧ ਪਤਾ ਲੱਗਾ। ਮੁਲਜ਼ਮਾਂ ਕੋਲੋਂ 6 ਹਥਿਆਰ, ਗੈਰ ਕਾਨੂੰਨੀ ਡਰੱਗਸ, ਮੋਬਾਈਲ ਫੋਨ, ਜਾਲੀ ਆਈਡੀਜ਼ ਅਤੇ ਸਿਮ ਬਰਾਮਦ ਹੋਏ ਨੇ। ਫੌਰ ਬ੍ਰਦਰਸ ਗੈਂਗ ਬਾਰੇ ਕੀ ਪਤਾ ਲੱਗਾ? 17 ਮੁਲਜ਼ਮਾਂ ਨੂੰ ਜਿਨ੍ਹਾਂ 24 ਮਾਮਲਿਆਂ ਵਿਚ ਗ੍ਰਿਫ਼ਤਾਰ ਕੀਤਾ ਗਿਆ, ਉਨ੍ਹਾਂ ਵਿਚੋਂ 16 ਹਿੰਸਕ ਮਾਮਲੇ ਫੌਰ ਬ੍ਰਦਰਸ ਨਾਲ ਜੁੜੇ ਦੱਸੇ ਗਏ ਹਨ। ਡਿਟੈਕਟਿਵ ਸਰਜੈਂਟ ਬ੍ਰਾਇਨ ਲਾਰਟ ਮੁਤਾਬਕ ਇਸ ਜਾਂਚ ਦੌਰਾਨ ਇੱਕ ਗਰੁੱਪ ਦਾ ਪਤਾ ਲੱਗਿਆ ਜੋ ਫਾਰ ਬ੍ਰਦਰਸ ਗੈਂਗ ਨਾਮ ਨਾਲ ਜਾਣਿਆ ਜਾਂਦਾ, ਜਿਸ ਦੇ ਮੈਂਬਰ ਅਤੇ ਸਹਿਯੋਗੀ ਫਰੌਤੀ ਨਾਲ ਜੁੜੇ ਹਿੰਸਕ ਅਪਰਾਧਾਂ, ਜਿਸ ਵਿਚ ਸ਼ੂਟਿੰਗ ਵੀ ਸ਼ਾਮਲ ਹੈ, ਨਾਲ ਜੁੜੇ ਹੋਏ ਹਨ। ਇਸ ਗੈਂਗ ਦੇ 5 ਮੈਂਬਰ ਗ੍ਰਿਫ਼ਤਾਰ ਕੀਤੇ ਗਏ ਹਨ, ਜਿਨ੍ਹਾਂ ਉੱਤੇ ਲੋਕਾਂ ਨੂੰ ਧਮਕਾਉਣ ਸਣੇ ਹਿੰਸਾ ਦੇ ਇਲਜ਼ਾਮ ਨੇ। ਫਾਰ ਬ੍ਰਦਰਸ ਗੈਂਗ ਜਾਂਚਕਰਤਾਵਾਂ ਦੇ ਫੋਕਸ ਉੱਤੇ ਹੈ। ਉਨ੍ਹਾਂ ਨੇ ਅੱਗੇ ਕਿਹਾ, ਪੀੜਤਾਂ ਲਈ ਸੁਨੇਹਾ ਸਪਸ਼ਟ ਹੈ, ਜੇਕਰ ਕੋਈ ਤੁਹਾਨੂੰ ਧਮਕਾਉਂਦਾ, ਪੈਸੇ ਮੰਗਦਾ ਤਾਂ ਪੁਲਿਸ ਕੋਲ ਪਹੁੰਚ ਕਰੋ। ਸਾਰੇ ਸਬੂਤ ਸਾਂਭ ਕੇ ਰੱਖੋ, ਜਿਵੇਂ ਕਿ ਮੈਸੇਜ, ਕਾਲ ਡਿਟੇਲਸ, ਫੋਨ ਨੰਬਰ, ਵੀਡੀਓਜ਼ ਜਾਂ ਫਿਰ ਜੋ ਵੀ ਜਾਣਕਾਰੀ ਢੁਕਵੀਂ ਹੋਵੇ। ਕੈਨੇਡਾ ਸਰਕਾਰ ਦੀ ਸਾਲ 2025 ਦੀ ਇੱਕ ਰਿਪੋਰਟ ਮੁਤਾਬਕ ਪੂਰੇ ਦੇਸ਼ ਵਿਚ ਫਰੌਤੀ ਨਾਲ ਜੁੜੇ ਅਪਰਾਧਾਂ ਦੀ ਗਿਣਤੀ ਕਾਫ਼ੀ ਵਧੀ ਹੈ। ਸਾਲ 2013 ਵਿਚ ਫਰੌਤੀ ਦੇ ਅਪਰਾਧਾਂ ਦੀ ਗਿਣਤੀ ਕਰੀਬ 2300 ਸੀ, ਜੋ 2023 ਵਿਚ ਵੱਧ ਕੇ 14,000 ਤੱਕ ਪਹੁੰਚ ਗਈ ਹੈ। ਰਿਪੋਰਟ ਵਿਚ ਪੁਲਿਸ ਵੱਲੋਂ ਜਾਰੀ ਅੰਕੜਿਆਂ ਦਾ ਹਵਾਲਾ ਦੇ ਕੇ ਦੱਸਿਆ ਗਿਆ ਕਿ ਦੱਖਣੀ ਏਸ਼ੀਆਈ ਮੂਲ ਦੇ ਲੋਕਾਂ ਖਿਲਾਫ਼ ਫਰੌਤੀ ਦੇ ਸੈਂਕੜੇ ਮਾਮਲੇ ਸਾਲ 2024 ਤੇ 2025 ਵਿਚ ਬਰੈਂਪਟਨ, ਮਿਸੀਸਾਗਾ ਤੇ ਕੈਲੇਡਨ ਦੇ ਪ੍ਰਸ਼ਾਸਨ ਵੱਲੋਂ ਦਰਜ ਕੀਤੇ ਗਏ ਹਨ।
1: ਸੋ ਜੇ 2023 ਦੇ ਵਿੱਚ ਹੀ 14,000 ਹੋ ਗਏ ਆ, ਤੇ ਹੁਣ ਸੋਚੋ ਪਿਛਲੇ 2-3 ਸਾਲਾਂ ਚ ਜਾਂ ਇਸ ਸਾਲ ਦੇ ਵਿੱਚ ਕਿੰਨੇ ਹੋਏ ਹੋਣਗੇ, ਜਿਸ ਤਰੀਕੇ ਨਾਲ ਲੋਕੀ ਸਰਗਰਮ ਨੇ, ਕਿਉਂਕਿ ਬਹੁਤ ਘੱਟ ਪਤਾ ਲੱਗਦਾ ਕਈ ਵਾਰੀ ਵੀ ਇਸ ਸਰਗਰਮੀ ਦੇ ਨਾਲ ਕੰਮ ਕਰ ਰਹੇ ਆ, ਕਿਉਂਕਿ ਜ਼ਿਆਦਾਤਰ ਲੋਕੀ ਦੱਸਦੇ ਨਹੀਂ। ਪਰਸਨਲ ਲੈਵਲ ਤੇ ਜਾਣਨ ਵਾਲੇ ਸਾਡੇ ਸਾਰਿਆਂ ਦੇ ਦੋਸਤ ਮਿੱਤਰ, ਭੈਣ ਭਰਾ ਜਿਹੜੇ ਹੁੰਦੇ ਆ, ਉਹ ਦੱਸਦੇ ਆ ਵੀ ਕਈ ਵਾਰੀ ਉਹਨਾਂ ਨੂੰ ਧਮਕੀਆਂ ਆਈਆਂ ਕਈਆਂ ਦੇ ਉੱਤੇ। ਤੇ ਮੈਂ ਟੋਰੋਂਟੋ ਸੁਣ ਰਿਹਾ ਸੀ, ਕਿਸੇ ਨੇ ਮੈਨੂੰ ਦੱਸਿਆ ਵੀ ਹਾਸੇ ਹਾਸੇ ਚ ਉਹਨੇ ਕਿਹਾ ਤਾਂ ਅੱਗੋਂ ਵੀ ਆਕੜ ਜਾਂਦਾ ਬੰਦਾ, ਤੇ ਉਹ ਤੇ ਗੋਲੀਆਂ ਦੀ ਵੀ ਜਿਹਨੂੰ ਕਹਿੰਦੇ ਨਾ ਵੀ ਬਿਸ਼ਾਰ ਕੀਤੀ ਗਈ, ਬਚ ਗਿਆ ਵਿਚਾਰਾ। ਬਟ ਇਹ ਆ ਵੀ ਕਿਸੇ ਦੇ ਉੱਤੇ ਕੁਛ ਵੀ ਹੋ ਸਕਦਾ, ਸੋ ਇਸ ਕਰਕੇ ਇਹਨਾਂ ਚੀਜ਼ਾਂ ਤੋਂ ਥੋੜਾ ਬਚ ਕੇ ਰਹਿਣ ਚ ਹੀ ਬਚਾਵ ਚ ਹੀ ਬਚਾਵ ਹੈ ਜਿਹਨੂੰ ਕਹਿੰਦੇ। ਸੋ ਆਪਣੇ ਆਪ ਨੂੰ ਥੋੜਾ ਜਿਹਾ ਰੱਖੋ, ਬਟ ਜਿੱਦਾਂ ਪੁਲਿਸ ਕਹਿੰਦੀ ਹੈ ਵੀ ਤੁਸੀਂ ਬਾਕੀ ਸਾਰਿਆਂ ਨੂੰ ਅਵੇਅਰ ਜ਼ਰੂਰ ਕਰੋ ਵੀ ਕੀ ਕੁਛ ਤੁਹਾਡੇ ਨਾਲ ਹੋ ਰਿਹਾ, ਜਾਂ ਸਾਰੀਆਂ ਗੱਲਾਂ ਬਾਤਾਂ ਜਿਹੜੀਆਂ ਉਹਦੇ ਨਾਲ ਰਿਲੇਟਡ ਆ ਰਹੀਆਂ, ਸੋ ਉਹਦੇ ਤੇ ਵੀ ਆਪਾਂ ਗੱਲਬਾਤ ਜਿਹੜੀ ਕਰਦੇ ਰਵਾਂਗੇ। ਸੋ ਸਬਰੰਗ ਰੇਡੀਓ 94.7 ਜਿਹੜਾ ਕਿ ਤੁਸੀਂ ਮੰਡੇ, ਟਿਊਜ਼ਡੇ, ਥਰਸਡੇ, ਫਰਾਈਡੇ ਸ਼ਾਮ ਨੂੰ 7 ਤੋਂ 8 ਤੇ ਸੰਡੇ 1 ਵਜੇ ਤੋਂ ਲੈ ਕੇ 5 ਵਜੇ ਤੱਕ ਸੁਣਦੇ ਹੋ। ਅੱਜ ਦਾ ਪ੍ਰੋਗਰਾਮ 8 ਵਜੇ ਤੱਕ ਚੱਲੇਗਾ, ਤੇ ਇਹਦੇ ਚ ਹੋਰ ਵੀ ਕਈ ਖਬਰਾਂ ਤੇ ਗੱਲਾਂ ਬਾਤਾਂ ਜਿਹੜੀਆਂ ਤੁਹਾਡੇ ਨਾਲ ਪੇਸ਼ ਕੀਤੀਆਂ ਜਾਣਗੀਆਂ। ਬਟ ਥੋੜੀ ਜਿਹੀਆਂ ਖਬਰਾਂ ਜਿਹੜੀਆਂ ਨੇ ਉਹ ਟਰੰਪ ਦੇ ਨਾਲ ਰਿਲੇਟਡ, ਤੇ ਕੁਛ ਇੱਕ ਹੋਰ ਖਬਰਾਂ ਸੁਣਦੇ ਫਿਰ ਵਾਪਸ ਹੁੰਦੇ।
2: ਸਤਿ ਸ੍ਰੀ ਅਕਾਲ, ਮੈਂ ਹਾਂ ਜਸਵੀਰ ਤਿਟਲਿਆ, ਜਿਸ ਨੂੰ ਜਲਦ ਡਿਪੋਰਟ ਕੀਤਾ ਜਾ ਸਕਦਾ ਹੈ। 30 ਸਾਲਾ ਅਮਨ ਕੁਮਾਰ ਨੂੰ ਹਿੱਟ ਐਂਡ ਰਨ ਦੇ ਇੱਕ ਮਾਮਲੇ 'ਚ ਨਾਮਜ਼ਦ ਕੀਤੇ ਜਾਣ ਮਗਰੋਂ ਫ੍ਰਿਜ਼ਨੋ ਦੇ ਸ਼ੈਰਿਫ ਦਫ਼ਤਰ ਤੋਂ ਕਾਬੂ ਕੀਤਾ ਗਿਆ ਏ। ਆਈਸ ਵੱਲੋਂ ਜਾਰੀ ਬਿਆਨ ਮੁਤਾਬਕ ਅਮਨ ਕੁਮਾਰ ਵੱਲੋਂ ਕੀਤੇ ਹਾਦਸੇ ਦੌਰਾਨ 4 ਸਾਲਾ ਬੱਚਾ ਗੰਭੀਰ ਜ਼ਖਮੀ ਹੋਇਆ। ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਵੇਰਵਿਆਂ ਮੁਤਾਬਕ ਅਮਨ ਕੁਮਾਰ 2023 'ਚ ਕੈਲੀਫੋਰਨੀਆ ਦੇ ਰਸਤੇ ਗੈਰ ਕਾਨੂੰਨੀ ਤਰੀਕੇ ਨਾਲ ਅਮਰੀਕਾ ਦਾਖਲ ਹੋਇਆ ਤੇ ਬਾਈਡਨ ਸਰਕਾਰ ਨੇ ਉਸ ਨੂੰ ਪੈਰੋਲ ਤੇ ਰਿਹਾਅ ਕਰ ਦਿੱਤਾ। ਦੂਜੇ ਪਾਸੇ ਐਡਮਿੰਟਨ ਦੇ 34 ਸਾਲਾ ਜਸਵਿੰਦਰ ਨਾਥ ਨੂੰ ਬੱਚਿਆਂ ਨੂੰ ਵਰਗਲਾਉਣ ਅਤੇ ਗਲਤ ਤਰੀਕੇ ਨਾਲ ਛੂਹਣ ਦੇ ਮਾਮਲੇ 'ਚ ਗ੍ਰਿਫ਼ਤਾਰ ਕਰਦਿਆਂ ਦੋਸ਼ ਆਇਦ ਕੀਤੇ ਗਏ ਨੇ। ਅਲਬਰਟਾ ਦੇ ਮੋਰਨਵਿਲ ਇਲਾਕੇ ਦੀ RCMP ਨੇ ਦੱਸਿਆ ਕਿ ਜਸਵਿੰਦਰ ਨਾਥ ਵਿਰੁੱਧ ਨਵੰਬਰ 'ਚ ਸ਼ਿਕਾਇਤ ਮਿਲੀ ਅਤੇ ਪੜਤਾਲ ਦੌਰਾਨ ਸਾਹਮਣੇ ਆਇਆ ਕਿ ਇੱਕ ਸ਼ਖਸ ਸਨੈਪਚੈਟ ਰਾਹੀਂ ਬੱਚਿਆਂ ਨੂੰ ਵਰਗਲਾਉਣ ਦੇ ਯਤਨ ਕਰਦਾ ਏ। ਜਸਵਿੰਦਰ ਨਾਥ ਨੂੰ ਗ੍ਰਿਫ਼ਤਾਰ ਕਰਦਿਆਂ ਅਦਾਲਤ 'ਚ ਪੇਸ਼ ਕੀਤਾ ਗਿਆ, ਜਿੱਥੇ ਸ਼ਰਤਾਂ ਦੇ ਆਧਾਰ ਤੇ ਜ਼ਮਾਨਤ ਮਿਲ ਗਈ। RCMP ਦਾ ਮੰਨਣਾ ਹੈ ਕਿ ਪੀੜਤਾਂ ਦੀ ਗਿਣਤੀ ਜ਼ਿਆਦਾ ਹੋ ਸਕਦੀ ਹੈ ਕਿਉਂਕਿ ਜਸਵਿੰਦਰ ਨਾਥ ਨੇ ਕਈ ਸਨੈਪਚੈਟ ਹੈਂਡਲ ਬਣਾਏ ਹੋਏ ਨੇ। ਮੋਰਨਵਿਲ ਕਸਬਾ ਐਡਮਿੰਟਨ ਤੋਂ 25 ਕਿਲੋਮੀਟਰ ਉੱਤਰ ਵੱਲ ਹੈ ਤੇ ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਮਾਮਲੇ ਨਾਲ ਸਬੰਧਤ ਕੋਈ ਜਾਣਕਾਰੀ ਹੋਵੇ ਤਾਂ 780-939-4520 ਤੇ ਸੰਪਰਕ ਕੀਤਾ ਜਾਵੇ। ਡੋਨਲਡ ਟਰੰਪ ਦੀ ਸਰੀਰਕ ਤੇ ਮਾਨਸਿਕ ਸਿਹਤ ਲਗਾਤਾਰ ਵਿਗੜਦੀ ਜਾ ਰਹੀ ਹੈ, ਪਰ ਅਸਲੀਅਤ ਉੱਤੇ ਪਰਦਾ ਪਾਇਆ ਜਾ ਰਿਹਾ ਏ। ਪਿਛਲੇ 13 ਮਹੀਨੇ

ਤੀਜੀ ਵਾਰ ਹਸਪਤਾਲ ਦੀਆਂ ਬਰੂਹਾਂ ਤੇ ਖੜੇ ਅਮਰੀਕਾ ਦੇ ਰਾਸ਼ਟਰਪਤੀ ਦੇ ਹੱਥ ਅਤੇ ਗਰਦਨ ਉੱਤੇ ਗੂੜੇ ਲਾਲ ਨਿਸ਼ਾਨ ਨਜ਼ਰ ਆਏ ਜਦਕਿ ਸੁਜਿਆ ਗਿੱਟਾ ਆਪਣੀ ਕਹਾਣੀ ਆਪ ਬਿਆਨ ਕਰ ਰਿਹਾ ਸੀ ਵਾਈਟ ਹਾਊਸ ਦੇ ਸਾਬਕਾ ਡਾਕਟਰਾਂ ਦਾ ਕਹਿਣਾ ਹੈ ਕਿ ਟਰੰਪ ਦੀ ਸਿਹਤ ਨਾਲ ਸੰਬੰਧਿਤ ਕੋਈ ਡੂੰਘਾ ਮਸਲਾ ਜ਼ਰੂਰ ਹੈ ਜਿਸ ਨੂੰ ਜ਼ਾਹਰ ਨਹੀਂ ਕੀਤਾ ਜਾ ਰਿਹਾ ਬਿਲ ਕਲਿੰਟਨ ਜਾਰਜ ਬੁਸ਼ ਅਤੇ ਬਰਾਕ ਓਬਾਮਾ ਵੇਲੇ ਵਾਈਟ ਹਾਊਸ ਦੇ ਡਾਕਟਰ ਰਹੇ ਜੈਫਰੀ ਕੋਹਲਮਨ ਨੇ ਕਿਹਾ ਹੈ ਕਿ ਰਾਸ਼ਟਰਪਤੀ ਦੀ ਸਿਹਤ ਨਾਲ ਸੰਬੰਧਿਤ ਪਾਰਦਰਸ਼ੀ ਤੇ ਸਹੀ ਜਾਣਕਾਰੀ ਸਾਹਮਣੇ ਆਉਣੀ ਚਾਹੀਦੀ ਹੈ ਵਾਸ਼ਿੰਗਟਨ ਪੋਸਟ ਏਬੀਸੀ ਨਿਊਜ਼ ਤੇ ਇਪਸੋਸ ਵੱਲੋਂ ਕੀਤੇ ਸਰਵੇਖਣ ਮੁਤਾਬਕ ਸਿਰਫ 40% ਅਮਰੀਕਨਸ ਦਾ ਮੰਨਣਾ ਹੈ ਕਿ ਰਾਸ਼ਟਰਪਤੀ ਦਾ ਕੰਮਕਾਜ ਸੰਭਾਲਣ ਵਾਸਤੇ ਲੋੜੀਂਦੀ ਮਾਨਸਿਕ ਚੁਸਤੀ ਟਰੰਪ ਅੰਦਰ ਮੌਜੂਦ ਹੈ ਪਿਛਲੇ ਸਾਲ ਸਤੰਬਰ ਚ ਅਜਿਹਾ ਮੰਨਣ ਵਾਲਿਆਂ ਦੀ ਗਿਣਤੀ 47% ਦਰਜ ਕੀਤੀ ਗਈ ਅਮਰੀਕਾ ਦੇ ਸਭ ਤੋਂ ਬਜ਼ੁਰਗ ਰਾਸ਼ਟਰਪਤੀ ਵਜੋਂ ਅਹੁਦਾ ਸੰਭਾਲਣ ਵਾਲੇ ਟਰੰਪ ਦਾ ਦਾਅਵਾ ਏ ਕਿ ਉਹ ਹੁਣ ਵੀ 30 ਸਾਲ ਪਹਿਲਾਂ ਵਰਗਾ ਦਮਖਮ ਆਪਣੇ ਸਰੀਰ ਅੰਦਰ ਮਹਿਸੂਸ ਕਰਦੇ ਨੇ ਸਰੀਰ ਦੇ ਵੱਖ ਵੱਖ ਹਿੱਸਿਆਂ ਉੱਤੇ ਗੂੜੇ ਲਾਲ ਨਿਸ਼ਾਨ ਬਾਰੇ ਟਰੰਪ ਦਲੀਲ ਦੇ ਰਹੇ ਨੇ ਕਿ ਰੋਜ਼ਾਨਾ ਐਸਪ੍ਰਿਨ ਲੈਣ ਕਰਕੇ ਇਹ ਨਿਸ਼ਾਨ ਬਣ ਜਾਂਦੇ ਨੇ ਪਰ ਕੈਬਨਿਟ ਮੀਟਿੰਗਾਂ ਜਾਂ ਹੋਰ ਜਨਤਕ ਸਮਾਗਮਾਂ ਦੌਰਾਨ ਸੌਂ ਜਾਣ ਬਾਰੇ ਉਨ੍ਹਾਂ ਸਫਾਈ ਪੇਸ਼ ਕੀਤੀ ਕਿ ਲੋਕਾਂ ਦੀਆਂ ਗੱਲਾਂ ਧਿਆਨ ਨਾਲ ਸੁਣਨ ਵਾਸਤੇ ਉਹ ਅੱਖਾਂ ਬੰਦ ਕਰ ਲੈਂਦੇ ਨੇ ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਟਰੰਪ ਦੇ ਹਸਪਤਾਲ ਗੇੜੇ ਵਧਣ ਮਗਰੋਂ ਆਨਲਾਈਨ ਅਫਵਾਹਾਂ ਅਤੇ ਸਾਜ਼ਿਸ਼ ਭਰੀਆਂ ਕਹਾਣੀਆਂ ਵੀ ਲਗਾਤਾਰ ਫੈਲ ਰਹੀਆਂ ਨੇ ਜਦਕਿ ਵਾਈਟ ਹਾਊਸ ਇਨ੍ਹਾਂ ਦੀ ਬੇਬੁਨਿਆਦ ਦੱਸਣ ਤੇ ਨਿਖੇਧੀ ਕਰਨ ਚ ਜੁਟਿਆ ਹੋਇਆ ਏ ਵਾਈਟ ਹਾਊਸ ਨੇ ਤਾਜ਼ਾ ਹਾਲਾਤ ਬਾਰੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਰਾਸ਼ਟਰਪਤੀ ਓਵਲ ਦਫ਼ਤਰ ਚ ਸਨ ਜਿੱਥੇ ਆਧੁਨਿਕ ਅਮਰੀਕਨ ਇਤਿਹਾਸ ਦੇ ਸਭ ਤੋਂ ਗੁੰਝਲਦਾਰ ਫੌਜੀ ਮਸਲੇ ਨਾਲ ਨਜਿੱਠਣ ਦੀ ਰਣਨੀਤੀ ਘੜੀ ਜਾਂਦੀ ਹੈ ਚੇਤੇ ਰਹਿ ਕਿ ਇਸੇ ਸਾਲ ਟਰੰਪ ਦੀ ਮਾਨਸਿਕ ਸਿਹਤ ਚ ਵੱਡੇ ਵਿਗਾੜ ਨਾਲ ਸੰਬੰਧਿਤ ਰਿਪੋਰਟਾਂ ਸਾਹਮਣੇ ਆਈਆਂ ਜਦੋਂ ਟਰੰਪ ਨੂੰ ਕਈ ਮੌਕਿਆਂ ਤੇ ਆਪਣੇ ਮੁੱਦੇ ਤੋਂ ਭਟਕਦਿਆਂ ਤੇ ਵੱਖ ਵੱਖ ਆਗੂਆਂ ਦੇ ਨਾਂ ਰਲਗੱਡ ਕਰਦਿਆਂ ਸੁਣਿਆ ਤੇ ਦੇਖਿਆ ਗਿਆ 14 ਜੂਨ ਨੂੰ ਟਰੰਪ 80 ਵਰਿਆਂ ਦੇ ਹੋ ਜਾਣਗੇ ਤੇ ਇਸ ਤੋਂ ਐਨ ਪਹਿਲਾਂ ਵਾਲਟਰ ਰੀਡ ਮੈਡੀਕਲ ਸੈਂਟਰ ਵਿਖੇ ਡਾਕਟਰੀ ਮੁਆਇਨਾ ਹੋ ਰਿਹਾ ਏ ਜਨਵਰੀ ਚ ਸਾਹਮਣੇ ਆਈ ਰਿਪੋਰਟ ਮੁਤਾਬਕ ਕੁਝ ਆਲੋਚਕਾਂ ਨੇ ਤਾਂ ਹੱਦ ਹੀ ਕਰ ਦਿੱਤੀ ਤੇ ਕਹਿਣ ਲੱਗੇ ਕਿ ਟਰੰਪ ਗੱਲਾਂ ਭੁੱਲਣ ਲੱਗੇ ਨੇ ਤੇ ਬੋਲਣ ਚ ਵੀ ਸਮੱਸਿਆ ਆ ਰਹੀ ਹੈ ਜੋ ਡਿਮੈਂਸ਼ੀਆ ਦੇ ਲੱਛਣ ਮੰਨੇ ਜਾਂਦੇ ਨੇ ਸਿਰਫ ਟਰੰਪ ਦੇ ਵਿਰੋਧੀ ਇਹ ਦੋਸ਼ ਨਹੀਂ ਲਾ ਰਹੇ ਸਗੋਂ ਪ੍ਰਸਿੱਧ ਸਾਈਕੋਲੋਜਿਸਟ ਡਾਕਟਰ ਜੌਨ ਗਾਰਟਨਰ ਦਾ ਕਹਿਣਾ ਹੈ ਕਿ ਟਰੰਪ ਦੀਆਂ ਸਰਗਰਮੀਆਂ ਦੌਰਾਨ ਡਾਇਮੈਂਸ਼ੀਆ ਦੇ ਲੱਛਣਾਂ ਚ ਵਾਧਾ ਹੋ ਰਿਹਾ ਏ ਟਰੰਪ ਦੀ ਭਤੀਜੀ ਮੈਰੀ ਨੇ ਦਾਅਵਾ ਕੀਤਾ ਕਿ ਉਸ ਦੇ ਪਿਤਾ ਫਰੈਡ ਟਰੰਪ ਨੂੰ ਵੀ ਵਡੇਰੀ ਉਮਰ ਚ ਡਾਇਮੈਂਸ਼ੀਆ ਦੇ ਘੇਰ ਲਿਆ ਸੀ ਦੂਜੇ ਪਾਸੇ ਟੀਮ ਟਰੰਪ ਉਨ੍ਹਾਂ ਦੀ ਸਿਹਤ ਨਾਸਾਜ਼ ਹੋਣ ਦੀ ਗੱਲ ਸੁਣਨ ਵਾਸਤੇ ਤਿਆਰ ਨਹੀਂ ਇੱਕ ਪਾਸੇ ਟਰੰਪ ਹਸਪਤਾਲ ਪਹੁੰਚੇ ਨੇ ਤੇ ਦੂਜੇ ਪਾਸੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੂੰ ਸੋਮਵਾਰ ਸ਼ਾਮ ਨੂੰ ਯਰੂਸ਼ਲਮ ਦੇ ਇੱਕ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ ਪ੍ਰਧਾਨ ਮੰਤਰੀ ਦਫ਼ਤਰ ਦੇ ਇੱਕ ਬਿਆਨ ਦੀ ਪੁਸ਼ਟੀ ਕੀਤੀ ਗਈ ਹੈ ਰਿਪੋਰਟ ਅਨੁਸਾਰ ਨੇਤਨਯਾਹੂ ਨੂੰ ਯਰੂਸ਼ਲਮ ਦੇ ਹਦਾਸਾ ਏਨ ਕੇਰੇਮ ਮੈਡੀਕਲ ਸੈਂਟਰ ਲਿਜਾਇਆ ਗਿਆ ਪ੍ਰਧਾਨ ਮੰਤਰੀ ਦਫ਼ਤਰ ਨੇ ਕਿਹਾ ਕਿ 76 ਸਾਲਾ ਨੇਤਨਯਾਹੂ ਦੰਦਾਂ ਦੇ ਇਲਾਜ ਲਈ ਹਸਪਤਾਲ ਗਏ ਸਨ ਨੇਤਨਯਾਹੂ ਦੀ ਸਿਹਤ ਕੁਝ ਸਮੇਂ ਤੋਂ ਇਜ਼ਰਾਈਲ 'ਚ ਚਰਚਾ ਤੇ ਵਿਵਾਦ ਦਾ ਇੱਕ ਵੱਡਾ ਵਿਸ਼ਾ ਬਣੀ ਰਹੀ ਹੈ ਵਿਰੋਧੀ ਧਿਰ ਅਤੇ ਆਲੋਚਕਾਂ ਨੇ ਉਨ੍ਹਾਂ ਤੇ ਜਨਤਾ ਤੋਂ ਸਿਹਤ ਜਾਣਕਾਰੀ ਛੁਪਾਉਣ ਦਾ ਦੋਸ਼ ਲਾਇਆ ਏ ਨਤੀਜੇ ਵਜੋਂ ਦੇਸ਼ ਦੇ ਅੰਦਰ ਉਨ੍ਹਾਂ ਦੀ ਅਸਲ ਸਿਹਤ ਸਥਿਤੀ ਬਾਰੇ ਲਗਾਤਾਰ ਅਟਕਲਾਂ ਲਗਾਈਆਂ ਜਾ ਰਹੀਆਂ ਨੇ ਪਿਛਲੇ ਮਹੀਨੇ ਨੇਤਨਯਾਹੂ ਨੇ ਸੋਸ਼ਲ ਮੀਡੀਆ ਤੇ ਇੱਕ ਲੰਬੀ ਪੋਸਟ ਸਾਂਝੀ ਕੀਤੀ ਸੀ ਜਿਸ 'ਚ ਖੁਲਾਸਾ ਕੀਤਾ ਗਿਆ ਸੀ ਕਿ ਉਨ੍ਹਾਂ ਨੇ ਆਪਣੇ ਪ੍ਰੋਸਟੇਟ 'ਚ ਪਾਏ ਗਏ ਇੱਕ ਘਾਤਕ ਟਿਊਮਰ ਲਈ ਹਦਾਸਾ ਹਸਪਤਾਲ 'ਚ ਸਫਲ ਰੇਡੀਏਸ਼ਨ ਥੈਰੇਪੀ ਕਰਵਾਈ ਹੈ ਉਨ੍ਹਾਂ ਨੇ ਆਪਣੇ ਨਿਦਾਨ ਦੀਆਂ ਤਰੀਕਾਂ ਇਲਾਜ ਦੀ ਸ਼ੁਰੂਆਤ ਅਤੇ ਅੰਤ ਦਾ ਖੁਲਾਸਾ ਨਹੀਂ ਕੀਤਾ ਹਾਲਾਂਕਿ ਨੇਤਨਯਾਹੂ ਨੇ ਦਾਅਵਾ ਕੀਤਾ ਕਿ ਇਸ ਜਾਣਕਾਰੀ ਦੀ ਵਰਤੋਂ ਇਰਾਨ ਦੁਆਰਾ ਹਾਲ ਹੀ 'ਚ ਹੋਏ ਯੁੱਧ ਦੌਰਾਨ ਇਜ਼ਰਾਈਲ ਵਿਰੁੱਧ ਪ੍ਰਚਾਰ ਦੇ ਉਦੇਸ਼ਾਂ ਲਈ ਕੀਤੀ ਜਾ ਸਕਦੀ ਹੈ ਉਨ੍ਹਾਂ ਦੀ ਘੋਸ਼ਣਾ ਦੇ ਨਾਲ ਉਨ੍ਹਾਂ ਦੀ ਸਾਲਾਨਾ ਸਿਹਤ ਰਿਪੋਰਟ ਅਤੇ ਕੈਂਸਰ ਦੇ ਇਲਾਜ ਨਾਲ ਸੰਬੰਧਿਤ ਇੱਕ ਵਾਧੂ ਦਸਤਾਵੇਜ਼ ਵੀ ਜਾਰੀ ਕੀਤਾ ਗਿਆ ਸੀ ਪਰ ਇਸ ਵਿੱਚ ਬਹੁਤ ਸੀਮਿਤ ਜਾਣਕਾਰੀ ਦਿੱਤੀ ਗਈ ਸੀ ਰਿਪੋਰਟ 'ਚ ਸਿਰਫ 5 ਸੰਖੇਪ ਨੁਕਤੇ ਸਨ ਤੇ ਇਹ ਨਹੀਂ ਦੱਸਿਆ ਗਿਆ ਸੀ ਕਿ ਇਹ ਕਿਸ ਮੈਡੀਕਲ ਸਾਲ ਲਈ ਪ੍ਰਕਾਸ਼ਿਤ ਕੀਤਾ ਗਿਆ ਸੀ ਦਸਤਾਵੇਜ਼ਾਂ 'ਚ ਹਸਪਤਾਲ ਦਾ ਲੋਗੋ ਜਾਂ ਰਸਮੀ ਮੈਡੀਕਲ ਸਰਟੀਫਿਕੇਟ ਵੀ ਨਹੀਂ ਸੀ ਨੇਤਨਯਾਹੂ ਪਿਛਲੇ ਕੁਝ ਸਾਲਾਂ ਤੋਂ ਸਿਹਤ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਨੇ ਜੁਲਾਈ 2023 'ਚ ਉਨ੍ਹਾਂ ਦਾ ਪੇਸਮੇਕਰ ਲਗਾਇਆ ਗਿਆ ਸੀ ਮਾਰਚ 2024 'ਚ ਉਨ੍ਹਾਂ ਦੀ ਹਰਨੀਆ ਦੀ ਸਰਜਰੀ ਹੋਈ ਤੇ ਦਸੰਬਰ 2024 'ਚ ਪ੍ਰੋਸਟੇਟ ਹਟਾਉਣ ਦੀ ਸਰਜਰੀ ਹੋਈ ਸੀ ਇਰਾਨ ਦੇ ਸੁਪਰੀਮ ਲੀਡਰ ਮੁਜਤਬਾ ਖਾਮੇਨੀ ਨੇ ਆਪਣੇ ਟੈਲੀਗ੍ਰਾਮ ਚੈਨਲ ਰਾਹੀਂ ਇੱਕ ਮਹੱਤਵਪੂਰਨ ਬਿਆਨ ਦਿੱਤਾ ਏ ਖਾਮੇਨੀ ਨੇ ਸਪਸ਼ਟ ਤੌਰ ਤੇ ਕਿਹਾ ਕਿ ਖਾੜੀ ਦੇਸ਼ ਹੁਣ ਅਮਰੀਕੀ ਠਿਕਾਣਿਆਂ ਲਈ ਢਾਲ ਵਜੋਂ ਕੰਮ ਨਹੀਂ ਕਰਨਗੇ ਖਾਮੇਨੀ ਨੇ ਇਹ ਬਿਆਨ ਅਜਿਹੇ ਸਮੇਂ ਦਿੱਤਾ ਜਦੋਂ ਕਈ ਦੇਸ਼ ਇਰਾਨ ਤੇ ਅਮਰੀਕਾ ਵਿਚਕਾਰ ਜੰਗਬੰਦੀ ਦਾ ਸਮਰਥਨ ਕਰਨ ਲਈ ਅੱਗੇ ਆਏ ਨੇ ਤੇ ਜੰਗਬੰਦੀ ਦੀਆਂ ਸ਼ਰਤਾਂ ਤੇ ਚਰਚਾ ਕੀਤੀ ਜਾ ਰਹੀ ਹੈ ਇਹ ਧਿਆਨ ਦੇਣ ਯੋਗ ਹੈ ਕਿ ਇਰਾਨ ਨੇ ਅਮਰੀਕਾ ਅਤੇ ਇਜ਼ਰਾਈਲੀ ਹਮਲਿਆਂ ਦਾ ਸਖ਼ਤ ਜਵਾਬ ਦਿੱਤਾ ਸੀ ਇਸ ਯੁੱਧ ਦੀ ਸ਼ੁਰੂਆਤ ਤੋਂ ਲੈ ਕੇ ਇਰਾਨ ਦੇ ਨਵੇਂ ਸੁਪਰੀਮ ਲੀਡਰ 58 ਸਾਲਾ ਖਾਮੇਨੀ

0: ਜਨਤਕ ਤੌਰ ਤੇ ਪ੍ਰਗਟ ਨਹੀਂ ਹੋਏ ਹਨ ਪਰ ਉਹਨਾਂ ਦੇ ਲਿਖਤੀ ਬਿਆਨ ਜਾਰੀ ਕੀਤੇ ਜਾਂਦੇ ਰਹਿੰਦੇ ਨੇ ਇਸ ਵਾਰ ਖਾਮੇਨੀ ਨੇ ਟੈਲੀਗ੍ਰਾਮ ਰਾਹੀਂ ਇੱਕ ਲਿਖਤੀ ਬਿਆਨ ਜਾਰੀ ਕੀਤਾ ਹੈ ਆਪਣੇ ਬਿਆਨ 'ਚ ਮੁਜਤਬਾ ਖਾਮੇਨੀ ਨੇ ਅਮਰੀਕਾ ਨੂੰ ਮਹਾਨ ਸ਼ੈਤਾਨ ਅਤੇ ਇਜ਼ਰਾਈਲ ਨੂੰ ਉਸ ਦਾ ਸਿਖਲਾਈ ਪ੍ਰਾਪਤ ਜਾਨਵਰ ਕਰਾਰ ਦਿੰਦੇ ਹੋਏ ਆਪਣੇ ਦੇਸ਼ ਦੀ ਹਥਿਆਰਬੰਦ ਸੈਨਾਵਾਂ ਦੀ ਪ੍ਰਸ਼ੰਸਾ ਕੀਤੀ ਹੈ ਖਾਮੇਨੀ ਨੇ ਦਾਅਵਾ ਕੀਤਾ ਕਿ ਉਹ ਇਜ਼ਰਾਈਲ ਦਾ ਸਫਾਇਆ ਕਰ ਦੇਵੇਗਾ ਅਗਲੇ 25 ਸਾਲਾਂ 'ਚ ਇਹ ਦੇਸ਼ ਨਹੀਂ ਰਹੇਗਾ ਇਸ ਦੇ ਨਾਲ ਹੀ ਈਰਾਨ ਨੇ ਆਪਣੇ ਗੁਆਂਢੀ ਦੇਸ਼ਾਂ ਸਾਊਦੀ ਅਰਬ ਯੂਏਈ ਅਤੇ ਕਤਰ ਨੂੰ ਸਪਸ਼ਟ ਸੰਦੇਸ਼ ਦਿੱਤਾ ਹੈ ਕਿ ਜੇਕਰ ਉਹ ਆਪਣੇ ਦੇਸ਼ 'ਚ ਮੌਜੂਦ ਅਮਰੀਕੀ ਫੌਜੀ ਟਿਕਾਣਿਆਂ ਨੂੰ ਈਰਾਨ ਵਿਰੁੱਧ ਵਰਤਣ ਦੀ ਇਜਾਜ਼ਤ ਦਿੰਦੇ ਨੇ ਤਾਂ ਈਰਾਨ ਉਹਨਾਂ ਦੇਸ਼ਾਂ ਨੂੰ ਵੀ ਨਹੀਂ ਬਖਸ਼ੇਗਾ ਮੁਸ਼ਤਬਾ ਖਾਮੇਨੀ ਨੇ ਕਿਹਾ ਹੈ ਕਿ ਇਸ ਸਬੰਧ 'ਚ ਜੋ ਪੱਕਾ ਏ ਉਹ ਇਹ ਹੈ ਕਿ ਸਮੇਂ ਦਾ ਪਹੀਆ ਪਿੱਛੇ ਨਹੀਂ ਹਟੇਗਾ ਤੇ ਖੇਤਰ ਦੇ ਰਾਸ਼ਟਰ ਅਤੇ ਦੇਸ਼ ਹੁਣ ਅਮਰੀਕੀ ਠਿਕਾਣਿਆਂ ਦੀ ਢਾਲ ਨਹੀਂ ਬਣਨਗੇ ਖਾਮੇਨੀ ਦਾ ਕਹਿਣਾ ਹੈ ਕਿ ਮੱਧ ਪੂਰਬ 'ਚ ਅਮਰੀਕਾ ਦਾ ਪੁਰਾਣਾ ਦਬਦਬਾ ਹੁਣ ਹਮੇਸ਼ਾ ਲਈ ਖਤਮ ਹੋ ਗਿਆ ਹੈ ਤੇ ਅਮਰੀਕਾ ਚਾਹੇ ਵੀ ਉਸ ਪੁਰਾਣੇ ਦੌਰ ਨੂੰ ਵਾਪਸ ਨਹੀਂ ਲਿਆ ਸਕਦਾ ਰਿਪੋਰਟ 'ਚ ਇਹ ਵੀ ਕਿਹਾ ਗਿਆ ਕਿ ਦੋਵਾਂ ਧਿਰਾਂ ਨੇ ਇੱਕ ਸਹਿਮਤੀ ਪੱਤਰ ਵੱਲ ਪ੍ਰਗਤੀ ਦਾ ਸੰਕੇਤ ਦਿੱਤਾ ਹੈ ਜੋ ਲੜਾਈ ਨੂੰ ਖਤਮ ਕਰ ਸਕਦਾ ਹੈ ਤੇ ਇੱਕ ਵਿਆਪਕ ਸਮਝੌਤੇ ਤੇ ਪਹੁੰਚਣ ਲਈ ਵਾਰਤਾਕਾਰਾਂ ਨੂੰ 60 ਦਿਨਾਂ ਦਾ ਸਮਾਂ ਦੇ ਸਕਦਾ ਹੈ ਰਿਪੋਰਟ ਦੇ ਅਨੁਸਾਰ ਖਾਮੇਨੀ ਨੇ ਇਹ ਵੀ ਕਿਹਾ ਹੈ ਕਿ ਅਮਰੀਕਾ ਖੇਤਰ 'ਚ ਲਗਾਤਾਰ ਆਪਣਾ ਪ੍ਰਭਾਵ ਗੁਆ ਰਿਹਾ ਏ ਤੇ ਹਰ ਗੁਜ਼ਰਦੇ ਦਿਨ ਦੇ ਨਾਲ ਆਪਣੀ ਪੁਰਾਣੀ ਸਥਿਤੀ ਤੋਂ ਹੋਰ ਦੂਰ ਹੁੰਦਾ ਜਾ ਰਿਹਾ ਏ ਅਮਰੀਕਾ ਤੇ ਈਰਾਨ ਵਿਚਕਾਰ ਸ਼ਾਂਤੀ ਸਮਝੌਤੇ ਸੰਬੰਧੀ ਚੱਲ ਰਹੀ ਗੱਲਬਾਤ ਵਿਚਕਾਰ ਅਮਰੀਕੀ ਫੌਜਾਂ ਨੇ ਦੱਖਣੀ ਈਰਾਨ ਤੇ ਹਮਲਾ ਕੀਤਾ ਏ ਰਿਪੋਰਟਾਂ ਦੱਸਦੀਆਂ ਨੇ ਕਿ ਅਮਰੀਕੀ ਫੌਜ ਨੇ ਆਤਮ ਰੱਖਿਆ ਦੇ ਨਾਮ ਤੇ ਦੱਖਣੀ ਈਰਾਨ 'ਚ ਹਮਲਾ ਕੀਤਾ ਸੈਂਟਕੌਮ ਦੇ ਬੁਲਾਰੇ ਕੈਪਟਨ ਟਿਮ ਹੌਕਿੰਸ ਨੇ ਫੌਕਸ ਨਿਊਜ਼ ਨੂੰ ਦੱਸਿਆ ਕਿ ਅਮਰੀਕਾ ਨੇ ਆਤਮ ਰੱਖਿਆ ਦੇ ਉਦੇਸ਼ ਲਈ ਦੱਖਣੀ ਈਰਾਨ 'ਚ ਹਮਲੇ ਕੀਤੇ ਈਰਾਨੀ ਫੌਜ ਦੁਆਰਾ ਪੈਦਾ ਕੀਤੇ ਗਏ ਖਤਰਿਆਂ ਤੋਂ ਆਪਣੇ ਸੈਨਿਕਾਂ ਨੂੰ ਬਚਾਉਣ ਲਈ ਅਮਰੀਕੀ ਫੌਜ ਨੇ ਅੱਜ ਦੱਖਣੀ ਈਰਾਨ 'ਚ ਰੱਖਿਆਤਮਕ ਹਮਲੇ ਕੀਤੇ ਨੇ ਇਨ੍ਹਾਂ ਨਿਸ਼ਾਨਿਆਂ 'ਚ ਮਿਜ਼ਾਈਲ ਲਾਂਚ ਸਾਈਟਸ ਅਤੇ ਸਮੁੰਦਰੀ ਮਾਈਨ ਵਿਛਾਉਣ ਦੀ ਕੋਸ਼ਿਸ਼ ਕਰਨ ਵਾਲੀਆਂ ਈਰਾਨੀ ਕਿਸ਼ਤੀਆਂ ਸ਼ਾਮਲ ਸਨ ਯੂਐਸ ਸੈਂਟਰਲ ਕਮਾਂਡ ਮੌਜੂਦਾ ਜੰਗਬੰਦੀ ਦੌਰਾਨ ਸੰਜਮ ਵਰਤਦੇ ਹੋਏ ਆਪਣੇ ਸੈਨਿਕਾਂ ਦਾ ਬਚਾਅ ਕਰਨਾ ਜਾਰੀ ਰੱਖਦੀ ਹੈ ਜਦਕਿ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਆਪਣੇ ਮੈਮੋਰੀਅਲ ਡੇ ਭਾਸ਼ਣ 'ਚ ਕਿਹਾ ਸੀ ਕਿ ਈਰਾਨ ਕਦੇ ਵੀ ਪਰਮਾਣੂ ਹਥਿਆਰ ਨਹੀਂ ਰੱਖੇਗਾ ਉਸਨੇ ਬਾਅਦ 'ਚ ਸੋਸ਼ਲ ਮੀਡੀਆ ਤੇ ਸਪਸ਼ਟ ਕੀਤਾ ਕਿ ਸੰਸ਼ੋਧਿਤ ਯੂਰੇਨੀਅਮ ਜਾਂ ਤਾਂ ਤੁਰੰਤ ਅਮਰੀਕਾ ਨੂੰ ਸੌਂਪਿਆ ਜਾਣਾ ਚਾਹੀਦਾ ਹੈ ਤਾਂ ਜੋ ਇਸ ਨੂੰ ਵਾਪਸ ਲਿਆਂਦਾ ਜਾ ਸਕੇ ਤੇ ਨਸ਼ਟ ਕੀਤਾ ਜਾ ਸਕੇ ਜਾਂ ਤਰਜੀਹੀ ਤੌਰ ਤੇ ਈਰਾਨ ਦੇ ਇਸਲਾਮੀ ਗਣਰਾਜ ਨੂੰ ਇਸ ਨੂੰ ਸਾਈਟ ਤੇ ਜਾਂ ਕਿਸੇ ਹੋਰ ਆਪਸੀ ਸਵੀਕਾਰਯੋਗ ਸਥਾਨ ਤੇ ਅਮਰੀਕਾ ਦੇ ਤਾਲਮੇਲ 'ਚ ਨਸ਼ਟ ਕਰਨਾ ਚਾਹੀਦਾ ਹੈ ਟਾਈਮਜ਼ ਆਫ ਇੰਡੀਆ ਦੀ ਇੱਕ ਰਿਪੋਰਟ ਦੇ ਮੁਤਾਬਕ ਅਮਰੀਕਾ ਤੇ ਈਰਾਨ ਵਿਚਕਾਰ ਚੱਲ ਰਹੀ ਸ਼ਾਂਤੀ ਵਾਰਤਾ ਵਿਚਕਾਰ ਈਰਾਨ ਦੇ ਬੰਦਰ ਅੱਬਾਸ ਅਤੇ ਆਲੇ ਦੁਆਲੇ ਦੇ ਤੱਟਵਰਤੀ ਖੇਤਰਾਂ 'ਚ ਧਮਾਕਿਆਂ ਦੀਆਂ ਆਵਾਜ਼ਾਂ ਸੁਣੀਆਂ ਗਈਆਂ ਬੰਦਰ ਅੱਬਾਸ ਇੱਕ ਦੱਖਣੀ ਈਰਾਨੀ ਬੰਦਰਗਾਹ ਸ਼ਹਿਰ ਦੇ ਨਿਵਾਸੀਆਂ ਨੇ ਕਈ ਧਮਾਕੇ ਸੁਣਨ ਦੀ ਰਿਪੋਰਟ ਦਿੱਤੀ ਦੱਖਣੀ ਤੱਟ ਦੇ ਨੇੜੇ ਸਥਿਤ ਸਿਰਕ ਅਤੇ ਜਸਕ ਕਸਬਿਆਂ ਦੇ ਵਿੱਚ ਵੀ ਇਸੇ ਤਰ੍ਹਾਂ ਦੀਆਂ ਧਮਾਕੇ ਵਰਗੀਆਂ ਆਵਾਜ਼ਾਂ ਸੁਣਾਈਆਂ ਗਈਆਂ ਹਾਲਾਂਕਿ ਧਮਾਕਿਆਂ ਦੇ ਸਹੀ ਸਰੋਤ ਅਤੇ ਸਥਾਨ ਦਾ ਤੁਰੰਤ ਪਤਾ ਨਹੀਂ ਲਗਾਇਆ ਜਾ ਸਕਿਆ
1: ਸੋ ਇਹ ਕੁਛ ਇੱਕ ਤੁਸੀਂ ਖਬਰਾਂ ਸੁਣ ਰਹੇ ਹੋ ਜੀ ਹਾਲੇ ਥੋੜੀਆਂ ਬਹੁਤੀਆਂ ਖਬਰਾਂ ਤੇ ਗੱਲਾਂ ਬਾਤਾਂ ਹੋਰ ਵੀ ਸੁਣਦੇ ਰਹਾਂਗੇ ਤੁਹਾਨੂੰ ਪਤਾ ਵੀ ਇਹ ਪ੍ਰੋਗਰਾਮ ਤੁਸੀਂ ਮੰਡੇ ਟਿਊਜ਼ਡੇ ਥਰਸਡੇ ਫਰਾਈਡੇ ਸ਼ਾਮ ਨੂੰ 7 ਤੋਂ 8 ਤੇ ਸੰਡੇ 1 ਵਜੇ ਤੋਂ ਲੈ ਕੇ 5 ਵਜੇ ਤੱਕ ਸੁਣਦੇ ਹੋ ਅੱਜ ਦਾ ਪ੍ਰੋਗਰਾਮ ਪੂਰਾ 8 ਵਜੇ ਤੱਕ ਚੱਲੇਗਾ ਕਿਉਂਕਿ ਹਮੇਸ਼ਾ ਹੀ ਤਰ੍ਹਾਂ ਇਹ ਪ੍ਰੋਗਰਾਮ ਜਿਹੜੇ ਨੇ 8 ਵਜੇ ਤੱਕ ਪੇਸ਼ ਕੀਤੇ ਜਾਂਦੇ ਨੇ ਇਹਦੇ ਨਾਲ ਨਾਲ ਤੁਹਾਨੂੰ ਦੱਸਦੇ ਵੀ ਜੇ ਤੁਸੀਂ ਆਪਣੇ ਬਿਜ਼ਨਸ ਵਾਸਤੇ ਵਧੀਆ ਪ੍ਰਮੋਸ਼ਨ ਕਰਵਾਉਣਾ ਚਾਹੁੰਦੇ ਹੋ ਤਾਂ ਸਬਰੰਗ ਰੇਡੀਓ ਦੇ ਪ੍ਰੋਗਰਾਮਾਂ ਦੇ ਥਰੂ ਹੋਰ ਜਾਣਕਾਰੀ ਲੈਣੀ ਹੈ ਤੇ sabrang.ca ਤੇ ਵਿਜ਼ਿਟ ਕਰ ਸਕਦੇ ਹੋ ਜਾਂ iwebguide.ca ਤੇ ਵਿਜ਼ਿਟ ਕਰਕੇ ਦੇਖ ਸਕਦੇ ਹੋ ਕਿੰਨੀਆਂ ਵਧੀਆ ਤੇ ਖੂਬਸੂਰਤ ਵੈਬਸਾਈਟ ਬਣੀਆਂ ਨੇ ਉਹਦੇ ਨਾਲ ਨਾਲ ਤੁਸੀਂ ਜੇ ਐਪ ਬਣਵਾਉਣਾ ਚਾਹੁੰਦੇ ਹੋ ਜਾਂ ਹੋਰ ਵੀ ਕਿਸੇ ਤਰ੍ਹਾਂ ਦੀਆਂ ਕੋਈ ਸਰਵਿਸ ਚਾਹੁੰਦੇ ਹੋ ਤੇ ਤੁਸੀਂ ਮੇਰੇ ਨਾਲ 4034000203 ਤੇ ਸੰਪਰਕ ਕਰ ਸਕਦੇ ਹੋ ਮੰਡੇ ਟਿਊਜ਼ਡੇ ਥਰਸਡੇ ਫਰਾਈਡੇ ਸ਼ਾਮ ਨੂੰ 7 ਤੋਂ 8 ਤੇ ਸੰਡੇ 1 ਵਜੇ ਤੋਂ ਲੈ ਕੇ 5 ਵਜੇ ਤੱਕ ਥੋੜਾ ਜਿਹਾ ਵੈਦਰ ਦੇ ਬਾਰੇ ਅਪਡੇਟ ਕਰ ਲਈਏ ਫਿਰ ਵੈਦਰ ਦੀ ਅਪਡੇਟ ਤੋਂ ਬਾਅਦ ਆਪਾਂ ਆਪਣੀਆਂ ਗੱਲਾਂ ਬਾਤਾਂ ਫਿਰ ਤੋਂ ਜਾਰੀ ਰੱਖਾਂਗੇ ਕਿਉਂਕਿ ਵੈਦਰ ਜਿਸ ਤਰ੍ਹਾਂ ਦਾ ਹੁੰਦਾ ਉਹਦੇ ਅਕੋਰਡਿੰਗ ਆਪਾਂ ਆਪਣਾ ਜਿਹੜਾ ਮੂਡ ਤੇ ਕੰਮ ਕਾਰ ਜਿਹੜੇ ਨੇ ਉਹ ਸਾਰੇ ਚੇਂਜ ਹੋ ਜਾਂਦੇ ਆ ਤੇ ਅੱਜ ਇਸੇ ਤਰੀਕੇ ਨਾਲ ਥੋੜਾ ਜਿਹਾ ਵੈਦਰ ਦੇ ਉੱਤੇ ਮੈਨੂੰ ਲੱਗਿਆ ਵੀ ਆਪਾਂ ਗੱਲਬਾਤ ਕਰ ਲਈਏ ਕਿਉਂਕਿ ਵੈਸੇ ਤੇ ਕੈਲਗਰੀ ਦੇ ਅੰਦਰ ਕਾਫੀ ਰੌਲਾ ਰੱਪਾ ਪਿਆ ਸੀਗਾ ਜੀ ਕਿਉਂਕਿ ਪ੍ਰੀਮੀਅਰਸ ਦੀ ਮੀਟਿੰਗ ਚੱਲ ਰਹੀ ਸੀਗੀ ਕਹਿਣ ਆਸਕੀ ਜਿਹੜੀ ਅੱਜ ਨਿਬੜ ਗਈ ਉਹਦੇ 'ਚ ਮੈਨੀਟੋਬਾ ਦੇ ਵੋਬਕਿਨੋ ਜਿਹੜੇ ਨੇ ਉਹਨਾਂ ਨੇ ਕਹਿੰਦੇ ਵੀ ਦੋ ਦੋ ਹੱਥ ਕੀਤੇ ਆ ਡੈਨੀਅਲ ਸਮਿਥ ਜਿਹੜੇ ਸਾਡੇ ਲੋਕਲ ਪ੍ਰੀਮੀਅਰ ਨੇ ਉਹਨਾਂ ਦੇ ਨਾਲ ਤੇ ਥੋੜਾ ਬਹੁਤ ਇਹਦੇ ਬਾਰੇ ਜਾਣਕਾਰੀ ਜਿਹੜੀ ਹੈ ਉਹ ਦੇਵਾਂਗੇ ਬਟ ਗਰਮੀ ਦੀਆਂ ਖਬਰਾਂ ਜਿਹੜੀਆਂ ਨੇ ਇੰਡੀਆ ਤੋਂ ਜਾਂ ਉੱਧਰਲੇ ਪਾਸੇ ਤੇ ਬਹੁਤ ਹੋਈ ਹੈ ਪਰ ਇੱਧਰ ਵੀ ਗਰਮੀ ਦਾ ਮਾਹੌਲ ਜਿਹੜਾ ਹੈ ਕਾਫੀ ਬਣਿਆ ਸੋ ਸ਼ਾਵਰਸ ਦੇ ਚਾਂਸਿਸ ਵੀ ਥੋੜੇ ਬਹੁਤੇ ਦੱਸੇ ਜਾ ਰਹੇ ਸੀ ਬਟ ਰਾਈਟ ਨੋ ਟੈਂਪਰੇਚਰ ਜਿਹੜਾ ਅੱਜ 24 ਡਿਗਰੀ ਹੈ ਜਿਹੜਾ 24 ਤਰ੍ਹਾਂ ਮਹਿਸੂਸ ਹੋ ਰਿਹਾ 27 ਡਿਗਰੀ

0: ਤੱਕ 26 ਮਈ ਨੂੰ ਵੈਦਰ ਹੋਣਾ ਵੱਧ ਤੋਂ ਵੱਧ ਤੇ ਘੱਟ ਤੋਂ ਘੱਟ 13 ਡਿਗਰੀ। ਇਸ ਤੋਂ ਇਲਾਵਾ ਬੁੱਧਵਾਰ ਕੱਲ ਦੀ ਜੇ ਵੈਦਰ ਦੀ ਗੱਲਬਾਤ ਕੀਤੀ ਜਾਵੇ ਤੇ ਕੱਲ ਵੀ ਥੋੜਾ ਗਰਮ ਗਰਮ ਜਿਹਾ ਵੈਦਰ ਦਿਖਾਇਆ ਜਾ ਰਿਹਾ 27 ਡਿਗਰੀ। 27 ਤਰੀਕ ਨੂੰ 26 ਡਿਗਰੀ ਹੈ। ਬੜਾ ਅਜੀਬੋ ਗਰੀਬ ਵੈਦਰ ਹੈ ਵੈਸੇ, ਮੈਂ ਜੋ ਦੇਖਦਾ ਪਿਆ ਤੇ ਸੁਣਦਾ ਪਿਆ। 26 ਨੂੰ 27 ਤੇ 27 ਨੂੰ 26, 28 ਨੂੰ 28 ਤੇ 29 ਨੂੰ 29। ਸੋ ਇਹ ਆਉਣ ਵਾਲੇ ਦਿਨਾਂ ਦਾ, ਤੇ 14-14 ਡਿਗਰੀ ਜਿਹੜਾ ਆਲਮੋਸਟ ਟੈਂਪਰੇਚਰ ਘੱਟ ਤੋਂ ਘੱਟ ਹੋਏਗਾ। ਸੋ ਇੰਟਰਸਟਿੰਗ ਵੈਦਰ ਹੈ ਜੀ ਇਹ ਹਫਤੇ ਦਾ। ਤੇ ਸੈਟਰਡੇ ਨੂੰ ਮਈ 30 ਨੂੰ 19 ਡਿਗਰੀ ਵੱਧ ਤੋਂ ਵੱਧ ਹੋਏਗਾ। ਬਾਰਿਸ਼ ਦੇ ਚਾਂਸ ਜਿਹੜੇ ਦੱਸੇ ਜਾ ਰਹੇ ਨੇ ਸ਼ਾਵਰਸ ਦੇ, ਕਾਫੀ ਚਾਂਸ ਦੱਸੇ ਜਾ ਰਹੇ ਨੇ। ਵੈਸੇ 16.5 ਮਿਲੀਮੀਟਰ ਤੱਕ ਬਾਰਿਸ਼ ਦੇ ਦੱਸੇ ਜਾ ਰਹੇ, ਜਿਹੜੀ ਕਿ ਸੰਡੇ ਵਾਲੇ ਦਿਨ ਵੀ ਮਈ 31 ਨੂੰ ਵੀ ਲਾਸਟ ਤੇ 20 ਪੈਣ ਦੇ ਚਾਂਸ ਨੇ। ਫਿਰ ਜੂਨ 1 ਨੂੰ ਵੀ ਪਏਗੀ ਤੇ 1.1 ਮਿਲੀਮੀਟਰ ਤੱਕ। ਸੋ ਇਹ ਵੀ 3 ਦਿਨ ਜਿਹੜੀ ਹੈ ਬਾਰਿਸ਼ ਦੇ ਚਾਂਸ ਦੱਸੇ ਜਾ ਰਹੇ ਨੇ, ਸੈਟਰਡੇ ਸੰਡੇ ਮੰਡੇ। ਤੇ ਵੈਦਰ ਜਿਹੜਾ ਸ਼ਨੀਵਾਰ ਦਾ 19 ਡਿਗਰੀ ਵੱਧ ਤੋਂ ਵੱਧ, ਘੱਟ ਤੋਂ ਘੱਟ 11। ਸੰਡੇ ਨੂੰ ਜਦੋਂ ਤੁਸੀਂ 1 ਵਜੇ ਤੋਂ ਲੈ ਕੇ 5 ਵਜੇ ਤੱਕ ਪ੍ਰੋਗਰਾਮ ਸੁਣੋਗੇ, 13 ਡਿਗਰੀ ਵੱਧ ਤੋਂ ਵੱਧ, ਘੱਟ ਤੋਂ ਘੱਟ 8 ਡਿਗਰੀ ਹੋਏਗਾ। ਜੂਨ 1 ਮੰਡੇ ਵਾਲੇ ਦਿਨ 13 ਡਿਗਰੀ ਵੱਧ ਤੋਂ ਵੱਧ, ਘੱਟ ਤੋਂ ਘੱਟ 1 ਡਿਗਰੀ ਟੈਂਪਰੇਚਰ ਹੋਏਗਾ। ਇੱਕ ਛੋਟਾ ਜਿਹਾ ਕਮਰਸ਼ੀਅਲ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਫਿਰ ਵਾਪਸ ਮਿਲਦੇ ਹਾਂ। ਬਾਕੀ ਦੀਆਂ ਖਬਰਾਂ ਤੇ ਗੱਲਾਂ ਬਾਤਾਂ ਜਿਹੜੀਆਂ ਇਸੇ ਤਰੀਕੇ ਨਾਲ ਜਾਰੀ ਰਹਿਣਗੀਆਂ। ਸਬਰੰਗ ਰੇਡੀਓ 94.7 FM, ਜਿਹੜਾ ਕਿ ਤੁਸੀਂ ਮੰਡੇ ਟਿਊਜ਼ਡੇ ਲੈ ਕੇ 5 ਵਜੇ ਤੱਕ ਸੁਣਦੇ ਹੋ। ਲੈਣੇ ਇੱਕ ਛੋਟੀ ਜਿਹੀ ਬ੍ਰੇਕ, ਫਿਰ ਵਾਪਸ।
1: ਫੀਮੇਲ ਫੈਮਿਲੀ ਫਿਜ਼ੀਸ਼ੀਅਨ ਦਾ ਸਵਾਗਤ ਕਰਦਾ ਹੈ।
2: ਗਰਮਜੋਸ਼ੀ, ਸਮਝਦਾਰੀ ਤੇ ਪਿਆਰ ਨਾਲ ਉਹ ਤੁਹਾਡੇ ਪਰਿਵਾਰ ਨੂੰ ਕੰਫਰਟੇਬਲ ਤੇ ਵੈਲ ਕੇਅਰਡ ਫੀਲ ਕਰਵਾਉਣ ਲਈ ਹਮੇਸ਼ਾ ਤਿਆਰ ਹੈ।
1: ਹੁਣ ਤੁਸੀਂ ਉਹਨਾਂ ਨਾਲ ਇੰਗਲਿਸ਼, ਹਿੰਦੀ, ਉਰਦੂ ਤੇ ਪੰਜਾਬੀ ਵਿੱਚ ਵੀ ਗੱਲਬਾਤ ਕਰ ਸਕਦੇ ਹੋ ਤਾਂ ਕਿ ਤੁਸੀਂ ਘਰ ਵਰਗਾ ਅਹਿਸਾਸ ਮਹਿਸੂਸ ਕਰੋ।
2: ਨਵੇਂ ਪੇਸ਼ੈਂਟਸ ਹੁਣ ਅਕਸੈਪਟ ਹੋ ਰਹੇ ਨੇ, ਅੱਜ ਹੀ ਆਪਣੇ ਪਰਿਵਾਰ ਲਈ ਫੈਮਿਲੀ ਡਾਕਟਰ ਸਿਕਿਉਰ ਕਰੋ।
1: ਕਾਲ ਕਰੋ 5873306890, ਲਾਈਫ ਲਾਈਨ ਮੈਡੀਕਲ ਕਲੀਨਿਕ, ਵਾਕ ਇਨ ਸਵੇਰੇ 9 ਵਜੇ ਤੋਂ ਸ਼ਾਮ 6 ਵਜੇ ਤੱਕ।
2: ਸਾਨੂੰ ਮਿਲੋ ਕਿੰਗਸ ਵਿਊ ਬੁਲੇਵਰਡ ਤੇ ਜਾਂ ਕਾਲ ਕਰੋ 5873306890।
1: ਤੁਹਾਡੇ ਪਰਿਵਾਰ ਦੀ ਸਿਹਤ ਸਾਡੀ ਜ਼ਿੰਮੇਵਾਰੀ।
3: ਹੈਲੋ, ਨਮਸਤੇ, ਸਤਿ ਸ਼੍ਰੀ ਅਕਾਲ, ਆਦਾਬ।

0: ਵੜਿੰਗ ਦੇ ਨਾਲ ਸੰਬੰਧਿਤ ਉਸ ਆਡੀਓ ਨੂੰ ਲੈ ਕੇ ਦਾਅਵਾ ਕੀਤਾ ਗਿਆ ਕਿਸ ਵੱਲੋਂ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਸ੍ਰੀ ਮੁਕਤਸਰ ਸਾਹਿਬ ਦੇ ਐਸਐਸਪੀ ਤੋਂ ਰਿਪੋਰਟ ਮੰਗੀ ਗਈ ਹੈ ਔਰ ਇਹ ਵੀ ਕਿਹਾ ਗਿਆ ਕਿ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਆਵਾਜ਼ ਦਾ ਸੈਂਪਲ ਲਿਆ ਜਾਵੇ ਔਰ ਜਾਂਚ ਪੜਤਾਲ ਕੀਤੀ ਜਾਵੇ ਇਸ ਆਡੀਓ ਨੂੰ ਲੈ ਕੇ ਪਰ ਉਸ ਮਾਮਲੇ ਦੇ ਵਿੱਚ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਵੀ ਪੱਖ ਸਾਹਮਣੇ ਆਇਆ ਜਿਸ ਦੇ ਵਿੱਚ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਮੇਰੀ ਆਡੀਓ ਨੂੰ AI ਦੇ ਨਾਲ ਜਨਰੇਟ ਕਰਕੇ ਬਦਨਾਮ ਕਰਨ ਦੇ ਲਈ ਪ੍ਰਚਾਰਿਆ ਜਾ ਰਿਹਾ ਵਾਇਰਲ ਕੀਤਾ ਜਾ ਰਿਹਾ ਇਸ ਦੇ ਪਿੱਛੇ ਕੌਣ ਹੈ ਉਹ ਆਡੀਓ ਕੀ ਹੈ ਉਹ ਆਡੀਓ ਦਾ ਇੱਕ ਕਲਿੱਪ ਆ ਜਿਹੜਾ ਵਾਇਰਲ ਹੋ ਰਿਹਾ ਉਹ ਵੀ ਤੁਹਾਡੇ ਨਾਲ ਸਾਂਝਾ ਕਰਾਂਗੇ ਹਾਲਾਂਕਿ ਉਸ ਆਡੀਓ ਨੂੰ ਲੈ ਕੇ ਹੁਣ ਦੋ ਰਾਵਾਂ ਸਾਹਮਣੇ ਆਈਆਂ ਨੇ ਇੱਕ ਪਾਸੇ ਐਸਸੀ ਕਮਿਸ਼ਨ ਦੇ ਵੱਲੋਂ ਸੂਮੋਟੋ ਲੈ ਲਿਆ ਗਿਆ ਕਿ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਐਸਸੀ ਭਾਈਚਾਰੇ ਨਾਲ ਸੰਬੰਧਿਤ ਲੋਕਾਂ ਨੂੰ ਦੇ ਬਾਰੇ ਭੱਦੀਆਂ ਟਿੱਪਣੀਆਂ ਕੀਤੀਆਂ ਨੇ ਉਸ ਆਡੀਓ ਦੇ ਵਿੱਚ ਉਸ ਵਿੱਚ ਇਹ ਕਿਹਾ ਜਾ ਰਿਹਾ ਦਾਅਵਾ ਕੀਤਾ ਜਾ ਰਿਹਾ ਪ੍ਰਚਾਰ ਕਰਨ ਨੂੰ ਲੈ ਕੇ ਕਿ ਅਮਰਿੰਦਰ ਸਿੰਘ ਰਾਜਾ ਵੜਿੰਗ ਇੱਕ ਕਾਂਗਰਸੀ ਵਰਕਰ ਨੂੰ ਲੈ ਕੇ ਵੋਟਾਂ ਖਰੀਦਣ ਦੀ ਗੱਲ ਕਰ ਰਹੇ ਨੇ ਉਹ ਵੀ ਐਸਸੀ ਭਾਈਚਾਰੇ ਦੀਆਂ ਜਿਸ ਦੇ ਵਿੱਚ ਉਹ ਵਿਵਾਦਿਤ ਸ਼ਬਦਾਵਲੀ ਵਰਤ ਰਹੇ ਨੇ ਉਸ ਦੇ ਵਿੱਚ ਇੱਕ ਗੱਲ ਇਹ ਵੀ ਕਹੀ ਜਾ ਰਹੀ ਹੈ ਜੋ ਕਿਹਾ ਜਾ ਰਿਹਾ ਕਿ 1000 ਰੁਪਏ ਚ ਢੇਡ ਤੇ 2000 ਰੁਪਏ ਚ ਭੇਡ ਜਿੰਨੀਆਂ ਮਰਜ਼ੀ ਖਰੀਦ ਲਓ ਪਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਇਸ ਆਡੀਓ ਨੂੰ ਲੈ ਕੇ ਸਾਰੇ ਦੋਸ਼ ਨਕਾਰ ਦਿੱਤੇ ਨੇ ਤੇ ਇਹ ਵੀ ਆਖਿਆ ਕਿ ਆਡੀਓ ਤਾਂ ਮੇਰੀ ਹੈ ਹੀ ਨਹੀਂ AI ਨਾਲ ਜਨਰੇਟ ਕੀਤੀ ਗਈ ਹੈ ਹਾਲਾਂਕਿ ਜਾਂਚ ਦਾ ਵਿਸ਼ਾ ਕਿ ਆਡੀਓ ਕਿਸ ਦੀ ਹੈ ਪਹਿਲਾਂ ਉਹ ਆਡੀਓ ਕਲਿੱਪ ਸੁਣੋ ਉਸ ਤੋਂ ਬਾਅਦ ਦੱਸਾਂਗੇ ਕਿ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਆਪਣਾ ਪੱਖ ਪੇਸ਼ ਕਰਦੇ ਹੋਇਆ ਕੀ ਕਿਹਾ
1: ਨਹੀਂ ਜੀ ਭਾਈ ਲੋਕਾਂ ਨੂੰ ਨੁਕਤਾ ਇਸ ਵਿੱਚ ਨਹੀਂ ਆ ਰਹੇ ਨਾ ਵੇਖ ਨਹੀਂ ਰਹੇ ਬਈ ਸਮਝਦਾਰ ਹੋ ਗਏ ਲੋਕ ਯਾਰ ਦੇਖੇ ਮੀਡੀਆ ਗੱਲਾਂ ਕਰੀ ਜਾਂਦਾ 1000 ਰੁਪਏ ਵਿੱਚ ਢੇਡ ਤੇ 2000 ਰੁਪਏ ਵਿੱਚ ਭੇਡ ਜਿੰਨੀਆਂ ਮਰਜ਼ੀ ਖਰੀਦ ਲਾ ਯਾਰ
0: ਐਸਸੀ ਕਮਿਸ਼ਨ ਦੇ ਜਿਹੜੇ ਚੇਅਰਮੈਨ ਨੇ ਪੰਜਾਬ ਰਾਜ ਅਨੁਸੂਚਿਤ ਕਮਿਸ਼ਨ ਦੇ ਜਸਵੀਰ ਸਿੰਘ ਗੜੀ ਉਹਨਾਂ ਨੇ ਲਿਖਿਆ ਆਪਣੇ ਫੇਸਬੁੱਕ ਸੋਸ਼ਲ ਮੀਡੀਆ ਫੇਸਬੁੱਕ ਅਕਾਊਂਟ ਤੇ ਕਿ ਰਾਜਾ ਵੜਿੰਗ ਦੇ ਫਿਰ ਵਿਗੜੇ ਬੋਲ ਵੀਡੀਓ ਵਾਇਰਲ 1000 ਚ ਢੇਡ ਤੇ 2000 ਚ ਭੇਡ ਅਨੁਸੂਚਿਤ ਜਾਤੀਆਂ ਕਮਿਸ਼ਨ ਨੇ ਲਿਆ ਸੂਮੋਟੋ ਚੇਅਰਮੈਨ ਜਸਵੀਰ ਸਿੰਘ ਗੜੀ ਨੇ ਕੀਤੀ ਐਸਐਸਪੀ ਮੁਕਤਸਰ ਤੋਂ ਰਿਪੋਰਟ ਤਲਬ 29 ਤਰੀਕ ਨੂੰ ਪੇਸ਼ੀ ਰਾਜਾ ਵੜਿੰਗ ਦੀਆਂ ਆਵਾਜ਼ ਸੈਂਪਲ ਚੈੱਕ ਕਰਨ ਦੀ ਹਦਾਇਤ ਕੀਤੀ ਗਈ ਹੈ ਔਰ ਇਹ ਸ਼ਿਕਾਇਤ ਕਿਸ ਨੇ ਕੀਤੀ ਹੈ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਆਡੀਓ ਨੂੰ ਲੈ ਕੇ ਐਸਸੀ ਕਮਿਸ਼ਨ ਕੋਲ ਮਲੋਟ ਤੋਂ ਜਿਹੜੇ ਵਿਧਾਇਕ ਨੇ ਆਮ ਆਦਮੀ ਪਾਰਟੀ ਤੇ ਕੈਬਨਿਟ ਮੰਤਰੀ ਭਲਾਈ ਮੰਤਰੀ ਨੇ ਜਿਹੜੇ ਡਾਕਟਰ ਬਲਜੀਤ ਕੌਰ ਕਿਉਂਕਿ ਉਹ ਇਸ ਮਹਿਕਮੇ ਦੇ ਮਨਿਸਟਰ ਵੀ ਨੇ ਖੁਦ ਐਸਸੀ ਕਮਿਊਨਿਟੀ ਨੂੰ ਬਿਲੋਂਗ ਕਰਦੇ ਨੇ ਉਹਨਾਂ ਦੇ ਵੱਲੋਂ ਧਿਆਨ ਵਿੱਚ ਲਿਆਂਦਾ ਗਿਆ ਮਾਮਲਾ ਕਮਿਸ਼ਨ ਦੇ ਵਿੱਚ ਔਰ ਇੱਕ ਉਸੇ ਹੀ ਆਡੀਓ ਦਾ ਲਿੰਕ ਆ ਜਿਹੜਾ ਨਾਲ ਨੱਥੀ ਕੀਤਾ ਜਸਵੀਰ ਸਿੰਘ ਗੜੀ ਚੇਅਰਮੈਨ ਨੇ ਹੁਣ ਇਸ ਪਾਸੇ ਇੱਕ ਪਾਸੇ ਤਾਂ ਉਹਨਾਂ ਵੱਲੋਂ ਕਿਹਾ ਗਿਆ ਇਸ ਦੀ ਜਾਂਚ ਕਰਵਾਉਣ ਦੇ ਜਿਹੜੇ ਹਦਾਇਤ ਕੀਤੀ ਗਈ ਹੈ ਹੁਕਮ ਦਿੱਤੇ ਗਏ ਨੇ ਤੇ ਨਾਲ ਹੀ ਐਸਐਸਪੀ ਮੁਕਤਸਰ ਤੋਂ ਰਿਪੋਰਟ ਤਲਬ ਕੀਤੀ ਗਈ ਹੈ 29 ਤਰੀਕ ਨੂੰ ਇਸ ਦੀ ਪੇਸ਼ੀ ਹੈ ਤੇ ਦੂਜੇ ਪਾਸੇ ਅਮਰਿੰਦਰ ਸਿੰਘ ਰਾਜਾ ਵੜਿੰਗ ਕਾਂਗਰਸ ਦੇ ਪ੍ਰਧਾਨ ਜਿਹੜੇ ਕਿ ਅਕਸਰ ਹੀ ਕਿਸੇ ਨਾ ਕਿਸੇ ਅਜਿਹੇ ਬੋਲ ਦੇ ਕਰਕੇ ਵਿਵਾਦਾਂ ਚ ਆ ਜਾਂਦੇ ਨੇ ਪਰ ਇਸ ਵਾਰ ਦੇ ਜਿਹੜੇ ਬੋਲ ਉਹ ਨਕਾਰ ਰਹੇ ਨੇ ਉਹ ਕਹਿੰਦੇ ਕਿ ਮੇਰੇ ਬੋਲ ਨਹੀਂ ਇਹ AI ਨਾਲ ਬਣਾਈ ਗਈ ਆਡੀਓ ਹੈ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਆਪਣਾ ਪੱਖ ਦਿੰਦਿਆਂ ਹੋਇਆਂ ਕੀ ਆਖਿਆ ਉਹ ਵੀ ਸੁਣੋ
2: ਦੋਸਤੋ ਆਮ ਆਦਮੀ ਪਾਰਟੀ ਕੁਝ ਹਰਕਤਾਂ ਔਰ ਕੁਝ ਚਾਲਾਂ ਚੱਲ ਰਹੀ ਹੈ ਤੁਸੀਂ ਜਾਣਦੇ ਹੀ ਹੋ ਪਹਿਲਾਂ ਤਾਂ ਇੱਕ ਆਡੀਓ ਵਾਇਰਲ ਕੀਤੀ ਗਈ ਮੇਰੀ ਤੇ ਕਿਸੇ ਹੋਰ ਵਿਅਕਤੀ ਦੀ ਆਵਾਜ਼ ਦਿਖਾਈ ਗਈ ਕਿ ਮੈਂ ਕੋਈ ਗੱਲ ਕਰ ਰਿਹਾ ਗਰੀਬਾਂ ਦੇ ਬਾਰੇ ਜਾਂ ਪੈਸਿਆਂ ਬਾਰੇ AI ਵੀਡੀਓ ਬਣਾਈ ਗਈ ਜਾਣ ਬੁੱਝ ਕੇ ਨਕਲੀ ਵੀਡੀਓ ਕੋਈ ਹੋਰ ਗੱਲ ਕਰ ਰਿਹਾ ਜਿਹਦੀ ਅਸੀਂ ਸ਼ਿਕਾਇਤ ਵੀ ਪਾਤੀ ਹੈ ਜਾਂਚ ਦੀ ਮੰਗ ਕੀਤੀ ਹੈ ਹੁਣ ਉਸੀ ਸਾਜਿਸ਼ ਚੱਲਦੇ ਹੋਏ ਕਿ ਵੋਟਾਂ ਦਾ ਦੇਣ ਹੈ ਤੇ ਆਪਾਂ ਇਹ ਗੜਬੜ ਕਰੀਏ ਲੋਕਾਂ ਨੂੰ ਵਿਖਾਈਏ ਤੇ ਵੋਟਾਂ ਅਸੀਂ ਆਪਦੇ ਆਪ ਨੂੰ ਪਵਾ ਲਈਏ ਇੱਕ ਮਿਸਟਰ ਗੜੀ ਹੈਗੇ ਨੇ ਜਿਹੜੇ ਐਸਸੀ ਕਮਿਸ਼ਨ ਦੇ ਚੇਅਰਮੈਨ ਨੇ ਪੰਜਾਬ ਦੇ ਮੈਨੂੰ ਲੱਗਦਾ ਗੜੀ ਸਾਹਿਬ ਮਾਨਯੋਗ ਗੜੀ ਸਾਹਿਬ ਤੁਹਾਡਾ ਮਾਨਸਿਕ ਸੰਤੁਲਨ ਗਵਾ ਚੁੱਕਿਆ ਔਰ ਤੁਹਾਨੂੰ ਇਹ ਲੱਗਦਾ ਕਿ ਇਹ ਮੇਰੀ ਕੁਰਸੀ ਕੋਲ ਜਿਹੜੀ ਪਾਵਰ ਹੈ ਜਾਇਜ਼ ਔਰ ਨਜਾਇਜ਼ ਮੈਂ ਇਹਦਾ ਇਸਤੇਮਾਲ ਕਰ ਰਿਹਾ ਤੁਸੀਂ ਇਹਦੀ ਜਾਂਚ ਜ਼ਰੂਰ ਕਰਾਓ ਔਰ ਜੇ ਜਾਂਚ ਗਲਤ ਹੋਈ ਜੇ ਮੇਰੀ ਆਵਾਜ਼ ਨਾ ਹੋਈ ਤਾਂ ਤੁਹਾਡੇ ਤੇ ਪਰਚਾ ਦੇਣਾ ਬਣਦਾ ਕਿ ਇੱਕ ਐਸਾ ਵਿਅਕਤੀ ਜਿਹਨੂੰ ਇਸੋ ਜਿਹੀ ਕੁਰਸੀ ਤੇ ਬਿਠਾਇਆ ਜਿਹੜਾ ਗਰੀਬਾਂ ਦੇ ਵਿੱਚ ਜਾਣ ਬੁੱਝ ਕੇ ਇਹੋ ਜਿਹੀ ਗੱਲ ਫੈਲਾ ਰਿਹਾ ਤੇ ਇਸ ਪੰਜਾਬ ਨੂੰ ਔਰ ਭਾਈਚਾਰੇ ਨੂੰ ਵੰਡਣ ਦੀ ਕੋਸ਼ਿਸ਼ ਕਰ ਰਿਹਾ ਤੁਹਾਡੇ ਵਰਗਾ ਬੰਦਾ ਤਾਂ ਇਸ ਕਮਿਸ਼ਨ ਇਸ ਕੁਰਸੀ ਤੇ ਬੈਠਣਾ ਹੀ ਨਹੀਂ ਚਾਹੀਦਾ।

0: ਜਿਸ ਬੰਦੇ ਨੂੰ ਇੰਨੀ ਸਮਝ ਹੈ ਨੀ ਕਿ ਮੈਂ ਕਿਹੜੀ ਗੱਲ ਕਰਨੀ ਹੈ, ਕੀ ਬੋਲਣਾ ਹੈ, ਕਿ ਮੇਰੀ ਗੱਲ ਬੋਲੀ ਦੇ ਨਾਲ ਸ਼ਾਇਦ ਕੋਈ ਵੰਡੀਆਂ ਪੈ ਸਕਦੀਆਂ ਸਮਾਜ ਦੇ ਵਿੱਚ, ਤੁਸੀਂ ਉਹ ਵੀ ਝੂਠੀ ਗੱਲ ਦਾ ਪ੍ਰਚਾਰ ਕਰਦੇ ਹੋ। ਲੋ ਗੜੀ ਸਾਹਿਬ, ਗੱਲ ਇਹ ਹੈ, ਸੈਂਪਲ ਜ਼ਰੂਰ ਚੈੱਕ ਕਰਾਵਾਂਗੇ, ਔਰ ਜੇ ਮੇਰੀ ਆਵਾਜ਼ ਨਾ ਹੋਈ ਤਾਂ ਤੁਹਾਡੇ ਤੇ ਪਰਚਾ ਦੇਣਾ ਬੰਦ ਹੈ। ਇਹ ਰੋਜ਼ਾਨਾ ਦਾ ਜਿਹੜੀਆਂ ਤੁਹਾਡੀਆਂ ਹਾਲਾਤ ਹੈ ਨਾ, ਉਹਨੂੰ ਸੱਦ ਲਿਆ, ਉੱਥੇ ਸੱਦ ਲਿਆ, ਤੁਸੀਂ ਕੋਈ ਪੋਪ ਨਹੀਂ ਹੋ। ਔਰ ਝੂਠਾ ਬੰਦਾ, ਔਰ ਸਾਡਾ ਸਮਾਜ ਹੈ, ਅਸੀਂ ਸਾਡੇ ਸਮਾਜ ਦਾ, ਗਰੀਬਾਂ ਦਾ, ਭਰਾਵਾਂ ਦਾ, ਦੱਬਿਆਂ ਦਾ, ਮਿੱਧਿਆਂ ਦਾ, ਕੁਚਲਿਆਂ ਦਾ ਸਤਿਕਾਰ ਕਰਦੇ। ਤੁਹਾਡੇ ਵਰਗੇ ਬੰਦੇ ਜਿਹੜੇ ਹੱਥ ਠੋਕੂ ਬੰਦੇ ਜਿਹੜੇ ਸਰਕਾਰ ਦੇ ਬੈਠੇ ਇਹਨਾਂ ਕਮਿਸ਼ਨਾਂ ਦੇ ਵਿੱਚ, ਉਹ ਇਨਸਾਫ ਨਹੀਂ ਦੇ ਸਕਦੇ ਗਰੀਬਾਂ ਨੂੰ। ਕਿਉਂ? ਕਿਉਂਕਿ ਤੁਸੀਂ ਤਾਂ ਗਮਰਾਹ ਕਰ ਰਹੇ ਹੋ। ਹੁਣ ਸਬੂਤ ਕਰਕੇ ਦਿਖਾਇਓ, ਇਹ ਗੱਲ ਕਰਕੇ ਦਿਖਾਇਓ ਜੋ ਤੁਸੀਂ ਗੱਲ ਕਹਿ ਰਹੇ ਹੋ। ਰਾਜਾ ਵੜਿੰਗ ਕਦੇ ਵੀ ਐਸੀ ਗੱਲ ਨਹੀਂ ਕਰ ਸਕਦਾ।
1: ਤੁਸੀਂ ਦੋਨੋਂ ਪੱਖ ਜਾਣ ਲਏ ਨੇ ਇਸ ਮਾਮਲੇ ਦੇ ਵਿੱਚ, ਹਾਲਾਂਕਿ ਜਾਂਚ ਦਾ ਵਿਸ਼ਾ ਹੈ ਕਿ ਉਹ ਆਡੀਓ ਵਾਕਈ ਕੀ ਐਸੀ ਭਾਈਚਾਰੇ ਦੇ ਲੋਕਾਂ ਦੇ ਲਈ ਮੰਦੀ ਸ਼ਬਦਾਵਲੀ, ਭੈੜੀ ਸ਼ਬਦਾਵਲੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵਰਤੀ ਹੈ, ਜਾਂ ਫਿਰ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਦਾਅਵੇ ਮੁਤਾਬਕ ਇਹ ਆਡੀਓ ਇਹਨਾਂ AI ਨਾਲ ਬਣਾ ਕੇ ਆਰਟੀਫਿਸ਼ੀਅਲ ਇੰਟੈਲੀਜੈਂਸ ਨਾਲ ਜਨਰੇਟ ਕਰਕੇ ਪ੍ਰਚਾਰੀ ਜਾ ਰਹੀ ਹੈ ਤੇ ਇਸ ਦਾ ਲਾਹਾ ਸੱਤਾ ਧਿਰ ਵੱਲੋਂ ਲਿਆ ਜਾ ਰਿਹਾ। ਇਹ ਦੋਸ਼ ਆਮ ਆਦਮੀ ਪਾਰਟੀ ਦੇ ਉੱਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਲਗਾਏ ਨੇ, ਪਰ ਦੂਜੇ ਪਾਸੇ ਇਸ ਦੀ ਜਾਂਚ ਕਰਨ ਦੀ ਵੀ ਗੱਲ ਕੀਤੀ ਗਈ ਹੈ। ਦੇਖਦੇ ਹਾਂ ਕਿ ਜਾਂਚ ਰਿਪੋਰਟ ਦੇ ਵਿੱਚ ਜਦੋਂ ਆਵਾਜ਼ ਦੇ ਸੈਂਪਲ ਮਿਲਾਏ ਜਾਣਗੇ, ਉਸ ਦੇ ਵਿੱਚ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਆਵਾਜ਼ ਨਿਕਲਦੀ ਹੈ। ਜੇਕਰ ਉਹ ਆਵਾਜ਼ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਦਾਅਵੇ ਮੁਤਾਬਕ ਨਹੀਂ ਹੁੰਦੀ, ਤਾਂ ਫਿਰ ਜਿਸ ਨੇ ਇਸ ਨੂੰ ਜਨਰੇਟ ਕੀਤਾ, ਪ੍ਰਚਾਰਿਆ, ਵਾਇਰਲ ਕੀਤਾ, ਕਿ ਉਹਨਾਂ ਦੇ ਖਿਲਾਫ ਵੀ ਐਸੀ ਕਮਿਸ਼ਨ ਦੇ ਵੱਲੋਂ ਹੁਕਮ ਦਿੱਤਾ ਜਾਏਗਾ, ਕਾਨੂੰਨੀ ਕਾਰਵਾਈ ਕੀਤੀ ਜਾਵੇ। ਔਰ ਜੇਕਰ ਇਹ ਜਾਂਚ ਵਿੱਚ ਆਡੀਓ ਸਹੀ ਪਾਈ ਜਾਂਦੀ ਹੈ, ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਹੀ ਆਵਾਜ਼ ਨਿਕਲਦੀ ਹੈ, ਤਾਂ ਫਿਰ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਲਈ ਵੀ ਮੁਸ਼ਕਲਾਂ ਆਉਣ ਵਾਲੇ ਸਮੇਂ ਦੇ ਵਿੱਚ ਵੱਧ ਜਾਣਗੀਆਂ ਸੁਭਾਵਿਕ।
2: ਬਿਲਕੁਲ ਜੀ, ਸਮੱਸਿਆਵਾਂ ਵੱਧ ਸਕਦੀਆਂ ਨੇ, ਬਟ ਉਹਦੇ ਨਾਲ ਨਾਲ ਹੀ ਰਾਜਾ ਵੜਿੰਗ ਜਿਹੜੇ ਕਹਿੰਦੇ ਆ ਵੀ ਪਰਚਾ ਦੇਣਾ ਚਾਹੀਦਾ, ਕੋਈ ਵੀ ਮੈਨੂੰ ਨਹੀਂ ਲੱਗਦਾ ਵੀ ਸੰਵਿਧਾਨਿਕ ਅਹੁਦੇ ਤੇ ਬਹਿਣ ਵਾਲੇ ਬੰਦੇ ਦੇ ਉੱਤੇ ਪਰਚਾ ਦਿੱਤਾ ਜਾ ਸਕਦਾ ਜੇ ਉਹਨੇ ਕੋਈ ਵੀ ਇਨਫੋਰਮੇਸ਼ਨ ਜੇ ਲੈ ਕੇ ਆਉਂਦੀ ਹੈ ਤੇ। ਸੋ ਲੈਟ ਸੀ ਕੀ ਕੁਛ ਹੁੰਦਾ ਇਸ ਮੁੱਦੇ ਨੂੰ ਲੈ ਕੇ, ਉਹਦੇ ਤੇ ਗੱਲਬਾਤ ਜਿਹੜੀ ਆਉਣ ਵਾਲੇ ਸਮੇਂ ਦੇ ਵਿੱਚ ਜੇ ਖਬਰਾਂ ਦੇ ਵਿੱਚ ਹੁੰਦੀ ਰਹੇਗੀ। ਵੈਸੇ ਅਕਸਰ ਇਹੋ ਜਿਹੀਆਂ ਖਬਰਾਂ ਜਿਹੜੀਆਂ ਨੇ ਆਮ ਆਉਂਦੀਆਂ ਤੇ ਚਲੀ ਜਾਂਦੀਆਂ, ਕੋਈ ਬਹੁਤਾ ਉਹਦੇ ਤੇ ਧਿਆਨ ਜਿਹੜਾ ਬਾਅਦ ਚੋਂ ਜਾਂਦਾ ਨਹੀਂ। ਸੋ ਅੱਜ ਦਾ ਪ੍ਰੋਗਰਾਮ ਜਿਹੜਾ ਇਸੇ ਤਰੀਕੇ ਨਾਲ ਆਪਾਂ ਅੱਗੇ ਵਧਾਉਂਦੇ ਹਾਂ ਜੀ, ਮੰਡੇ, ਟਿਊਜ਼ਡੇ, ਥਰਸਡੇ, ਫਰਾਈਡੇ ਸ਼ਾਮ ਨੂੰ 7 ਤੋਂ 8 ਤੇ ਸੰਡੇ 1 ਵਜੇ ਤੋਂ ਲੈ ਕੇ 5 ਵਜੇ ਤੱਕ। ਇੱਕ ਐਸੀ ਹੋਰ ਖਬਰ ਜਿਹੜੀ ਕਿ ਲੋਕਾਂ ਦਾ ਧਿਆਨ ਕਾਫੀ ਖਿੱਚ ਰਹੀ ਹੈ, ਉਹਦੇ ਤੇ ਵੀ ਨਜ਼ਰ ਮਾਰਦੇ ਹਾਂ, ਫਿਰ ਵਾਪਸ ਮਿਲ ਕੇ ਤੇ ਬਾਕੀ ਦੀਆਂ ਖਬਰਾਂ ਤੇ ਗੱਲਾਂ ਬਾਤਾਂ ਜਿਹੜੀਆਂ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ ਸਬਰੰਗ ਰੇਡੀਓ 94.7 FM ਤੇ।
3: CBSE बोर्ड में 12वीं क्लास के स्टूडेंट वेदांत श्रीवास्तव की फिजिक्स की आंसर शीट को लेकर खूब विवाद हुआ। वेदांत का कहना था कि री इवेलुएशन प्रोसेस के तहत उन्होंने जो स्कैन कॉपी डाउनलोड की वो उनकी नहीं किसी और की थी। इस विवाद के बाद वेदांत को जहां कई लोगों ने सपोर्ट किया, वहीं सोशल मीडिया पर कुछ लोगों ने उन्हें ट्रोल भी किया, यहां तक कि कुछ ने तो उन्हें एंटी नेशनल तक कह दिया था। लेकिन अब इस विवाद में CBSE ने अपनी गलती मानते हुए बताया है कि वेदांत को उनकी सही आंसर शीट भेज दी गई है। CBSE ने सोमवार रात को एक्स पर एक पोस्ट में लिखा, डियर वेदांत, फिजिक्स आंसर शीट को लेकर जो आपकी चिंता थी उस पर हमारा ध्यान दिलाने के लिए धन्यवाद। समीक्षा के बाद मामले की जांच कर ली गई है और आपकी आंसर शीट की सही कॉपी आपके रजिस्टर्ड ईमेल एड्रेस पर भेज दी गई है। साथ ही आवश्यकता अनुसार आपके परिणाम को अपडेट करने की प्रक्रिया भी की जा रही है। हम आपके धैर्य की सराहना करते हैं और आपको अपने निरंतर सहयोग का आश्वासन देते हैं। वहीं वेदांत के भाई सिद्धांत श्रीवास्तव ने बताया कि वेदांत अपने फिजिक्स के नंबरों से संतुष्ट नहीं थे और उन्होंने री इवेल्युएशन के लिए उसे CBSE को भेजा था, जिसके बाद ये विवाद शुरू हो गया था।
4: वेदांत के जब रिजल्ट आया तो वो सेटिस्फाइड नहीं था अपने फिजिक्स के आंसर शीट, फिजिक्स के मार्क्स से। तो मैंने बोला कोई बात नहीं, वी विल अप्लाई फॉर री इवेल्युएशन। जब मैंने री इवेल्युएशन के लिए अप्लाई करा, फिजिक्स के साथ साथ मैंने इंग्लिश, कंप्यूटर साइंस एंड मैथ्स के आंसर शीट के लिए भी अप्लाई करा था, जस्ट टू सी के मार्क्स कहाँ कटे हैं। तो जब मैंने उस आंसर शीट को बाकी आंसर शीट के साथ मिलाया तो फिजिक्स के आंसर शीट उसने बोला कि उसकी नहीं है। मैंने उस पर विश्वास न करते हुए खुद इंडिपेंडेंटली जब मिलाया तो देखा कि फिजिक्स के आंसर शीट में सच में पूरी की पूरी हैंड राइटिंग चेंज थी, आंसर राइटिंग का स्टाइल चेंज था, सब कुछ चेंज था। तो मुझे भी उसकी बात पर विश्वास हुआ। तो फिर मैंने बोला कि इस चीज़ को हम किसी फॉर्मल तरीके से आगे नहीं ले जा सकते, बिकॉज इसका कोई पोर्टल अभी तक स्थापित हुआ नहीं है। आप ये बता सकते हो कि मुझे किस क्वेश्चन में कम मार्क्स मिले हैं, ज़्यादा मार्क्स मिले हैं, बट ये नहीं बता सकते कि मेरी पूरी की पूरी आंसर शीट ही चेंज्ड है। दैट इज़ वाई फिर हमें अपनी बात CBSE

0: ਜਾਂ ਐਡਮਿੰਟਨ ਦਾ ਨੰਬਰ 780-237-6983 ਜਾਂ ਇਹਨਾਂ ਦੀ ਵੈਬਸਾਈਟ yuvarsihomecaresources.ca ਤੇ ਵਿਜ਼ਿਟ ਕਰਕੇ ਹੋਰ ਜਾਣਕਾਰੀ ਲੈ ਸਕਦੇ। ਰੈਡੀਸਨ ਹੋਟਲ ਵਾਲੇ ਜਿਹੜੇ ਨੇ ਜੀ ਇਹ ਤੁਹਾਨੂੰ ਸਪੈਸ਼ਲ ਡਿਸਕਾਊਂਟ ਦੇ ਰਹੇ ਨੇ, ਜੁਲਾਈ 15 ਤੱਕ ਤੁਸੀਂ ਜੇ ਇਹਨਾਂ ਕੋਲ ਆਪਣਾ ਈਵੈਂਟ ਬੁੱਕ ਕਰਦੇ ਹੋ ਤੇ ਪੰਜ ਪਰਸੈਂਟ ਆਫ ਦੀ ਦਿੰਦੇ ਆ, ਤੇ ਉਹਦੇ ਨਾਲ ਨਾਲ ਇਹਨਾਂ ਦੇ ਫੋਨ ਨੰਬਰ ਨੇ 403-475-1005 475-1111 ਇਹਨਾਂ ਨੰਬਰਾਂ ਦੇ ਸੰਪਰਕ ਕਰ ਸਕਦੇ। ਫਿਰ ਨਿਊ ਫਿਲਨਰ ਫੈਕਟਰੀ ਫੈਮਿਲੀ ਡਾਕਟਰ ਜਿਹੜੇ ਨੇ ਏਡਰੀ ਦੇ ਅੰਦਰ ਨਵੇਂ ਖੁੱਲੇ ਲਾਈਫ ਲਾਈਨ ਮੈਡੀਕਲ ਕਲੀਨਿਕ ਦੇ ਵਿੱਚ ਅਵੇਲੇਬਲ ਨੇ ਜੇ ਤੁਸੀਂ ਇੱਥੇ ਜਾਣਾ ਚਾਹੋ, ਕਿਉਂਕਿ ਬੜੇ ਕੰਪੈਸ਼ਨਰ ਤੇ ਐਕਸਪੀਰੀਅੰਸ ਨੇ, ਹਿੰਦੀ ਪੰਜਾਬੀ ਉਰਦੂ ਦੇ ਵਿੱਚ ਗੱਲਬਾਤ ਕਰਦੇ ਆ। ਫੈਮਿਲੀ ਫਰੈਂਡਲੀ ਕੇਅਰ ਤੇ ਕਨਵੀਨੀਅੰਟ ਏਡਰੀ ਲੋਕੇਸ਼ਨ ਦੇ ਉੱਤੇ ਅਵੇਲੇਬਲ ਨੇ। ਲਾਈਫ ਲਾਈਨ ਮੈਡੀਕਲ ਕਲੀਨਿਕ ਤੁਸੀਂ ਗੂਗਲ ਕਰਕੇ ਇਹਦਾ ਐਡਰੈਸ ਜਿਹੜਾ 40 ਐਵਨਿਊ ਤੇ ਆਰਾਮ ਨਾਲ ਉੱਥੇ ਪਹੁੰਚ ਸਕਦੇ ਹੋ। ਇਹਨਾਂ ਨੂੰ ਜਾਂ ਕਾਲ ਕਰ ਸਕਦੇ ਹੋ 587-360-6890 587-360-6890 ਤੇ ਤੁਸੀਂ ਇਹਦੇ ਨਾਲ ਸੰਪਰਕ ਕਰ ਸਕਦੇ। ਸਭ ਨੂੰ ਰੇਡੀਓ ਦੇ ਪ੍ਰੋਗਰਾਮ ਥਰੂ ਮੈਸੇਜ ਦੇਣਾ ਚਾਹੁੰਦੇ ਹੋ 403-400-0203 ਤੇ ਸਾਨੂੰ ਸੰਪਰਕ ਕਰ ਸਕਦੇ। sabrang.ca ਤੇ ਵਿਜ਼ਿਟ ਕਰਕੇ ਹੋਰ ਜਾਣਕਾਰੀ ਜਿਹੜੀ ਲਈ ਜਾ ਸਕਦੀ ਹੈ। ਵਧੀਆ ਵਧੀਆ ਵੈਬਸਾਈਟ ਦੇ ਨਾਲ ਨਾਲ ਗ੍ਰਾਫਿਕ ਡਿਜ਼ਾਇਨ, ਸੋਸ਼ਲ ਮੀਡੀਆ, AI ਵੀਡੀਓ ਕ੍ਰੀਏਸ਼ਨ, ਰਿਸਪੋਂਸਿਵ ਵੈਬਸਾਈਟ, SEO, ਡਿਜੀਟਲ ਮਾਰਕੀਟਿੰਗ ਦਾ ਕੋਈ ਵੀ ਕੰਮ ਕਰਵਾਉਣਾ i-webguide.ca ਵਿਜ਼ਿਟ ਕਰ ਸਕਦੇ ਹੋ। i-webguide.ca ਤੇ ਜਾਂ ਮੇਰੇ ਨਾਲ 403-400-0203 ਤੇ ਸੰਪਰਕ ਕਰਕੇ ਗੱਲਬਾਤ ਕਰ ਸਕਦੇ। ਪੋਰ ਡੈਂਟਲ ਜਿਹੜੇ ਨੇ ਸਾਡੇ ਅੰਦਰ ਪਲੈਟੀਨਮ ਸਪੋਂਸਰ ਨੇ, ਜਿਹੜੇ ਕਿ ਫ੍ਰੀ ਗਿਫਟ ਕਾਰਡ ਦੇ ਰਹੇ ਨੇ ਨਵੇਂ ਪੇਸ਼ੈਂਟ ਦੇ ਨਾਲ ਜਦੋਂ ਡੀਲ ਕਰਦੇ ਆ। ਇਹ ਕਹਿੰਦੇ ਵੀ ਇਗਜ਼ਾਮ ਕਰਾਓ, ਹਾਈਜੀਨ ਲੈ ਕੇ ਆਓ ਆਪਣੀ ਲਾਈਫ ਦੇ ਵਿੱਚ। ਇਸ ਤੋਂ ਇਲਾਵਾ ਕਈ ਤਰ੍ਹਾਂ ਦੇ ਸਰਵਿਸਿਸ ਇਹ ਪ੍ਰੋਵਾਈਡ ਕਰਦੇ ਨੇ, ਜਿਹਦੇ ਵਿੱਚ ਡੈਂਟਲ ਦੇ ਨਾਲ ਨਾਲ CDCP ਵੀ ਪੇਸ਼ੈਂਟ ਨੂੰ ਅਸੈਪਟ ਕਰਦੇ ਨੇ, ਜਿਹਦਾ ਮਤਲਬ ਕੈਨੇਡੀਅਨ ਡੈਂਟਲ ਕੇਅਰ ਪਲਾਨ। ਸੋ ਤੁਸੀਂ ਇਹਨਾਂ ਦੇ ਨਾਲ ਵੀ ਸੰਪਰਕ ਕਰ ਸਕਦੇ ਹੋ। 403-345-1110 ਦੇ ਉੱਤੇ ਵਿਜ਼ਿਟ ਕਰੋ, ਡਾਕਟਰ ਬਲਵੀਰ ਸੰਧੂ ਉਹਨਾਂ ਦੇ ਨਾਲ ਗੱਲਬਾਤ ਕਰੋ, ਜਾਂ thepoordental.ca ਤੇ ਵਿਜ਼ਿਟ ਕਰਕੇ ਹੋਰ ਜਾਣਕਾਰੀ ਜਿਹੜੀ ਹੈ ਲਈ ਜਾ ਸਕਦੀ ਹੈ। ਅਲਬਰਟਾ ਕਮਰਸ਼ੀਅਲ ਤੋਂ ਸਾਡੇ ਕਮਰਸ਼ੀਅਲ ਰੀਅਲ ਸਟੇਟ ਦੇ ਜਿਹੜੇ ਦੋਸਤ ਨੇ ਪਿੱਪਨ ਕੁਮਾਰ ਜੀ ਐਂਡ ਐਸੋਸੀਏਟਸ, ਇਹਨਾਂ ਦੀ ਟੀਮ ਜਿਹੜੀ ਹੈ ਲੰਬੇ ਸਮੇਂ ਤੋਂ ਤੁਹਾਨੂੰ ਵੱਖਰੇ ਵੱਖਰੇ ਸਰਵਿਸਿਸ ਜਿਹੜੀ ਦਿੰਦੀ ਆ ਰਹੀ ਨੇ, ਚਾਹੇ ਉਹ ਇੰਡਸਟਰੀਅਲ, ਰਿਟੇਲ ਜਾਂ ਇਨਵੈਸਟਮੈਂਟ ਦੇ ਨਾਲ ਰਿਲੇਟਡ ਹੋਣ। ਕਿਸੇ ਵੀ ਤਰ੍ਹਾਂ ਦੀ ਸਰਵਿਸਿਸ ਲੈਣੀਆਂ 403-992-3399 ਦੇ ਉੱਤੇ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਪੈਰਾਮਾਊਂਟ ਹੋਮਸ ਵਾਲੇ ਜਿਹੜੇ ਕਹਿੰਦੇ ਆ ਵੀ ਡਿਸਕਵਰ ਕਰੋ ਆਪਣੇ ਪ੍ਰੀਮੀਅਮ ਕਮਿਊਨਿਟੀਜ਼ ਦੇ ਅੰਦਰ। ਪੈਰਾਮਾਊਂਟ ਹੋਮਸ ਜਿਹੜੇ ਕਿ ਇੱਕ ਥੋਟਫੁਲੀ ਡਿਜ਼ਾਇਨ ਕੀਤੇ ਜਾਂਦੇ ਨੇ, ਐਕਸੈਪਸ਼ਨਲੀ ਵਧੀਆ ਕੁਆਲਿਟੀ ਤੇ ਵਾਈਬ੍ਰੈਂਟ ਕਮਿਊਨਿਟੀਜ਼ ਦੇ ਅੰਦਰ ਤੁਸੀਂ ਉਹਨਾਂ ਦੇ ਘਰ ਜਿਹੜੇ ਆ ਬਾਏ ਕਰ ਸਕਦੇ ਹੋ। ਪੈਰਾਮਾਊਂਟ ਹੋਮਸ .ca ਤੇ ਵਿਜ਼ਿਟ ਕਰ ਸਕਦੇ ਹੋ, ਜਾਂ 403-800-9-2854 ਦੇ ਉੱਤੇ ਤੁਸੀਂ ਵਿਜ਼ਿਟ ਕਰਕੇ ਹੋਰ ਜਾਣਕਾਰੀ ਜਿਹੜੀ ਹੈ ਲੈ ਸਕਦੇ ਹੋ। ਗਰਾਊਂਡ ਸ਼ੇਕਰਸ ਹੋਲਡਿੰਗ ਵਾਲੇ ਜਿਹੜੇ ਹੈ ਜੀ, ਉਹ ਪਿਛਲੇ 25 ਸਾਲਾਂ ਤੋਂ ਤੁਹਾਨੂੰ ਕੰਸਟਰਕਸ਼ਨ ਦੀਆਂ ਸੇਵਾਵਾਂ ਦਿੰਦੇ ਆ, ਤੇ ਉਹਦੇ ਨਾਲ ਨਾਲ ਗਰਾਊਂਡ ਸ਼ੇਕਰ ਦੇ ਨਾਲ ਨਾਲ ਸਨੀਵਾਲ ਜੀ ਜਿਹੜੇ ਕਿ ਇੱਕ ਐਸੋਸੀਏਟ ਵੀ ਨੇ ਇਹਨਾਂ ਦੇ, 403-479-5894 ਦੇ ਉੱਤੇ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। 403-479-5894 ਤੇ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰੋ। ਮਿਰਚੀ ਪਾਕਿਸਤਾਨੀ ਰੈਸਟੋਰੈਂਟ ਜਿਹੜਾ ਜੀ ਇਹ ਤੁਹਾਡੇ ਵਾਸਤੇ ਨਵੀਂ ਲੋਕੇਸ਼ਨ ਤੋਂ ਖੁੱਲ ਚੁੱਕੇ ਨੇ ਆਲਰੇਡੀ, ਕਾਫੀ ਵਧੀਆ ਵਧੀਆ ਸਰਵਿਸਿਸ ਤੇ ਫੂਡ ਤੁਹਾਨੂੰ ਪ੍ਰੋਵਾਈਡ ਕਰਦੇ ਨੇ ਪਾਕਿਸਤਾਨੀ ਟੇਸਟ ਦੇ ਨਾਲ। ਸੋ ਤੁਸੀਂ ਇਹਨਾਂ ਨੂੰ ਵੀ ਵਿਜ਼ਿਟ ਕਰ ਸਕਦੇ ਹੋ। CIBC ਦੇ ਸ਼ਿਵਾਨੀ ਸਿੰਗਲਾ ਜੀ, ਮਨਪ੍ਰੀਤ ਬੜਾ ਜੀ, ਰਾਜਨੀਤ ਦਿਓਲ ਜੀ ਜਿਹੜੇ ਨੇ ਇਹ ਮੋਬਾਈਲ ਮੋਰਗੇਜ ਐਡਵਾਈਜ਼ਰ ਨੇ ਤੇ ਉੱਥੇ ਸੀਗੇ ਵੀ ਉਦੋਂ, ਤੁਸੀਂ ਇਹਨਾਂ ਦੇ ਨਾਲ ਵੀ ਸੰਪਰਕ ਕਰਕੇ ਗੱਲਬਾਤ ਕਰ ਸਕਦੇ ਹੋ। ਕਿਸੇ ਵੀ ਤਰ੍ਹਾਂ ਦੀ ਮੋਬਾਈਲ ਮੋਰਗੇਜ ਲੈਣੀ ਹੈ ਤੇ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰੋ। ਈਸਟ ਹਿੱਲ ਬੁਲੇਵਾਰਡ ਜਿਹੜੀ ਲੋਕੇਸ਼ਨ ਹੈ ਉਹਦੇ ਮੰਤਰੀ ਜਿਹੜੇ ਨੇ ਉੱਥੋਂ ਦੇ ਮੈਨੇਜਰ ਵੀ ਨੇ, ਬੇਸਿਕਲੀ ਬ੍ਰਾਂਚ ਮੈਨੇਜਰ। ਸੋ ਤੁਸੀਂ ਇਹਨਾਂ ਦੇ ਨਾਲ ਗੱਲਬਾਤ ਕਰ ਸਕਦੇ ਹੋ। ਬੈਲ ਦੇ ਵਿਵੇਕ ਮਹਾਜਨ ਜਿਹੜੇ ਕਿ 5 ਲੋਕੇਸ਼ਨ ਤੋਂ ਸਰਵ ਕਰਦੇ ਨੇ, ਬੈਲ ਨੌਰਥ ਹਿੱਲ ਗੈਲਰੀ ਜਾਂ ਬੈਲ ਕਰਿੰਗਟਨ ਗੈਲਰੀ, ਬੈਲ ਕੈਨਮੋਰ, ਬੈਲ ਓਲਡਸ ਤੇ ਬੈਲ ਕੋਟਨੀ ਜਿਹੜੀਆਂ ਇਹ ਲੋਕੇਸ਼ਨ ਤੋਂ ਸਰਵ ਕਰਦੇ ਆ। 587-434-5000 ਤੇ ਤੁਸੀਂ ਵਿਜ਼ਿਟ ਕਰਕੇ ਕਾਲ ਕਰਕੇ ਤੁਸੀਂ ਇਹਨਾਂ ਦੇ ਨਾਲ ਡਾਇਰੈਕਟਰ ਨੇ ਟੀਮ ਵਾਇਰਲੈਸ ਲਿਮਿਟਡ ਦੇ, ਸੋ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। 587-434-5000 ਦੇ ਉੱਤੇ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਤੇ ਡਾਕਟਰ ਜਗਜੀਤ ਸਿੰਘ ਆਲੂਵਾਲੀਆ ਜਿਹੜੇ ਸਾਡੇ ਨਾਲ ਬੈਠੇ ਆ ਤੇ ਨੈਚੁਰਲ ਮੈਡੀਸਨ ਪ੍ਰੈਕਟੀਸ਼ਨਰ ਨੇ, ਆਲਟਰਨੇਟਿਵ ਐਂਡ ਕੰਪਲੀਮੈਂਟਰੀ ਹੈਲਥ ਕੇਅਰ, ਨੈਚੁਰਲ ਮੈਡੀਸਨ, ਮਸਾਜ ਥੈਰੇਪੀ, ਹੋਲਿਸਟਿਕ ਹੀਲਿੰਗ, ਇਸ ਤਰ੍ਹਾਂ ਦੀਆਂ ਸਰਵਿਸਿਸ ਤੁਸੀਂ ਲੈਣੀਆਂ। ਤੇ ਇਹ ਵਾਈਟ ਹੋਮ ਦੇ ਵਿੱਚ ਇਹਨਾਂ ਦੀ ਲੋਕੇਸ਼ਨ ਹੈ, 136 ਵਾਈਟ ਲੋਕ ਕਲੋਜ ਨੌਰਥ ਈਸਟ ਕੈਲਗੀ। ਤੇ ਡਾਕਟਰ ਸਾਹਿਬ ਆਪੇ ਮਲਟੀ ਲੈਂਗੁਅਲ ਆਊਟਰੀਚ ਰੱਖਦੇ ਨੇ, ਤੇ ਡਾਕਟਰ ਸਾਹਿਬ ਮੈਂ ਕਹਿੰਦਾ ਵੀ ਆਪੇ ਥੋੜਾ ਨੰਬਰ ਵੀ ਬੋਲ ਦਿੰਦਾ ਸਰ ਤੁਸੀਂ ਆਪਣਾ।
1: 403-542 6444
0: 6444 ਇੱਕ ਬੰਦੇ ਕਿੱਥੋਂ ਪ੍ਰਾਣ

0: ਮੈਂ ਕਿਹਾ ਕੋਈ ਕਿਤੇ ਆਨਲਾਈਨ ਤੋਂ ਉੱਤੋਂ ਟੀਮ ਕਰਕੇ ਤੇ ਉਹਨਾਂ ਨੇ ਲਾਤਾ ਤੇ ਇਹਦੇ ਨਾਲ ਨਾਲ ਮਾਡਰਨ ਟਰੱਕ ਐਂਡ ਟ੍ਰੇਲਰ ਰਿਪੇਅਰ ਵਾਲੇ ਜਿਹੜੇ ਨੇ ਸਾਡੇ ਨਿੰਦਰ ਭਾਜੀ ਜਿਹੜੇ ਕਿ ਨਿੰਦਰ ਸੰਧੂ ਜੀ ਜਿਹੜੇ ਕਿ ਸਾਨੂੰ ਸਪੋਰਟ ਕਰਦੇ ਨੇ ਜੀ ਤੇ ਇਹ ਕਹਿੰਦੇ ਨੇ ਵੀ ਕੀਪਿੰਗ ਯੂ ਔਨ ਦਾ ਰੋਡ ਹੈਵੀ ਡਿਊਟੀ ਟਰੱਕ ਰਿਪੇਅਰ ਹੋਵੇ ਟ੍ਰੇਲਰ ਰਿਪੇਅਰ ਹੋਵੇ ਪ੍ਰੀਵੈਂਟਿਵ ਮੇਨਟੇਨੈਂਸ ਹੋਵੇ ਡਾਇਗਨੋਸਟਿਕ ਰੋਡ ਅਸਿਸਟੈਂਟ ਫਲੀਟ ਮੇਨਟੇਨੈਂਸ ਕੁਛ ਵੀ ਕਰਵਾਉਣਾ ਤੇ ਐਕਸਪੀਰੀਅੰਸ ਟੈਕਨੀਸ਼ੀਅਨਸ ਕੁਆਲਿਟੀ ਸਰਵਿਸ ਤੇ ਮਿਨੀਮਾਈਜ਼ ਡਾਊਨ ਟਾਈਮ ਦੇ ਨਾਲ 403-216-8686 ਦੇ ਉੱਤੇ 8686 ਦੇ ਉੱਤੇ ਤੁਸੀਂ ਵਿਜਿਟ ਕਰ ਸਕਦੇ ਹੋ ਮਾਡਰਨ ਟਰੱਕ ਰਿਪੇਅਰ .com ਦੇ ਉੱਤੇ ਵਿਜਿਟ ਕਰਕੇ ਹੋਰ ਜਾਣਕਾਰੀ ਦੱਸ ਦਿਓ ਕਾਫੀ ਮੈਨੂੰ ਸਿੰਬੋ ਕੈਨੇਡਾ ਜਿਹੜਾ ਇਹਦੇ ਬਾਰੇ ਜਾਣਕਾਰੀ ਆਉਣ ਵਾਲੇ ਟਾਈਮ ਚ ਦੇਵਾਂਗੇ ਤੁਹਾਨੂੰ ਤੇ ਸਾਡੇ ਮੀਡੀਆ ਦੇ ਸਾਰੇ ਦੋਸਤ ਜਿਹੜੇ ਚ ਇਸ ਵਾਰੀ ਵੈਸੇ CTV ਨੇ ਵੀ ਗਲੋਬਲ TV ਨੇ ਵੀ ਕਾਫੀ ਸਪੋਰਟ ਕੀਤੀ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਨੈਸ਼ਨਲ ਟਾਈਮਸ ਰਾਜੀਵ ਸ਼ਰਮਾ ਜੀ ਪੰਜਾਬੀ ਅਖਬਾਰ ਬੁੱਟਰ ਸਾਹਿਬ ਪ੍ਰਾਈਮ ਏਸ਼ੀਆ ਤੋਂ ਵੀ ਬੁੱਟਰ ਸਾਹਿਬ ਪੰਜਾਬੀ ਨੈਸ਼ਨਲ ਰਣਜੀਤ ਹੁਣੇ ਪੰਜਾਬ ਦੀ ਆਵਾਜ਼ ਧਾਮੀ ਸਾਹਿਬ ਤੇ TV ਏਸ਼ੀਆ ਤੋਂ ਵੀ ਧਾਮੀ ਸਾਹਿਬ ਲੋਕ ਸੱਤ ਤੋਂ ਸਾਡੇ ਦੋਸਤ ਡੈਨ ਸਿੱਧੂ ਸਾਹਿਬ ਜਿਹੜੇ ਥੋੜੀ ਦੇਰ ਤੱਕ ਆਉਂਦੇ ਨੇ ਬੋਬੀ ਡੋਡ ਜੀ ਤੇ ਪਿਆਸਾ ਜੀ ਪੰਜਾਬੀ ਰੇਡੀਓ 102.7 FM ਤੋਂ ਜੱਗ ਪੰਜਾਬੀ ਤੋਂ ਸਾਡੇ ਦੋਸਤ ਅਗੇਨ ਸਾਰੇ ਦੋਸਤ ਹੀ ਨੇ ਕਿਉਂਕਿ ਮੀਡੀਆ ਵਾਲੇ ਸਾਡੇ ਆਪਣੇ ਘਰ ਦੇ ਬੰਦੇ ਨੇ ਜੀ ਸੁਰਿੰਦਰ ਭਾਜੀ ਤੇ ਨਾਲ ਦੀ ਨਾਲ ਹੀ ਬੋਲਡ ਪੋਸਟ ਕੈਨੇਡਾ ਤੋਂ ਹਰਚਰਨ ਪ੍ਰਹਾਜ ਜੀ ਜਿਹੜੇ ਨੇ ਇਹ ਸਾਰੇ ਸਪੋਰਟ ਕਰ ਰਹੇ ਨੇ ਜੀ ਇਹਨਾਂ ਪ੍ਰੋਗਰਾਮਾਂ ਨੂੰ ਸੋ ਥੈਂਕ ਯੂ ਵੈਰੀ ਮਚ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਇਹ ਸੀਗੇ ਜੀ ਕੁਛ ਇੱਕ ਗੱਲਾਂ ਬਾਤਾਂ ਤੇ ਖਬਰਾਂ ਜਿਹੜੀਆਂ ਤੁਸੀਂ ਸੁਣੀਆਂ ਬਟ ਦੇ ਨਾਲ ਹੀ
1: ਮੈਂ ਹਰਵੰਸ ਬੁੱਟਰ ਕੈਲਗਰੀ ਤੋਂ ਤੁਹਾਡੇ ਲਈ ਅੱਜ ਦਾ ਇਹ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ
0: ਹਰਵੰਸ ਬੁੱਟਰ ਸਾਹਿਬ ਵੀ ਪ੍ਰੋਗਰਾਮ ਦੀ ਇਨਫੋਰਮੇਸ਼ਨ ਲੈ ਕੇ ਹਾਜ਼ਰ ਹੋ ਗਏ ਨੇ ਬਟ ਸਮਾਂ ਜਿਹੜਾ ਬੜਾ ਲਾਗੇ ਪਹੁੰਚਦਾ ਜਾ ਰਿਹਾ ਤੇ ਪ੍ਰੋਗਰਾਮ ਦੇ ਵਿੱਚ ਕੁਛ ਇੱਕ ਹੋਰ ਖਬਰਾਂ ਤੇ ਗੱਲਾਂ ਬਾਤਾਂ ਜਿਹੜੀਆਂ ਤੁਹਾਡੇ ਨਾਲ ਪੇਸ਼ ਕਰਨੀਆਂ ਇਸ ਤੋਂ ਇਲਾਵਾ ਅੱਜ ਦੀਆਂ ਕੁਛ ਇੱਕ ਪੰਜਾਬ ਦੀਆਂ ਮੇਨ ਮੇਨ ਖਬਰਾਂ ਜਿਹੜੀਆਂ ਨੇ ਉਹ ਵੀ ਸੁਣ ਲੈਂਦੇ ਹਾਂ ਤੇ ਕੀ ਹੁਣ ਜਾ ਰਿਹਾ ਫਿਰ ਇਸ ਤੋਂ ਬਾਅਦ ਵਾਪਸ ਮਿਲ ਕੇ ਤੇ ਫਿਰ ਬਾਕੀ ਦੀਆਂ ਗੱਲਾਂ ਬਾਤਾਂ ਜਿਹੜੀਆਂ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ ਸਬਰੰਗ ਰੇਡੀਓ 94.7 FM ਜਿਹੜਾ ਕਿ ਤੁਸੀਂ ਮੰਡੇ ਟਿਊਜ਼ਡੇ ਥਰਸਡੇ ਫਰਾਈਡੇ 7 ਤੋਂ 8 ਤੇ ਸੰਡੇ 1 ਵਜੇ ਤੋਂ ਲੈ ਕੇ 5 ਵਜੇ ਤੱਕ ਸੁਣਦੇ ਹੋ
2: ਸਤਿ ਸ਼੍ਰੀ ਅਕਾਲ ਜੀ ਖਾਲਸ TV ਤੇ ਤੁਹਾਡਾ ਸਵਾਗਤ ਹੈ ਮੈਂ ਅਮਨਪ੍ਰੀਤ ਕੌਰ ਅੱਜ ਦੀਆਂ ਮੁੱਖ ਖਬਰਾਂ ਤੁਹਾਡੇ ਨਾਲ ਸਾਂਝੀ ਕਰਨ ਲੱਗੀ ਹਾਂ ਸਭ ਤੋਂ ਪਹਿਲਾਂ ਜਾਣਕਾਰੀ ਮੌਸਮ ਦੀ ਦਿੰਦੇ ਆ ਪੰਜਾਬ ਅਤੇ ਚੰਡੀਗੜ੍ਹ ਦੇ ਵਿੱਚ ਇਸ ਸਮੇਂ ਨੌ ਤਪੇ ਦਾ ਅਸਰ ਤੇਜ਼ ਹੋ ਗਿਆ ਤਾਪਮਾਨ ਦੇ ਵਿੱਚ 1 ਡਿਗਰੀ ਸੈਲਸੀਅਸ ਵਾਧਾ ਦਰਜ ਕੀਤਾ ਜਾ ਰਿਹਾ ਹੈ ਬਠਿੰਡਾ ਸਭ ਤੋਂ ਗਰਮ ਸ਼ਹਿਰ ਰਹਿ ਰਿਹਾ ਪਾਰਾ ਹੁਣ 45 ਡਿਗਰੀ ਤੱਕ ਪਹੁੰਚਿਆ ਪਿਆ ਚੰਡੀਗੜ੍ਹ ਦੇ ਵਿੱਚ ਵੀ ਭਿਆਨਕ ਗਰਮੀ ਪੈ ਰਹੀ ਹੈ ਤਾਪਮਾਨ 42 ਡਿਗਰੀ ਤੱਕ ਪਹੁੰਚਿਆ ਪਿਆ ਕਈ ਸ਼ਹਿਰਾਂ ਦੇ ਵਿੱਚ ਪੰਜਾਬ ਦੇ ਵਿੱਚ ਪਾਰਾ ਆਮ ਦੇ ਨਾਲੋਂ 2 ਤੋਂ 4 ਡਿਗਰੀ ਵੱਧ ਦਰਜ ਕੀਤਾ ਜਾ ਰਿਹਾ 27 ਮਈ ਤੱਕ ਪੰਜਾਬ ਦੇ ਵਿੱਚ ਇਸੇ ਤਰ੍ਹਾਂ ਹੀ ਲੂ ਚੱਲਣ ਦਾ ਅਲਰਟ ਜਾਰੀ ਕੀਤਾ ਗਿਆ ਸ਼੍ਰੋਮਣੀ ਕਮੇਟੀ ਦਾ ਮੁੜ ਤੋਂ ਪੰਜਾਬ ਸਰਕਾਰ ਦੇ ਨਾਲ ਇੱਕ ਨਵਾਂ ਪੇਚ ਅੜ ਗਿਆ ਹੁਣ 328 ਪਾਵਨ ਸਰੂਪ ਸਾਹਿਬਾਨ ਦੇ ਮਾਮਲੇ ਦੇ ਵਿੱਚ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਪੰਜਾਬ ਸਰਕਾਰ ਤੇ ਵੱਡੇ ਇਲਜ਼ਾਮ ਲਾਏ ਨੇ ਤੇ ਗੰਭੀਰ ਇਤਰਾਜ਼ ਜਤਾਏ ਨੇ ETC ਅਤੇ ਜੀ ਨੈਕਸਟ ਮੀਡੀਆ ਦੇ ਨਾਲ ਸਮਝੌਤਿਆਂ ਦੇ ਵੇਰਵੇ ਮੰਗਣ ਤੇ ਸਵਾਲ ਚੁੱਕੇ ਨੇ 328 ਸਰੂਪ ਸਾਹਿਬਾਨ ਦੇ ਮਾਮਲੇ ਦੇ ਨਾਲ ਚੈਨਲ ਐਗਰੀਮੈਂਟਾਂ ਦਾ ਕੋਈ ਲੈਣਾ ਦੇਣਾ ਨਹੀਂ ਹੈ ਇਹ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਵੱਲੋਂ ਕਿਹਾ ਜਾ ਰਿਹਾ ਸ਼੍ਰੋਮਣੀ ਕਮੇਟੀ ਨੇ ਪ੍ਰਬੰਧਕੀ ਅਧਿਕਾਰਾਂ ਦੇ ਵਿੱਚ ਦਖਲ ਦੇਣ ਦੇ ਪੰਜਾਬ ਸਰਕਾਰ ਤੇ ਦੋਸ਼ ਲਾਏ ਨੇ ਬੈਂਕ ਖਾਤਿਆਂ ਦੀ ਜਾਣਕਾਰੀ ਇਕੱਠੀ ਕਰਨ ਦੀ ਵੀ ਕੋਸ਼ਿਸ਼ ਦੇ ਇਲਜ਼ਾਮ ਲਾਏ ਜਾ ਰਹੇ ਨੇ ਪੱਤਰਾਂ ਰਾਹੀਂ ਵਿੱਤੀ ਵੇਰਵੇ ਦੀ ਮੰਗ ਕੀਤੀ ਜਾ ਰਹੀ ਹੈ ਤੇ ਸਿੱਟ ਤੇ ਗੰਭੀਰ ਸਵਾਲ ਖੜੇ ਹੋ ਰਹੇ ਨੇ ਜਾਂਚ ਦੇ ਨਾਂ ਤੇ ਸੰਵਿਧਾਨਕ ਹਸਤੇ ਨੂੰ ਨਿਸ਼ਾਨਾ ਬਣਾਉਣ ਦਾ ਦਾਅਵਾ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕੀਤਾ ਪੰਜਾਬ ਦੇ ਵਿੱਚ ਨਗਰ ਨਿਗਮ ਚੋਣਾਂ ਦੇ ਉਮੀਦਵਾਰਾਂ ਦੀ ਕਿਸਮਤ ਇਸ ਸਮੇਂ ਡੱਬਿਆਂ ਦੇ ਵਿੱਚ ਬੰਦ ਪਈ ਹੈ ਕਈ ਸ਼ਹਿਰਾਂ ਦੇ ਵਿੱਚ ਹਿੰਸਾ ਜਾਲੀ ਵੋਟਿੰਗ ਅਤੇ ਧੱਕੇਸ਼ਾਹੀ ਦੇ ਇਲਜ਼ਾਮਾਂ ਦੇ ਨਾਲ ਚੋਣ ਮਾਹੌਲ ਤਣਾਅਪੂਰਨ ਬਣਿਆ ਸੀ ਰਾਏਕੋਟ ਦੇ ਵਿੱਚ ਕਾਂਗਰਸੀ ਉਮੀਦਵਾਰ ਜਗਦੇਵ ਸਿੰਘ ਜੱਗਾ ਤੇ ਜਾਨਲੇਵਾ ਹਮਲਾ ਹੋਇਆ ਸਿਰ ਦੇ ਵਿੱਚ ਗੰਭੀਰ ਸੱਟਾਂ ਦੇ ਮਗਰੋਂ ਉਨ੍ਹਾਂ ਨੂੰ PGI ਚੰਡੀਗੜ੍ਹ ਦੇ ਵਿੱਚ ਰੈਫਰ ਕੀਤਾ ਗਿਆ ਮਜੀਠਾ ਇਸ ਵਾਰ ਸਭ ਤੋਂ ਹੋਟ ਸੀਟ ਬਣੀ ਰਹੀ ਹੈ ਅਕਾਲੀ ਅਤੇ ਕਾਂਗਰਸੀ ਵਰਕਰਾਂ ਦੇ ਵਿਚਾਲੇ ਝੜਪਾਂ ਹੋਈਆਂ ਨੇ ਤੇ ਆਮ ਆਦਮੀ ਪਾਰਟੀ ਤੇ ਵੀ ਵੱਡੇ ਇਲਜ਼ਾਮ ਲੱਗੇ ਨੇ ਸੀਨੀਅਰ ਅਕਾਲੀ ਲੀਡਰ ਵਿਕਰਮ ਮਜੀਠੀਆ ਦੇ ਵੱਲੋਂ ਇੱਕ ਕੇਸਾਧਾਰੀ ਨੌਜਵਾਨ ਦੀ ਜ਼ਖਮੀ ਹਾਲਤ ਦੇ ਵਿੱਚ ਤਸਵੀਰਾਂ ਸਾਂਝੀਆਂ ਕੀਤੀਆਂ ਗਈਆਂ ਨੇ ਅਤੇ ਮਾਮਲੇ ਨੂੰ ਹੋਰ ਭਖਾਇਆ ਗਿਆ ਸਮਾਣਾ ਦੇ ਵਿੱਚ ਪੁਲਿਸ ਤੇ ਲੋਕਾਂ ਦੇ ਵੱਲੋਂ ਟਕਰਾਅ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ AK-47 ਦੇ ਨਾਲ ਹਵਾ ਦੇ ਵਿੱਚ ਗੋਲੀਆਂ ਚਲਾਉਣ ਦੇ ਇਲਜ਼ਾਮ ਲੱਗ ਰਹੇ ਨੇ ਬਰਨਾਲਾ ਦੇ ਵਿੱਚ ਵੋਟਿੰਗ ਦੇ ਦੌਰਾਨ ਭਾਜਪਾ ਉਮੀਦਵਾਰ ਤੇ ਪਤੀ ਤੇ ਜਾਨਲੇਵਾ ਹਮਲਾ ਹੋਇਆ ਸਿਰ ਫਟ ਗਿਆ ਤੇ ਹੁਣ ਹਸਪਤਾਲ ਦੇ ਵਿੱਚ ਦਾਖਲ ਨੇ ਖੰਨਾ ਦੇ ਵਿੱਚ ਆਮ ਆਦਮੀ ਪਾਰਟੀ ਅਤੇ ਕਾਂਗਰਸ ਵਰਕਰਾਂ ਦੇ ਵਿਚਾਲੇ ਤਿੱਖੇ

0: ਬਹਿਸਬਾਜ਼ੀ ਹੋਈ ਹੈ ਤੇ ਖਾਸਾ ਹੰਗਾਮਾ ਹੋਇਆ। ਫਰੀਦਕੋਟ ਦੇ ਵਿੱਚ ਫੌਜੀ ਜਵਾਨਾਂ ਦੀਆਂ ਵੋਟਾਂ ਤੇ ਵਿਵਾਦ ਹੋਇਆ। ਜਾਲੀ ਵੋਟਿੰਗ ਅਤੇ ਫੌਜੀਆਂ ਦੀ ਬੱਸ ਦੀ ਵਰਤੋਂ ਤੇ ਗੰਭੀਰ ਇਲਜ਼ਾਮ ਲੱਗੇ ਨੇ। ਪੱਟੀ ਦੇ ਵਿੱਚ ਬੈਲਟ ਪੇਪਰ ਖੋਣ, ਮੀਡੀਆ ਦੇ ਨਾਲ ਹੱਥੋਪਾਈ ਅਤੇ ਬੂਥ ਕੈਪਚਰਿੰਗ ਦੇ ਇਲਜ਼ਾਮ ਲੱਗੇ ਨੇ। ਗਿੱਦੜਬਾਹਾ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਆਮ ਆਦਮੀ ਪਾਰਟੀ ਦੇ MLA ਡਿੰਪੀ ਢਿੱਲੋਂ ਦੇ ਖਿਲਾਫ ਚੋਣ ਕਮਿਸ਼ਨ ਨੂੰ ਸ਼ਿਕਾਇਤ ਕਰ ਦਿੱਤੀ ਗਈ ਹੈ ਅਤੇ ਕਾਂਗਰਸ, ਅਕਾਲੀ ਦਲ ਅਤੇ BJP ਦੇ ਲੀਡਰਾਂ ਦੇ ਵੱਲੋਂ ਆਮ ਆਦਮੀ ਪਾਰਟੀ ਦੀ ਸਰਕਾਰ ਅਤੇ ਪੁਲਿਸ ਤੇ ਧੱਕੇਸ਼ਾਹੀ ਦੇ ਗੰਭੀਰ ਇਲਜ਼ਾਮ ਲਾਏ ਜਾ ਰਹੇ ਨੇ। ਇਸ ਤੋਂ ਬਾਅਦ ਇਕ ਹੋਰ ਵੱਡੀ ਘਟਨਾ ਸਾਹਮਣੇ ਆਈ ਹੈ ਜਿੱਥੇ ਸਾਬਕਾ MLA ਤੇ BJP ਤੋਂ ਜ਼ਿਲ੍ਹਾ ਪ੍ਰਧਾਨ ਸਰੂਪ ਚੰਦ ਅਤੇ ਉਨ੍ਹਾਂ ਦੇ ਪੁੱਤਰ ਤੇ ਚੋਣ ਪ੍ਰਕਿਰਿਆ ਤੋਂ ਬਾਅਦ ਜਾਨਲੇਵਾ ਹਮਲਾ ਹੋਇਆ। ਵਾਰਡ ਨੰਬਰ 2 ਦੇ ਵਿਚੋਂ ਜਦੋਂ ਉਹ ਲੰਘ ਰਹੇ ਸੀ ਤਾਂ ਇਹ ਵੱਡੀ ਘਟਨਾ ਵਾਪਰੀ ਹੈ। ਆਪ ਦੇ ਉਮੀਦਵਾਰ ਦੇ ਵੱਲੋਂ ਹਮਲਾ ਕਰਨ ਦੇ ਇਲਜ਼ਾਮ ਲਾਏ ਜਾ ਰਹੇ ਨੇ ਤੇ ਗਨਮੈਨ ਵੀ ਇਸ ਘਟਨਾ ਦੇ ਵਿਚ ਜ਼ਖਮੀ ਦੱਸਿਆ ਜਾ ਰਿਹਾ ਹੈ। ਬੰਦੀ ਸਿੰਘ ਭਾਈ ਜਗਤਾਰ ਸਿੰਘ ਹਵਾਰਾ ਨੂੰ ਅਜੇ ਪੈਰੋਲ ਨਹੀਂ ਮਿਲੇਗੀ। ਪਟੀਸ਼ਨ ਦਾ CBI ਦੇ ਵੱਲੋਂ
1: ਸਵੇਰ ਸੀਗੀਆਂ ਜੀ ਅੱਜ ਦੀਆਂ ਕੁਛ ਖਬਰਾਂ ਤੇ ਕੱਲ ਨੂੰ ਛੁੱਟੀ ਕਰਾਂਗੇ, ਫਿਰ ਉਸ ਤੋਂ ਬਾਅਦ ਪਰਸੋਂ ਫਿਰ ਤੁਹਾਡੇ ਨਾਲ ਰਾਬਤਾ ਕਾਇਮ ਕੀਤਾ ਜਾਏਗਾ। ਮੰਡੇ, ਟਿਊਜ਼ਡੇ, ਥਰਸਡੇ, ਫਰਾਈਡੇ ਸ਼ਾਮ ਨੂੰ 7 ਤੋਂ 8 ਤੇ ਸੰਡੇ 1 ਵਜੇ ਤੋਂ ਲੈ ਕੇ 5 ਵਜੇ ਤੱਕ ਇਹ ਪ੍ਰੋਗਰਾਮ ਤੁਹਾਡੀ ਸੇਵਾ 'ਚ ਪੇਸ਼ ਕੀਤੇ ਜਾਂਦੇ ਨੇ। ਇਹਨਾਂ ਪ੍ਰੋਗਰਾਮਾਂ ਦੇ ਥਰੂ ਕੋਈ ਮੈਸੇਜ ਦੇਣਾ ਚਾਹੁੰਦੇ ਹੋ ਤਾਂ 4030400203 ਤੇ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ। sabrang.ca ਤੇ ਵਿਜ਼ਿਟ ਕਰਕੇ ਹੋਰ ਜਾਣਕਾਰੀ ਵੀ ਲਈ ਜਾ ਸਕਦੀ ਹੈ ਤੇ ਇਹਦੇ ਨਾਲ ਨਾਲ iwebguide.ca ਤੇ ਵਿਜ਼ਿਟ ਕਰਕੇ ਦੇਖ ਸਕਦੇ ਹੋ ਕਿੰਨੀਆਂ ਵਧੀਆ ਤੇ ਖੂਬਸੂਰਤ ਵੈਬਸਾਈਟ ਬਣੀਆਂ ਨੇ, ਜਾਂ ਐਪਸ ਬਣਵਾ ਸਕਦੇ ਹੋ, ਲੋਗੋ ਜਾਂ ਕਿਸੇ ਵੀ ਤਰ੍ਹਾਂ ਦੇ ਆਪਣੇ ਡਿਜੀਟਲ AI ਦੇ ਨਾਲ ਰਿਲੇਟਡ ਜਿਹੜੀਆਂ ਸਰਵਿਸਿਜ਼ ਨੇ ਉਹ ਵੀ ਪ੍ਰੋਵਾਈਡ ਕਰਦੇ ਹਾਂ ਆਪਾਂ। ਸੋ iwebguide.ca ਤੇ ਵਿਜ਼ਿਟ ਕਰਕੇ ਉਹਦੇ ਬਾਰੇ ਜਾਣਕਾਰੀ ਜਿਹੜੀ ਤੁਸੀਂ ਲੈ ਸਕਦੇ ਹੋ। ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਨ ਦੀ ਇਜਾਜ਼ਤ ਦਿਓ ਜੀ। ਥੈਂਕ ਯੂ ਵੈਰੀ ਮੱਚ ਐਂਡ ਹੈਪੀ ਸੰਡੇ, ਹੈਪੀ ਮੰਡੇ, ਹੈਪੀ ਟਿਊਜ਼ਡੇ ਦੇ ਸਾਰੇ ਆਉਣ ਵਾਲੇ ਦਿਨ ਵੀ ਜਿਹੜੇ ਤੁਹਾਡੇ ਖੂਬਸੂਰਤ ਰਹਿਣ। ਥੈਂਕ ਯੂ, ਗੁੱਡ ਨਾਈਟ ਐਂਡ ਸ਼ਬਾ ਖੈਰ ਹੋ ਜੀ। ਥੈਂਕ ਯੂ।
2: The time is 8 p.m. You are listening to Fairchild Radio, CHKF FM 94.7, a multicultural radio station in Calgary.

0: whenever you want it, wherever you are, at the palm of your hands. Listen to FM 94.7 anywhere with the Fairchild Radio app. Available now for free on your device's player or app store. Connecting you to the community. Anytime, anywhere.
1: ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਜਤਿੰਦਰ ਪੰਨੂ ਜੀ ਨੂੰ ਸੋਮਵਾਰ ਤੋਂ ਸ਼ੁੱਕਰਵਾਰ ਰੇਡੀਓ ਸੁਰਸੰਗਮ 94.7 FM ਤੇ ਸੁਣੋ ਹਫਤੇ ਦੇ 20 ਘੰਟੇ ਰੇਡੀਓ ਸੁਰਸੰਗਮ radiosursangam.ca ਫੋਨ 403-585-0910 ਰੇਡੀਓ ਸੁਰਸੰਗਮ
2: ਕੈਲਗਰੀਜ਼ ਓਲਡੈਸਟ ਬਿਗੇਸਟ ਐਂਡ ਓਨਲੀ ਸਾਊਥ ਏਸ਼ੀਅਨ ਰੇਡੀਓ ਸਟੇਸ਼ਨ ਸਬਰੰਗ ਰੇਡੀਓ 94.7 FM
3: ਮੰਡੇ ਟਿਊਜ਼ਡੇ ਥਰਸਡੇ ਫਰਾਈਡੇ 7 ਟੂ 8 PM ਸੰਡੇਜ਼ 1 ਟੂ 5 PM
2: ਵਿਜ਼ਿਟ sabrang.ca
1: 94.7 FM Radio Sursangam har hafte 20 ghante suno Monday to Friday sham 4 to 5 Kuldeep Singh vichar charcha sham 8 to 9 Jitendra Pannu Radio Sursangam.ca phone 403-585-0910 Radio Sursangam
4: The following program speaks to the South Asian community uniting the world for your listening pleasure at Fairchild Radio the multicultural spirit of Calgary CHKF 94.7 FM
5: ਓਹੋ ਅੱਜ ਫੇਰ ਨਹੀਂ ਲੋਡ ਮਿਲਿਆ
6: ਕੀ ਹੋਇਆ
5: ਬਸ ਪੁੱਛਣਾ ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ ਤੇ ਬੱਚਿਆਂ ਨੂੰ ਫੇਰ ਨਹੀਂ ਮਿਲ ਹੋਣਾ ਦੋ ਦਿਨ
6: ਓਹੋ ਰਹਿ ਗਏ ਨਾ ਫੇਰ ਪਿੱਛੇ ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ ਫੋਨ ਨੰਬਰ ਹੈ ਮਾਨਸ ਪਹੁਜਾ 587-832-1208 ਜਾਂ ਰਮਨ ਵੜੈਚ 780-753-0001 ਸੋਨਿਕ ਇੰਸ਼ੋਰੈਂਸ
7: ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ
8: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ 에어ਪੋਰਟ ਦੇ ਨੇੜੇ ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ

0: अरब शर्मा दे नाल पंजाबी, हिंदी, उर्दू या फिर अंग्रेजी दे विच गलबात करो। गौरव शर्मा तुहानू देणगे वधिया सलाह ते वधिया डील्स। मर्सिडीज बेंज कंट्री हिल्स 70 दे करीब कारां दी डिस्प्ले वाला वड्डा शोरूम। सब दा माण, सब दी चाहत, अपनी सुपनमई कार खरीदन लई गौरव शर्मा नू शोरूम च जाके मिलो या फिर फोन कर लो 4039036757। मर्सिडीज बेंज कंट्री हिल्स।
1: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ? ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ।
2: ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਵੀਰਪਾਲ ਕੌਰ ਟਾਟਾ, ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡੀਕਾ ਬਾਈ ਪ੍ਰੋਫੈਸ਼ਨ। ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ, ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿੱਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਰ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ। ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ। ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨਸ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 ਦੀ। ਥੈਂਕ ਯੂ।
3: ਕੈਨੇਡਾ ਵਿੱਚ ਰਹਿੰਦਿਆਂ ਇੰਸ਼ੋਰੈਂਸ ਦੀ ਬਹੁਤ ਅਹਿਮੀਅਤ ਹੈ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲਈ ਪੰਜਾਬ ਇੰਸ਼ੋਰੈਂਸ ਦੇ ਰੀਜਨਲ ਮੈਨੇਜਰ ਹਰਪਿੰਦਰ ਸਿੱਧੂ ਨਾਲ ਅੱਜ ਹੀ ਸੰਪਰਕ ਕਰੋ। ਸੁਪਰ ਵੀਜ਼ਾ, ਲਾਈਫ ਇੰਸ਼ੋਰੈਂਸ, ਮੋਰਗੇਜ ਇੰਸ਼ੋਰੈਂਸ, RESP ਦੀਆਂ ਵਧੀਆ ਸੇਵਾਵਾਂ ਲਈ ਪਿਛਲੇ ਲੰਮੇ ਅਰਸੇ ਤੋਂ ਕੈਲਗਰੀ ਵਿੱਚ ਜਾਣਿਆ ਪਹਿਚਾਣਿਆ ਨਾਮ ਹੈ ਹਰਪਿੰਦਰ ਸਿੱਧੂ। ਇਹ ਇੰਸ਼ੋਰੈਂਸ ਲਈ ਨਾਮਵਰ ਕੰਪਨੀਆਂ ਨਾਲ ਕੰਮ ਕਰਦੇ ਹਨ। ਹੋਰ ਜਾਣਕਾਰੀ ਲਈ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਨਾਲ 403-404-3500 ਤੇ ਸੰਪਰਕ ਕਰੋ।
0: ਆਪਣੇ ਘਰ ਦਾ ਦੂਜਾ ਨਾਂ ਆ ਸਕੂਨ ਤੇ ਕੈਨੇਡਾ ਚ ਘਰ ਖਰੀਦਣਾ ਇੱਕ ਵੱਡੀ ਚੁਣੌਤੀ।
1: ਘਰ ਖਰੀਦਣ ਤੋਂ ਪਹਿਲਾਂ ਇਤਮਾਨ ਨਾਲ ਕਿਸੇ ਪ੍ਰੋਫੈਸ਼ਨਲ ਦੀ ਸਲਾਹ ਜ਼ਰੂਰ ਲਓ।
0: ਵਧੀਆ ਘਰ ਖਰੀਦਣਾ, ਪੈਸੇ ਬਚਾਉਣੇ ਨੇ, ਸਿਰਦਰਦੀ ਤੋਂ ਵੀ ਬਚਣਾ ਤੇ ਯਾਦ ਕਰ ਲਓ ਇੱਕ ਨਾਮ ਮਨਦੀਪ ਸਿੰਘ ਗਿੱਲ।
1: ਸਿਰਫ ਘਰ ਖਰੀਦਣ ਲਈ ਹੀ ਨਹੀਂ ਬਲਕਿ ਵੇਚਣਾ ਵੀ ਹੋਵੇ ਤਾਂ ਬਿਲਕੁਲ ਸਹੀ ਸਲਾਹ ਦੇਣਗੇ ਮਨਦੀਪ ਸਿੰਘ ਗਿੱਲ।
0: ਘਰ ਖਰੀਦਣ ਤੇ ਵੇਚਣ ਲਈ ਮੈਕਸਵੈਲ ਸੈਂਟਰਲ ਦੇ ਨਾਲ ਕੰਮ ਕਰਦੇ ਮਨਦੀਪ ਸਿੰਘ ਗਿੱਲ ਦੇਣਗੇ ਵਧੀਆ ਸਲਾਹ ਤੇ ਪ੍ਰੋਫੈਸ਼ਨਲ ਸਰਵਿਸ।
1: ਭਰੋਸੇਯੋਗ ਰਿਐਲਟਰ ਮਨਦੀਪ ਸਿੰਘ ਗਿੱਲ ਦਾ ਨੰਬਰ ਨੋਟ ਕਰੋ 403-617-1868।
0: ਜੇਕਰ ਕਰ ਰਹੇ ਹੋ ਘਰ ਖਰੀਦਣ ਤੇ ਵੇਚਣ ਦੀ ਪਲੈਨਿੰਗ, ਮਨਦੀਪ ਸਿੰਘ ਗਿੱਲ ਨੂੰ ਕਾਲ ਕਰ ਲਓ ਜਾਂ ਵਿਜ਼ਿਟ ਕਰੋ ਉਹਨਾਂ ਦੀ ਵੈਬਸਾਈਟ mandeep.realtor।
1: ਮੈਕਸਵੈਲ ਸੈਂਟਰਲ ਦੇ ਰਿਐਲਟਰ ਮਨਦੀਪ ਸਿੰਘ ਗਿੱਲ 4036171868।
4: ਫਲਾਈਟ ਬਹੁਤ ਲੇਟ ਹੋ ਗਈ, ਖਾਣ ਲਈ ਬਰਗਰ ਲੈ ਲਈਏ?
5: ਨਾ ਜੀ, ਆਪਾਂ ਤੇ ਗਰਮਾ ਗਰਮ ਰੋਟੀ ਖਾਵਾਂਗੇ।
4: ਮਾੜੇ ਨਖਰੇ ਨਾ ਕਰੋ, ਮੈਥੋਂ ਰਾਤ ਦੇ 3 ਵਜੇ ਰੋਟੀਆਂ ਨਹੀਂ ਪੱਕਦੀਆਂ।
5: ਓਹੋ, ਤੁਹਾਨੂੰ ਨਹੀਂ ਕਸ਼ਟ ਦੇਣਾ, ਆਪਾਂ ਚੱਲਣਾ ਸਮੋਸਾ ਹਾਊਸ ਇੰਡੀਅਨ ਕੁਜ਼ੀਨ ਐਂਡ ਸਵੀਟਸ, ਜੋ 24 ਘੰਟੇ ਖੁੱਲੇ ਹੁੰਦੇ ਨੇ।
4: ਸਮੋਸਾ ਹਾਊਸ ਇੰਡੀਅਨ ਕੁਜ਼ੀਨ, ਬ੍ਰੇਕਫਾਸਟ ਵਿੱਚ ਗਰਮਾ ਗਰਮ ਪਰੌਂਠੇ, ਲੰਚ ਐਂਡ ਡਿਨਰ ਵਿੱਚ ਪੂਰੀਆਂ, ਛੋਲੇ ਭਟੂਰੇ, ਫਿਸ਼ ਟਿੱਕਾ, ਚਾਈਨੀਜ਼ ਇੰਡੀਅਨ ਫੂਡ, ਹਰ ਪ੍ਰਕਾਰ ਦੀਆਂ ਮਿਠਾਈਆਂ ਅਤੇ ਕੇਟਰਿੰਗ ਵੀ ਕਰਦੇ ਨੇ। ਇੰਡੀਅਨ ਕੌਫੀ ਅਤੇ ਕੁੱਲਰ ਸਪੈਸ਼ਲ ਚਾਹ ਵੀ ਇਹਨਾਂ ਕੋਲੋਂ ਮਿਲਦੀ ਹੈ। ਹਰ ਪ੍ਰਕਾਰ ਦੇ ਖਾਣਿਆਂ ਲਈ ਸ਼ਾਨਦਾਰ ਰੈਸਟੋਰੈਂਟ ਸਮੋਸਾ ਹਾਊਸ ਇੰਡੀਅਨ ਕੁਜ਼ੀਨ ਐਂਡ ਸਵੀਟਸ, ਓਪਨ 24 ਆਵਰਸ, ਯੂਨਿਟ 2154-43-10-104 ਐਵੇਨਿਊ ਨਾਰਥ ਈਸਟ ਕੈਲਗਰੀ। ਕਾਲ 403-460-6 4034616161।
6: ਸਲਾਮ ਨਮਸਤੇ, ਸਤਿ ਸ਼੍ਰੀ ਅਕਾਲ ਆਦਾਬ, ਯਾ ਅਲੀ ਮਦਦ, ਮੈਂ ਆਪਕਾ ਹੋਸਟ ਜਰਾਤ ਕੀ ਖਿਦਮਤ ਹਾਜ਼ਰ, ਆਪ ਸੇ ਸੁਣ ਰਹੇ ਹੈਂ ਸਲਾਮ ਨਮਸਤੇ ਕੈਲਗੀ ਔਨ ਰੇਡੀਓ ਸੁਸੰਗਮ 94.7 FM। ਆਜ ਹੈ ਟਿਊਜ਼ਡੇ ਕਾ ਦਿਨ ਹੈ, ਮੰਗਲ ਕਾ ਦਿਨ ਹੈ, ਤੋ ਆਜ ਹੈ ਰੈਗੂਲਰਲੀ ਜੋ ਆਤਾ ਹੈ ਐਵਰੀ ਟਿਊਜ਼ਡੇ ਯੂ ਲਿਸਨ ਐਂਡ ਵਾਚ ਸਲਾਮ ਨਮਸਤੇ ਕੈਲਗੀ, ਆਪ ਕੀ ਖਿਦਮਤ ਹਾਜ਼ਰ। ਆਫ ਕੋਰਸ ਮੇਰੇ ਸਾਥ ਮੇਰੀ ਕੋ ਹੋਸਟ ਵੀ ਯਹਾਂ ਪਰ ਮੌਜੂਦ ਹੈ ਔਰ ਆਫ ਕੋਰਸ ਹਮਾਰੇ ਗੈਸਟ ਵੀ ਯਹਾਂ ਪਰ ਮੌਜੂਦ ਹੈ। ਜੀ ਸਲਮਾ ਜੀ।
7: ਜੀ, ਥੈਂਕ ਯੂ ਜਲਾਲ ਫਾਰ ਦਾ ਇੰਟਰੋ। ਔਰ ਸਭ ਸੇ ਪਹਿਲੇ ਹਮਾਰੇ ਸੁਣਨੇ ਵਾਲੋਂ ਕੋ ਸਲਾਮ ਨਮਸਤੇ ਆਦਾਬ ਸਤਿ ਸ਼੍ਰੀ ਅਕਾਲ ਯਾ ਅਲੀ ਮਦਦ, ਔਰ ਬਹੁਤ ਹੀ ਖੂਬਸੂਰਤ ਸ਼ਾਮ। ਉਮੀਦ ਹੈ ਆਪ ਲੋਕ ਬਹੁਤ ਜ਼ਿਆਦਾ ਆਪਣੇ ਆਪ ਕੋ ਇੰਜੋਏ ਕਰਾ ਰਹੇ ਹੋਂਗੇ, ਕਿਉਂਕਿ ਐਸੀ ਸ਼ਾਮੇਂ ਬਹੁਤ ਕਮ ਆਤੀ ਹੈ। ਤੋ ਜੈਸਾ ਕਿ ਜਲਾਲ ਨੇ ਬਤਾਇਆ ਕਿ ਹਮਾਰੇ ਗੈਸਟ ਆ ਚੁੱਕੇ ਹੈ, ਔਰ ਅੱਜ ਉਹ ਬਹੁਤ ਹੀ ਇੰਪੋਰਟੈਂਟ ਟੌਪਿਕ ਪੇ ਬਾਤ ਕਰਨੇ ਵਾਲੇ ਹੈ। ਜੋ ਬੜਾ ਇਵੈਂਟ ਹਮਾਰਾ ਹੋਤਾ ਹੈ ਹਰ ਸਾਲ, ਉਹ ਇਸ ਦਫ਼ਾ ਇਸ ਇਤਵਾਰ ਕੋ 31 ਮਈ ਕੋ ਪ੍ਰਿੰਸੈਸ ਆਈਲੈਂਡ ਪਾਰਕ ਮੈਂ ਹੈ, ਔਰ ਇਹ ਦੋ ਜੋ ਹਮਾਰੇ ਮਹਿਮਾਨ ਆਏ ਹੈ, ਇਹ ਦੋਨੋਂ ਇਸਕੇ ਬਾਰੇ ਮੈਂ ਆਪਕੋ ਬਹੁਤ ਡਿਟੇਲ ਸੇ ਬਤਾਏਂਗੇ।
6: ਜੀ ਹਾਂ, ਜੋ تھینک یو سلمہ جی جو ہمارا ایونٹ تھا آف کورس اٹ واز فار دا ورلڈ پنش شو اور آپ سب کا ایک بار پھر سے بہت بہت شکریہ اٹ وینٹ سو ویل اور آف کورس جو ہے وی آر اسٹل جو ہے کاؤنٹنگ آور ڈونیشن جو کہ ابھی آ رہے ہیں دین آف کورس وی لیٹ یو نو دا ہاؤ مچ وی ڈڈ آل ٹوگیدر لیکن اوور آل اٹ واز جسٹ این امیزنگ ایونٹ آپ سب کا بہت بہت شکریہ تھینک یو سو مچ فار کمنگ ان جو بھی آئے اور جنہوں نے ہمیں ہیلپ کیا ٹو سیل دا ٹکٹس اینڈ ایوری تھنگ سو یو نو جیسا جو ہے سلمہ جی نے کہا

0: फोटो सिर्फ $7 विच तुहाडे कारोबार जां सोशल मीडिया प्रोफाइल लई प्रोफेशनल हेडशॉट सुंदर फैमिली फोटो जो सदा लई यादगार बन जावे साडे तजुर्बेकार फोटोग्राफर लेटेस्ट इक्विपमेंट वरतदे हन तां जो तुहाडियां फोटोआं बिल्कुल परफेक्ट आउण ए सब कुछ बिल्कुल वाजिब प्राइस ते पासपोर्ट तो लेके हेडशॉट अते परिवारिक पोर्ट्रेट तक असी सब कुछ करदे हां पिक्सल फोटो स्टूडियो ते भरोसा करो तुहाडी फोटोग्राफी दी हर लोड़ लई कॉल करो 403-947-0060 जां आओ यूनिट 530-669 सवाना बुलेवर्ड नॉर्थ ईस्ट कैलगरी पिक्सल फोटो स्टूडियो जिंदगी दे पलां नूं कैद करदे होए एक फोटो एक वार
1: रोड ते नवां ट्रक चाड़न लई थब्बा नोटां दा लगदा है होर ता होर ट्रकां दी इंश्योरेंस बंदे दा धुआं कढ़ दिंदी है ते दुहाइयां फिर बंदा पाउंदा है
2: सुनो सुनो सुनो ट्रकिंग कंपनियां दे मालक ते ट्रक ओनर जरा ध्यान नाल सुनो ट्रकां दी सस्ती इंश्योरेंस दा हल हुण आ गया ट्रकां वास्ते इंश्योरेंस दे रेट लैण लई सोनिक इंश्योरेंस दे मानस पहुजा नाल 587-832-1208 ते संपर्क करो तजुर्बेकार इंश्योरेंस ब्रोकर मानस पहुजा ते उन्हां दी टीम प्रोफेशनल सेवावां दिंदे हन बेस्ट ट्रक इंश्योरेंस रेट्स लई याद रखो सोनिक इंश्योरेंस 587-832-1208
1: ਤੁਹਾਡੇ ਘਰ ਦੇ ਫਰਨੀਚਰ ਦੀਆਂ ਸਭ ਲੋੜਾਂ ਪੂਰੀਆਂ ਕਰਨ ਦੇ ਸਮਰੱਥ ਬ੍ਰਿਕ ਕਲੀਅਰੈਂਸ ਸੈਂਟਰ ਮੈਟਰਸ ਸੋਫਾ ਸੈੱਟ ਅਪਲਾਈਐਂਸਿਸ ਇਲੈਕਟ੍ਰੋਨਿਕਸ ਤੇ ਹੋਮ ਡੈਕੋਰ ਦੀਆਂ ਜਾਨਦਾਰ ਵੈਰਾਈਟੀਆਂ ਤੇ ਸ਼ਾਨਦਾਰ ਡੀਲਾਂ ਜੇਕਰ ਤੁਸੀਂ ਵੀ ਆਪਣੇ ਸੋਹਣੇ ਘਰ ਨੂੰ ਚਾਰ ਚੰਨ ਲਗਾਉਣਾ ਚਾਹੁੰਦੇ ਹੋ ਤਾਂ ਅੱਜ ਹੀ ਕੈਲਗਰੀ ਸਾਊਥਵਿਚ ਵਿੱਚ ਪੈਂਦੇ ਬ੍ਰਿਕ ਕਲੀਅਰੈਂਸ ਸੈਂਟਰ ਤੇ ਪਹੁੰਚੋ ਇਹਨਾਂ ਦੀਆਂ ਡਿਟੇਲਸ ਹਰ ਹਫਤੇ ਸਾਂਝਾ ਟਾਈਮਸ ਅਖਬਾਰ ਦੇ ਵਿੱਚ ਛਪਦੀਆਂ ਨੇ ਪਤਾ ਹੈ 3451 ਸਨਰਿਚ ਵੇ ਨਾਰਥ ਈਸਟ ਕੈਲਗਰੀ ਫੋਨ ਨੰਬਰ 403-726-6200 403-726-6200 ਬੜੇ ਸੋਚਾਂ ਚ ਪਏ ਹੋ ਵੀਰ ਜੀ ਕੀ ਗੱਲ ਹੋ ਗਈ
3: ਥੱਕ ਗਏ ਆ ਘਰ ਲੱਭ ਲੱਭ ਕੇ ਕੈਲਗਰੀ ਚ ਘਰ ਖਰੀਦਣਾ ਤਾਂ ਹੁਣ ਬੜਾ ਹੀ ਔਖਾ
1: ਤੁਸੀਂ ਘਰ ਚੰਦਰਮਾ ਤੇ ਲੱਭਦੇ ਹੋਣੇ ਕੈਲਗਰੀ ਚ ਨਹੀਂ ਆ ਨੋਟ ਕਰੋ ਨੰਬਰ ਅਰੁਣ ਕੌਸ਼ਲ ਦਾ
3: ਕਰ ਲਿਆ ਜੀ ਨੋਟ ਫੋਨ ਨੰਬਰ 403-618-2112
1: ਰੀਅਲ ਐਸਟੇਟ ਦੇ ਸਭ ਮਸਲਿਆਂ ਦਾ ਹੱਲ ਕਰਨਗੇ ਪ੍ਰੈਪ ਰਿਐਲਿਟੀ ਦੇ ਮਸ਼ਹੂਰ ਰਿਐਲਟਰ ਅਰੁਣ ਕੌਸ਼ਲ
3: ਅੱਛਾ ਜੀ ਅਰੁਣ ਕੌਸ਼ਲ ਲੱਭ ਕੇ ਦੇਣਗੇ ਸਾਨੂੰ ਘਰ
1: ਜੀ ਹਾਂ ਕੱਲੇ ਘਰ ਨਹੀਂ ਪ੍ਰਾਪਰਟੀ ਰੈਜ਼ੀਡੈਂਸ਼ੀਅਲ ਹੋਵੇ ਜਾਂ ਕਮਰਸ਼ੀਅਲ ਘਰ ਖਰੀਦਣਾ ਹੋਵੇ ਜਾਂ ਵੇਚਣਾ ਪ੍ਰੈਪ ਰਿਐਲਿਟੀ ਦੀ ਵੱਡੀ ਟੀਮ ਤੁਹਾਡੇ ਲਈ ਕਰੇਗੀ ਦਿਨ ਰਾਤ ਇੱਕ ਕੈਲਗਰੀ ਸ਼ਹਿਰ ਤੋਂ ਇਲਾਵਾ ਨੇੜੇ ਦੇ ਸ਼ਹਿਰਾਂ ਦੇ ਵਿੱਚ ਇਹਨਾਂ ਦੇ ਕੋਲ ਲਿਸਟਿੰਗ ਦਾ ਵੱਡਾ ਖਜ਼ਾਨਾ ਹੈ ਪ੍ਰਾਪਰਟੀ ਵੇਚਣ ਲਈ ਜਾਂ ਖਰੀਦਣ ਲਈ ਯਾਦ ਰੱਖੋ ਅਰੁਣ ਕੌਸ਼ਲ ਦਾ ਫੋਨ ਨੰਬਰ 403-618-2112 ਅਰੁਣ ਕੌਸ਼ਲ ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ ਪੰਜਾਬੀ ਹਿੰਦੀ ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ ਸਭ ਦਾ ਮਾਣ ਸਭ ਦੀ ਚਾਹਤ ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 403-903-6757
4: ਮਰਸੀਡੀਜ਼ ਬੈਂਸ ਕੰਟਰੀ ਹਿੱਲਸ
3: ਕਿੱਦਾਂ ਵੀਰੇ ਮੈਂ ਤੈਨੂੰ ਲੱਭਦਾ ਫਿਰਦਾ ਕਈ ਦਿਨਾਂ ਤੋਂ ਤੇਰਾ ਫੋਨ ਵੀ ਨਹੀਂ ਲੱਗਾ ਜ਼ਰੂਰੀ ਕੰਮ ਸੀ ਤੇਰੇ ਨਾਲ ਕੋਈ
5: ਲੱਭਣਾ ਕਿੱਥੋਂ ਭਰਾਵਾ ਮੈਂ ਤਾਂ ਇੰਡੀਆ ਗਿਆ ਸੀ
3: ਕੀਤਾ ਨਾ ਉਹੀ ਕੰਮ ਦੱਸ ਕੇ ਜਾਂਦਾ ਤਾਂ ਮੈਂ ਇੰਡੀਆ ਤੋਂ ਪੈਸੇ ਮੰਗਾਉਣੇ ਸੀ
5: ਲੈ ਦੱਸ ਬੱਚਿਆਂ ਵਾਲੀ ਗੱਲ ਕਰਦਾ ਤੂੰ ਇੰਨੇ ਸਾਲ ਹੋ ਗਏ ਤੈਨੂੰ ਕੈਲਗਰੀ ਰਹਿੰਦਿਆਂ ਮੈਨੂੰ ਲੱਭਣ ਨਾਲੋਂ ਫੋਨ ਕਰਨਾ ਸੀ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੰਘ ਸਿੱਧੂ ਨੂੰ ਵਧੀਆ ਰੇਟ ਤੇ ਬੈਸਟ ਸਰਵਿਸ ਲਈ ਕਾਲ ਕਰ 403-607-4408
3: ਇੰਡੀਆ ਨੂੰ ਡਾਲਰ ਭੇਜਣੇ ਹੋਣ ਜਾਂ ਰੁਪਈਏ ਮੰਗਾਉਣੇ ਹੋਣ ਤਾਂ ਰੇਸ਼ਮ ਸਿੱਧੂ ਨਾਲ ਰੇਟ ਜ਼ਰੂਰ ਚੈੱਕ ਕਰੋ ਤਸੱਲੀ ਬਖਸ਼ ਤੇ ਤੇਜ਼ ਸਰਵਿਸ ਲੰਬੇ ਸਮੇਂ ਤੋਂ ਭਰੋਸੇਯੋਗ ਸੇਵਾਵਾਂ ਲਈ ਜਾਣੇ ਜਾਂਦੇ ਹਨ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੱਧੂ 403-607-4208 ਅਕਾਲ ਫੋਰਨ ਐਕਸਚੇਂਜ
6: ਪੂਰਾ ਸਾਲ ਹੋ ਗਿਆ ਗਾਣਾ ਸੁਣਦੀ ਨੂੰ ਬਸ ਕੈਲਗਰੀ ਚ ਘਰ ਲੈਣ ਦੀਆਂ ਫੀਲਿੰਗ ਆਈ ਲਈ ਜਾਇਓ ਵੀਰੇ ਦੀ ਫੈਮਿਲੀ ਨੇ ਵੀ ਟੋਰਾਂਟੋ ਤੋਂ ਕੈਲਗਰੀ ਮੂਵ ਹੋਣ ਦਾ ਮਨ ਬਣਾ ਲਿਆ ਹੈ ਉਹਨਾਂ ਦੇ ਆਉਣ ਤੋਂ ਪਹਿਲਾਂ ਮੈਨੂੰ ਘਰ ਚਾਹੀਦਾ ਹੈ
7: ਮੇਰੀ ਕੱਲ ਹੀ ਗੱਲ ਹੋਈ ਹੈ ਰਿਐਲਟਰ ਜੱਗੀ ਤੇ ਲੋਹਰਾ ਨਾਲ ਜਿਨ੍ਹਾਂ ਦੀ ਸਲਾਹ ਨਾਲ ਹੁਣ ਘਰ ਇੱਕ ਨਹੀਂ ਦੋ ਲਵਾਂਗੇ ਪਹਿਲਾਂ ਆਪਣੇ ਲਈ ਤੇ ਦੂਜਾ

0: ਹਰ ਸਮੇਂ ਤੁਹਾਡੇ ਸੰਗ ਤੁਹਾਡਾ ਆਪਣਾ ਇਹ ਹੈ ਰੇਡੀਓ ਸੁਰਸੰਗਮ।
1: ਓਹੋ ਅੱਜ ਫੇਰ ਨੀ ਲੋਡ ਮਿਲਿਆ,
2: ਕੀ ਹੋਇਆ?
1: ਬਸ ਪੁੱਛਣਾ, ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ, ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ, ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ ਦੋ ਦਿਨ।
2: ਓਹੋ ਰਹਿ ਗਏ ਨਾ ਫੇਰ ਪਿੱਛੇ। ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ, ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ, ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ। ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ। ਫੋਨ ਨੰਬਰ ਹੈ ਮਾਨਸ ਪਹੁਜਾ 5871208 ਜਾਂ ਰਮਨ ਵੜੈਚ 7807530001। ਸੋਨਿਕ ਇੰਸ਼ੋਰੈਂਸ।
3: ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ? ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ।
4: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ। ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ। ਪੰਜਾਬੀ, ਹਿੰਦੀ, ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ, ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ। ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ। ਸਭ ਦਾ ਮਾਣ, ਸਭ ਦੀ ਚਾਹਤ, ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ।

0: फोरम च जाके मिलो या फिर फोन कर लो 4039036757।
1: मर्सिडीज बेंज कंट्री हिल्स।
2: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ? ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ।
3: ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਵੀਰਪਾਲ ਕੌਰ ਟਾਟਾ, ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡਿਕ ਆ ਬਾਈ ਪ੍ਰੋਫੈਸ਼ਨ। ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ, ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿੱਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਰ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ। ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ। ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 ਤੇ। ਥੈਂਕ ਯੂ।
4: ਕੈਨੇਡਾ ਵਿੱਚ ਰਹਿੰਦਿਆਂ ਇੰਸ਼ੋਰੈਂਸ ਦੀ ਬਹੁਤ ਅਹਿਮੀਅਤ ਹੈ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲਈ ਪੰਜਾਬ ਇੰਸ਼ੋਰੈਂਸ ਦੇ ਰੀਜਨਲ ਮੈਨੇਜਰ ਹਰਪਿੰਦਰ ਸਿੱਧੂ ਨਾਲ ਅੱਜ ਹੀ ਸੰਪਰਕ ਕਰੋ। ਸੁਪਰ ਵੀਜ਼ਾ, ਲਾਈਫ ਇੰਸ਼ੋਰੈਂਸ, ਮੋਰਗੇਜ ਇੰਸ਼ੋਰੈਂਸ, RESP ਦੀਆਂ ਵਧੀਆ ਸੇਵਾਵਾਂ ਲਈ ਪਿਛਲੇ ਲੰਮੇ ਅਰਸੇ ਤੋਂ ਕੈਲਗਰੀ ਵਿੱਚ ਜਾਣਿਆ ਪਹਿਚਾਣਿਆ ਨਾਮ ਹੈ ਹਰਪਿੰਦਰ ਸਿੱਧੂ। ਇਹ ਇੰਸ਼ੋਰੈਂਸ ਲਈ ਨਾਮਵਰ ਕੰਪਨੀਆਂ ਨਾਲ ਕੰਮ ਕਰਦੇ ਹਨ। ਹੋਰ ਜਾਣਕਾਰੀ ਲਈ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਨਾਲ 403-404-3500 ਤੇ ਸੰਪਰਕ ਕਰੋ।
0: ਆਪਣੇ ਘਰ ਦਾ ਦੂਜਾ ਨਾਂ ਆ ਸਕੂਨ ਤੇ ਕੈਨੇਡਾ ਚ ਘਰ ਖਰੀਦਣਾ ਇੱਕ ਵੱਡੀ ਚੁਣੌਤੀ।
2: ਘਰ ਖਰੀਦਣ ਤੋਂ ਪਹਿਲਾਂ ਇਤਮਾਨ ਨਾਲ ਕਿਸੇ ਪ੍ਰੋਫੈਸ਼ਨਲ ਦੀ ਸਲਾਹ ਜ਼ਰੂਰ ਲਓ।
0: ਵਧੀਆ ਘਰ ਖਰੀਦਣਾ, ਪੈਸੇ ਬਚਾਉਣੇ ਨੇ, ਸਿਰਦਰਦੀ ਤੋਂ ਵੀ ਬਚਣਾ, ਤੇ ਯਾਦ ਕਰ ਲਓ ਇੱਕ ਨਾਮ ਮਨਦੀਪ ਸਿੰਘ ਗਿੱਲ।
2: ਸਿਰਫ ਘਰ ਖਰੀਦਣ ਲਈ ਹੀ ਨਹੀਂ ਬਲਕਿ ਵੇਚਣਾ ਵੀ ਹੋਵੇ ਤਾਂ ਬਿਲਕੁਲ ਸਹੀ ਸਲਾਹ ਦੇਣਗੇ ਮਨਦੀਪ ਸਿੰਘ ਗਿੱਲ।
0: ਘਰ ਖਰੀਦਣ ਤੇ ਵੇਚਣ ਲਈ ਮੈਕਸਵੈਲ ਸੈਂਟਰਲ ਦੇ ਨਾਲ ਕੰਮ ਕਰਦੇ ਮਨਦੀਪ ਸਿੰਘ ਗਿੱਲ ਦੇਣਗੇ ਵਧੀਆ ਸਲਾਹ ਤੇ ਪ੍ਰੋਫੈਸ਼ਨਲ ਸਰਵਿਸ।
2: ਭਰੋਸੇਯੋਗ ਰਿਐਲਟਰ ਮਨਦੀਪ ਸਿੰਘ ਗਿੱਲ ਦਾ ਨੰਬਰ ਨੋਟ ਕਰੋ 403-617-1868।
0: ਜੇਕਰ ਕਰ ਰਹੇ ਹੋ ਘਰ ਖਰੀਦਣ ਤੇ ਵੇਚਣ ਦੀ ਪਲੈਨਿੰਗ, ਮਨਦੀਪ ਸਿੰਘ ਗਿੱਲ ਨੂੰ ਕਾਲ ਕਰ ਲਓ ਜਾਂ ਵਿਜ਼ਿਟ ਕਰੋ ਉਹਨਾਂ ਦੀ ਵੈਬਸਾਈਟ mandeep.realtor।
2: ਮੈਕਸਵੈਲ ਸੈਂਟਰਲ ਦੇ ਰਿਐਲਟਰ ਮਨਦੀਪ ਸਿੰਘ ਗਿੱਲ 4036171868।
5: ਫਲਾਈਟ ਬਹੁਤ ਲੇਟ ਹੋ ਗਈ, ਖਾਣ ਲਈ ਬਰਗਰ ਲੈ ਲਈਏ?
6: ਨਾ ਜੀ, ਆਪਾਂ ਤੇ ਗਰਮਾ ਗਰਮ ਰੋਟੀ ਖਾਵਾਂਗੇ।
5: ਮਾੜੇ ਨਖਰੇ ਨਾ ਕਰੋ, ਮੈਥੋਂ ਰਾਤ ਦੇ 3 ਵਜੇ ਰੋਟੀਆਂ ਨਹੀਂ ਪੱਕਦੀਆਂ।
6: ਓਹੋ, ਤੁਹਾਨੂੰ ਨਹੀਂ ਕਸ਼ਟ ਦੇਣਾ, ਆਪਾਂ ਚੱਲਣਾ ਸਮੋਸਾ ਹਾਊਸ ਇੰਡੀਅਨ ਕੁਜ਼ੀਨ ਐਂਡ ਸਵੀਟਸ, ਜੋ 24 ਘੰਟੇ ਖੁੱਲੇ ਹੁੰਦੇ ਨੇ।
5: ਸਮੋਸਾ ਹਾਊਸ ਇੰਡੀਅਨ ਕੁਜ਼ੀਨ, ਬ੍ਰੇਕਫਾਸਟ ਵਿੱਚ ਗਰਮਾ ਗਰਮ ਪਰੌਂਠੇ, ਲੰਚ ਐਂਡ ਡਿਨਰ ਵਿੱਚ ਪੂਰੀਆਂ, ਛੋਲੇ ਭਟੂਰੇ, ਫਿਸ਼ ਟਿੱਕਾ, ਚਾਈਨੀਜ਼ ਇੰਡੀਅਨ ਫੂਡ, ਹਰ ਪ੍ਰਕਾਰ ਦੀਆਂ ਮਿਠਾਈਆਂ ਅਤੇ ਕੇਟਰਿੰਗ ਵੀ ਕਰਦੇ ਨੇ। ਇੰਡੀਅਨ ਕਾਫੀ ਅਤੇ ਕੁੱਲਰ ਸਪੈਸ਼ਲ ਚਾਹ ਵੀ ਇਹਨਾਂ ਕੋਲੋਂ ਮਿਲਦੀ ਹੈ। ਹਰ ਪ੍ਰਕਾਰ ਦੇ ਖਾਣਿਆਂ ਲਈ ਸ਼ਾਨਦਾਰ ਰੈਸਟੋਰੈਂਟ ਸਮੋਸਾ ਹਾਊਸ ਇੰਡੀਅਨ ਕੁਜ਼ੀਨ ਐਂਡ ਸਵੀਟਸ, ਓਪਨ 24 ਆਵਰਸ, ਯੂਨਿਟ 2154-43-10-104 ਐਵੇਨਿਊ ਨਾਰਥ ਈਸਟ ਕੈਲਗਰੀ। ਕਾਲ 403-460-6 403-461-6161।
7: ਸੋਹਣੇ ਘਰ ਦੀ ਨਿਸ਼ਾਨੀ ਹੁੰਦੀ ਹੈ ਸ਼ਾਨਦਾਰ ਫਲੋਰਿੰਗ, ਜਿੱਥੇ ਕਦਮ ਰੱਖਦਿਆਂ ਹੀ ਤੁਹਾਡੇ ਮਹਿਮਾਨ ਫਲੋਰਿੰਗ ਕੰਪਨੀ ਦਾ ਪਤਾ ਪੁੱਛਣ ਲੱਗ ਜਾਣ, ਤੇ ਉਹ ਪਤਾ ਹੈ ਕੈਲਗਰੀ ਕਾਰਪੇਟ ਐਂਪਾਇਰ, ਜਿੱਥੇ ਤੁਸੀਂ ਲੈ ਸਕਦੇ ਹੋ ਆਪਣੀ ਪਸੰਦ ਦੀ ਫਲੋਰਿੰਗ ਦਾ ਸਮਾਨ। ਫਲੋਰਿੰਗ ਘਰ ਦਾ ਹੋਵੇ ਜਾਂ ਹੋਵੇ ਕਮਰਸ਼ੀਅਲ, ਨਵਾਂ ਲਵਾਉਣਾ ਹੋਵੇ ਜਾਂ ਹੋਵੇ ਰੈਨੋਵੇਸ਼ਨ ਦਾ ਪਲਾਨ, ਕਾਰਪੇਟ, ਹਾਰਡਵੁੱਡ, ਲੈਮੀਨੇਟ, ਟਾਇਲ ਤੇ ਹੋਰ ਸ਼ਾਨਦਾਰ ਫਲੋਰਿੰਗ ਦੇ ਡਿਜ਼ਾਈਨਾਂ ਨਾਲ ਭਰਿਆ ਹੈ ਇਹਨਾਂ ਦਾ ਸ਼ੋਰੂਮ। ਅੱਜ ਹੀ ਇਹਨਾਂ ਦੇ ਸ਼ੋਰੂਮ ਤੇ ਪੁੱਜੋ, 2935 19th Street, ਨਾਰਥ ਈਸਟ ਕੈਲਗਰੀ, ਕੈਲਗਰੀ ਕਾਰਪੇਟ ਐਂਪਾਇਰ। ਫੋਨ ਨੰਬਰ 403-510-1515, 2935 19th Street, ਨਾਰਥ ਈਸਟ ਕੈਲਗਰੀ।
2: ਗਰੋਸਰੀ ਖਰੀਦਣ ਲਈ ਹਮੇਸ਼ਾ ਯਾਦ ਰੱਖੋ ਕੈਲਗਰੀ ਦਾ ਮਸ਼ਹੂਰ ਸਾਂਝਾ ਪੰਜਾਬ ਗਰੋਸਰੀ ਸਟੋਰ।
0: ਤਾਜ਼ੀਆਂ ਸਬਜ਼ੀਆਂ, ਫਲ ਫਰੂਟ, ਦਾਲਾਂ, ਮਸਾਲੇ ਤੇ ਬਰਤਨਾਂ ਤੋਂ ਇਲਾਵਾ ਘਰਾਂ ਦੀ ਵਰਤੋਂ ਦਾ ਹਰ ਸਮਾਨ ਮਿਲੇਗਾ। ਕੀਮਤਾਂ ਘੱਟ ਤੇ ਕੁਆਲਿਟੀ A1।
2: ਜਾਣਿਆ ਪਛਾਣਿਆ ਨਾਮ ਹੈ ਸਾਂਝਾ ਪੰਜਾਬ ਗਰੋਸਰੀ ਸਟੋਰ।
0: ਤੁਹਾਡੀ ਗਰੋਸਰੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਸਾਂਝਾ ਪੰਜਾਬ ਦੀਆਂ ਕੈਲਗਰੀ ਦੇ ਵਿੱਚ ਹਨ 6 ਲੋਕੇਸ਼ਨਾਂ, ਹਫਤੇ ਦੇ 7 ਦਿਨ, ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 9 ਵਜੇ ਤੱਕ।
2: ਸਾਂਝਾ ਪੰਜਾਬ ਗਰੋਸਰੀ ਸਟੋਰ, ਪਹਿਲੀ ਲੋਕੇਸ਼ਨ 331-3690 ਵੈਸਟਮਿੰਸ ਡਰਾਈਵ,
0: ਦੂਜੀ ਲੋਕੇਸ਼ਨ 117-7771-80 ਐਵੇਨਿਊ,
2: ਤੀਜੀ ਲੋਕੇਸ਼ਨ 570-6520 ਫਾਲਕਨ ਰਿਜ ਬੁਲੇਵਾਰਡ,
0: ਚੌਥੀ ਲੋਕੇਸ਼ਨ 606 ਸਿਟੀ ਸਕੇਪ ਸਕਿਓਰ,
2: ਪੰਜਵੀਂ ਲੋਕੇਸ਼ਨ 3150-235 ਰੈਡ ਐਮਬਰਸ ਵੇ,
0: ਛੇਵੀਂ ਲੋਕੇਸ਼ਨ 400-45 ਕੈਰਿੰਗਟਨ ਬੁਲੇਵਾਰਡ ਨਾਰਥ ਵੈਸਟ ਕੈਲਗਰੀ।
2: ਸਾਂਝਾ ਪੰਜਾਬ ਗਰੋਸਰੀ ਸਟੋਰ ਦੀਆਂ 6 ਲੋਕੇਸ਼ਨਾਂ ਦਾ ਸਾਂਝਾ ਫੋਨ ਨੰਬਰ
0: 403-835-2222।

0: ਨਾਰਥ ਈਸਟ ਕੈਲਗਰੀ ਦੇ ਕੈਸਲ ਰਿਜ ਏਰੀਆ ਦੇ ਵਿੱਚ ਹੈ ਲਾਟ ਖਰੀਦਣ ਦਾ ਸ਼ਾਨਦਾਰ ਮੌਕਾ ਜਿੱਥੇ ਬਣਾਏ ਜਾ ਸਕਦੇ ਨੇ 3 ਟਾਊਨ ਹਾਊਸ ਇਨਾ ਹੀ ਨਹੀਂ ਇਨਾ ਤਿੰਨਾਂ ਦੇ ਨਾਲ ਲੀਗਲ ਬੇਸਮੈਂਟ ਸੂਟ ਵੀ ਬਣਾਈਆਂ ਜਾ ਸਕਦੀਆਂ ਨੇ ਬਿਲਡਰਸ ਤੇ ਇਨਵੈਸਟਰਸ ਲਈ ਹੈ ਸ਼ਾਨਦਾਰ ਮੌਕਾ ਫਿਊਚਰ ਰੈਂਟਲ ਇਨਕਮ ਲਈ ਹੈ ਇਹ ਇੱਕ ਬਹੁਤ ਵਧੀਆ ਆਪਸ਼ਨ ਵਧੇਰੇ ਜਾਣਕਾਰੀ ਲਈ ਕਾਲ ਕਰ ਸਕਦੇ ਹੋ ਏਮੀ ਨੂੰ 403-617-2111 ਤੇ ਅਮਨ ਗਿੱਲ ਨੂੰ ਵੀ ਕਾਲ ਕਰ ਸਕਦੇ ਹੋ 403-479-7007 ਤੇ ਬਿਲਡਿੰਗ ਪਰਮਿਟ ਪਹਿਲਾਂ ਤੋਂ ਹੀ ਅਪਰੂਵਡ ਹੈ
1: ਰੇਡੀਓ ਸਰਸੰਗਮ 94.7 ਐਫਐਮ ਸੁਣ ਰਹੇ ਸਾਰੇ ਸਰੋਤਿਆਂ ਨੂੰ ਕੁਲਦੀਪ ਸਿੰਘ ਵੱਲੋਂ ਸਤਿ ਸ੍ਰੀ ਅਕਾਲ ਜੀ ਅੱਜ ਦਿਨ ਮੰਗਲਵਾਰ ਮਈ ਮਹੀਨੇ ਦੀ 26 ਤਰੀਕ ਸੰਨ 2026 ਹੁਣ ਤੋਂ ਲੈ ਕੇ 10 ਵਜੇ ਤੱਕ ਮੇਰਾ ਤੇ ਆਪ ਜੀ ਦਾ ਸਾਥ ਰਹੇਗਾ ਅੱਜ ਦੇ ਪ੍ਰੋਗਰਾਮ ਵਿੱਚ ਗੱਲਬਾਤ ਕਰਾਂਗੇ ਪੰਜਾਬ ਤੋਂ ਜਤਿੰਦਰ ਪੰਨੂ ਜੀ ਨਾਲ ਹਫ਼ਤੇ ਦੇ 20 ਘੰਟੇ ਰੇਡੀਓ ਸਰਸੰਗਮ ਮੰਡੇ ਟੂ ਫਰਾਈਡੇ 4 ਤੋਂ 6 ਅਤੇ 8 ਤੋਂ 10 ਪ੍ਰੋਗਰਾਮ ਹੁੰਦੇ ਨੇ ਅਤੇ ਸੋਮਵਾਰ ਤੋਂ ਸ਼ੁੱਕਰਵਾਰ 5 ਦਿਨ 9 ਤੋਂ 10 ਵਜੇ ਦੇ ਦਰਮਿਆਨ ਪੰਜਾਬ ਤੋਂ ਜਤਿੰਦਰ ਪੰਨੂ ਜੀ ਨਾਲ ਗੱਲਬਾਤ ਕਰਦੇ ਹਾਂ ਜੀ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਪਹਿਲਾਂ ਥੋੜ੍ਹੀ ਜਿਹੀ ਮੌਸਮ ਦੀ ਗੱਲ ਕਰ ਲੈਂਦੇ ਹਾਂ ਜੀ ਮੌਸਮ ਕਾਫੀ ਖੁਸ਼ਗਵਾਰ ਹੈ ਪਰ ਆਉਣ ਵਾਲੇ ਦਿਨਾਂ ਦੇ ਵਿੱਚ ਗਰਮੀ ਅਤੇ ਕਈ ਜਗ੍ਹਾ 'ਤੇ ਸਟੋਰਮ ਦੇ ਵੀ ਆਸਾਰ ਬਣਦੇ ਹੋਏ ਅਲਬਰਟਾ ਦੇ ਵਿੱਚ ਨਜ਼ਰ ਆ ਰਹੇ ਨੇ ਇਸ ਵੇਲੇ 20 ਡਿਗਰੀ ਸੈਲਸੀਅਸ ਹੈ ਜੇ ਆਉਣ ਵਾਲੇ ਦਿਨਾਂ ਦੀ ਗੱਲ ਕਰੀਏ ਤਾਂ ਕੱਲ੍ਹ ਨੂੰ 25 ਡਿਗਰੀ ਹੋਵੇਗਾ ਰਾਤ ਨੂੰ ਹਲਕੀ ਫੁਲਕੀ ਬਾਰਿਸ਼ ਵੀ ਹੋ ਸਕਦੀ ਹੈ ਕਈ ਜਗ੍ਹਾ ਵਿੱਚ ਉਸ ਤੋਂ ਅਗਲੇ ਦਿਨ 27 ਡਿਗਰੀ ਅਤੇ ਫਿਰ 28 ਡਿਗਰੀ ਫਿਰ 20 ਡਿਗਰੀ ਵੀਕਐਂਡ ਤੱਕ ਟੈਂਪਰੇਚਰ ਹੋਣ ਦੀ ਸੰਭਾਵਨਾ ਹੈ ਜੀ ਅੱਜ ਦੇ ਪ੍ਰੋਗਰਾਮ ਦੇ ਸਪੋਂਸਰ ਹਨ ਜੀ ਸੋਨਿਕ ਇੰਸ਼ੋਰੈਂਸ ਅਤੇ ਮਾਨਸ ਪਹੁਜਾ ਮਾਰਸੋਰਾ ਦਾ ਦਾਅਵਾ ਹੈ ਕਿ ਅਲਬਰਟਾ ਵਿੱਚ ਟਰੱਕਾਂ ਦੀ ਇੰਸ਼ੋਰੈਂਸ 'ਤੇ ਅਸੀਂ ਤੁਹਾਨੂੰ ਬੈਸਟ ਰੇਟ ਦੇਵਾਂਗੇ ਇੰਸ਼ੋਰੈਂਸ ਦੇ ਵਧੀਆ ਰੇਟ ਲੈਣ ਲਈ ਸੋਨਿਕ ਇੰਸ਼ੋਰੈਂਸ ਅਤੇ ਮਾਨਸ ਪਹੁਜਾ ਹੋਰਾਂ ਨਾਲ ਸੰਪਰਕ ਕਰੋ ਫੋਨ ਨੰਬਰ ਹੈ 587-832-1268 5878321208 ਸੋਨਿਕ ਇੰਸ਼ੋਰੈਂਸ ਅਤੇ ਮਾਨਸ ਪਹੁਜਾ ਦੂਸਰੇ ਸਪੋਂਸਰ ਹਨ ਜੀ ਵਾਈ ਵਾਈ ਸੀ ਹੋਮ ਕੇਅਰ ਤੋਂ ਵੀਰਪਾਲ ਕੌਰ ਜੋ ਘਰ ਵਿੱਚ ਹੀ ਬਜ਼ੁਰਗਾਂ ਦੀ ਸਾਂਭ ਸੰਭਾਲ ਲਈ ਸੇਵਾਵਾਂ ਦਿੰਦੇ ਨੇ ਅਤੇ ਬਿੱਲ ਸਿੱਧਾ ਸਰਕਾਰ ਨੂੰ ਭੇਜਣਗੇ ਫੋਨ 825-760-0983 ਵਾਈ ਵਾਈ ਸੀ ਹੋਮ ਕੇਅਰ ਹੈ ਕੰਪਨੀ ਦਾ ਨਾਮ ਮਰਸੀਡੀਜ਼ ਬੈਂਸ ਕੰਟਰੀ ਹਿਲਸ ਕੈਨੇਡਾ ਦੀ ਸਭ ਤੋਂ ਵੱਡੀ ਡੀਲਰਸ਼ਿਪ ਹੈ ਨਾਰਥ ਈਸਟ ਕੈਲਗਰੀ ਦੇ ਵਿੱਚ ਹੈ ਅਤੇ ਗੌਰਵ ਸ਼ਰਮਾ ਹੋਰਾਂ ਨਾਲ ਤੁਸੀਂ ਸੰਪਰਕ ਕਰ ਲਓ ਜੇ ਵਧੀਆ ਡੀਲ ਵੀ ਤੁਸੀਂ ਲੈਣੀ ਹੈ ਫੋਨ 403-903-6757 4039036757 ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੱਧੂ ਅਤੇ ਲਵਪ੍ਰੀਤ ਸਿੱਧੂ ਵੀ ਪ੍ਰੋਗਰਾਮ ਦੇ ਸਪੋਂਸਰ ਹਨ ਜੀ ਜੋ ਕਿ ਲਾਈਫ ਇੰਸ਼ੋਰੈਂਸ ਅਤੇ ਸੁਪਰਵਿਜ਼ਨ ਇੰਸ਼ੋਰੈਂਸ ਕਰਦੇ ਨੇ ਫੋਨ ਨੰਬਰ 403-404-3500 ਮਦਰ ਇੰਡੀਆ ਰੈਸਟੋਰੈਂਟ ਨਾਰਥ ਈਸਟ ਕੈਲਗਰੀ ਦੇ ਵਿੱਚ ਜਿੱਥੇ ਦੇਸੀ ਘਿਓ ਵਿੱਚ ਦਾਲਾਂ ਸਬਜ਼ੀਆਂ ਬਣਾਈਆਂ ਜਾਂਦੀਆਂ ਨੇ 24 ਘੰਟੇ ਖੋਲ੍ਹਣ ਵਾਲਾ ਰੈਸਟੋਰੈਂਟ ਮਦਰ ਇੰਡੀਆ ਰੈਸਟੋਰੈਂਟ ਫੋਨ 403-461-6668 ਕੇਟਰਿੰਗ ਕਰਵਾਉਣ ਲਈ ਜਾਂ ਹਰ ਤਰ੍ਹਾਂ ਦੇ ਵਧੀਆ ਖਾਣੇ ਲਈ 24 ਘੰਟੇ ਤੁਸੀਂ ਉਹਨਾਂ ਨਾਲ ਸੰਪਰਕ ਕਰ ਸਕਦੇ ਹੋ ਫੈਮਲੀ ਨਾਲ ਬੈਠ ਕੇ ਖਾਣਾ ਹੋਵੇ ਤਾਂ ਬਹੁਤ ਹੀ ਵਧੀਆ ਸਿਸਟਮ ਮਾਹੌਲ ਹੈ ਜੀ ਮਦਰ ਇੰਡੀਆ ਰੈਸਟੋਰੈਂਟ ਪਿਕਸਲ ਫੋਟੋ ਸਟੂਡੀਓ ਸਵਾਨਾ ਬਾਜ਼ਾਰ ਨਾਰਥ ਈਸਟ ਕੈਲਗਰੀ ਦੇ ਵਿੱਚ ਇਹ ਫੋਟੋ ਸਟੂਡੀਓ ਹੈ ਜਿੱਥੋਂ ਤੁਸੀਂ ਪਾਸਪੋਰਟ ਸਾਈਜ਼ ਫੋਟੋ ਸਿਰਫ $7 ਦੇ ਵਿੱਚ ਪਾਸਪੋਰਟ ਸਾਈਜ਼ ਚਾਹੇ ਬੱਚਿਆਂ ਦੀ ਹੋਵੇ ਚਾਹੇ ਕਿਸੇ ਦੀ ਹੋਰ ਦੀ ਹੋਵੇ ਸਿਰਫ $7 ਹੀ ਲੈ ਜਾਣਗੇ ਛੋਟੇ ਬੱਚਿਆਂ ਦੀ ਵੀ ਅਤੇ ਨਾਲ ਦੀ ਨਾਲ ਫੈਮਲੀ ਫੋਟੋ ਫੈਮਲੀ ਪੋਰਟਰੇਟਸ ਬਿਜ਼ਨਸ ਪੋਰਟਰੇਟਸ ਸਭ ਕੁਛ ਜਿਹੜਾ ਹੈ ਸਟੂਡੀਓ ਦੇ ਵਿੱਚ ਵਧੀਆ ਤਰੀਕੇ ਨਾਲ ਆਪ ਜੀ ਨੂੰ ਤਿਆਰ ਕਰਕੇ ਦਿੱਤਾ ਜਾਵੇਗਾ ਪਿਕਸਲ ਫੋਟੋ ਸਟੂਡੀਓ ਸਵਾਨਾ ਬਾਜ਼ਾਰ ਨਾਰਥ ਈਸਟ ਕੈਲਗਰੀ ਰੇਡੀਓ ਸਰਸੰਗਮ ਸੁਣ ਰਹੇ ਸਾਰੇ ਸਰੋਤਿਆਂ ਵਾਸਤੇ ਅਸੀਂ ਗੱਲਬਾਤ ਲੈ ਕੇ ਹਾਜ਼ਰ ਹਾਂ ਜੀ ਪੰਜਾਬ ਤੋਂ ਜਤਿੰਦਰ ਪੰਨੂ ਜੀ ਨਾਲ ਪੰਨੂ ਸਾਹਿਬ ਜੀ ਆਇਆਂ ਜੀ ਸਤਿ ਸ੍ਰੀ ਅਕਾਲ
2: ਸ਼ੁਕਰੀਆ ਕੁਲਦੀਪ ਜੀ ਸਤਿ ਸ੍ਰੀ ਅਕਾਲ
1: ਪੰਨੂ ਸਾਹਿਬ ਇਹ ਜਿਹੜੀਆਂ ਚੋਣਾਂ ਹੋ ਰਹੀਆਂ ਜਾਂ ਹੋਈਆਂ ਨੇ ਜੀ ਇਹਨਾਂ ਦੇ ਬਾਰੇ ਅਸੀਂ ਕਈ ਦਿਨਾਂ ਤੋਂ ਡਿਸਕਸ਼ਨ ਕਰ ਰਹੇ ਹਾਂ ਅਤੇ ਸਰਸਰੀ ਜੇ ਨਜ਼ਰ ਮਾਰੀਏ ਅਖਬਾਰਾਂ 'ਤੇ ਜਦੋਂ ਵਿਦੇਸ਼ਾਂ ਦੇ ਵਿੱਚ ਬੈਠ ਕੇ ਅਸੀਂ ਖੋਲ੍ਹਦੇ ਹਾਂ ਤਾਂ ਉਹ ਘਟਨਾਵਾਂ ਮਾਰ ਕੁੱਟ ਦੀਆਂ ਗੋਲੀ ਵੀ ਚੱਲੀ ਆ ਪੱਗਾਂ ਲਾਉਣ ਦੀਆਂ ਜ਼ਖਮੀ ਹੋਏ ਔਰਤਾਂ ਵੀ ਸਿਆਣੇ ਬਿਆਣੇ ਬੰਦੇ ਵੀ ਇਹ ਕਿਹੋ ਜਿਹੀ ਪਿਕਚਰ ਬਣੀ ਆ ਅਤੇ ਕੀ ਬਣਿਆ ਕੀ ਹੈ ਜੀ ਇਹੋ ਵੈਸੇ ਕੀ ਕਿਸ ਤਰ੍ਹਾਂ ਦਾ ਰਿਹਾ ਓਵਰਆਲ
2: ਕੁਲਦੀਪ ਜੀ ਸੱਚੀ ਗੱਲ ਇਹ ਆ ਕਿ ਮੈਂ ਤਾਂ ਜਦੋਂ ਸੁਰਤ ਸੰਭਾਲੀ ਇਹੋ ਵੇਖਦਾ ਹਾਂ ਹਰ ਚੋਣ ਦੇ ਵਿੱਚ ਇਸੇ ਤਰ੍ਹਾਂ ਹੀ ਲੋਕ ਜਿਹੜੇ ਆ ਭੁਗਤਦੇ ਆ ਲੀਡਰਾਂ ਨੂੰ ਕਦੇ ਕੋਈ ਸ਼ਰਮ ਨਹੀਂ ਆਈ ਹਰ ਚੋਣ ਚ ਧੱਕੇਸ਼ਾਹੀ ਦੇ ਦੋਸ਼ ਕਰ

ਨੇ ਜਿਹੜੇ ਰਾਜ ਕਰਦੀ ਪਾਰਟੀ ਹੈ ਉਹਦੇ ਉੱਤੇ ਵੱਧ ਲੱਗਦੇ, ਦੂਜਿਆਂ ਤੇ ਘੱਟ ਲੱਗਦੇ ਆ। ਪਰ ਸਾਰੇ ਮੰਨਦੇ ਆ ਕਿ ਜਿੱਥੇ ਦਾਅ ਲੱਗਦਾ ਵਿਰੋਧੀ ਧਿਰ ਵੀ ਘੱਟ ਨਹੀਂ ਕਰਦੀ। ਉਹ ਜਿਹੜਾ ਵਿਰੋਧੀ ਧਿਰ ਤੇ ਵੀ ਦੋਸ਼ ਲੱਗਦਾ, ਅੱਗੇ ਤਾਂ ਇਹ ਹੁੰਦਾ ਸੀ ਕਿ ਵਿਰੋਧੀ ਧਿਰ ਤੇ ਕੋਈ ਲੀਡਰਾਂ ਨੇ ਬਦਮਾਸ਼ ਲਿਆਂਦੇ, ਹੁਣ ਬਦਮਾਸ਼ਾਂ ਦੀ ਸਿੱਧੀ ਐਂਟਰੀ ਹੋ ਗਈ ਹੈ। ਇੱਕ ਸ਼ਹਿਰ ਇਹੋ ਜਿਹਾ ਜਿੱਥੇ ਅੱਧੇ ਤੋਂ ਵੱਧ ਵਾਰਡਾਂ ਚ ਇੱਕੋ ਗੈਂਗਸਟਰ ਨੇ ਆਪਣੇ ਬੰਦੇ ਖੜੇ ਕਰਤੇ ਆ ਤੇ ਦੂਜਿਆਂ ਨੂੰ ਉੱਥੇ ਉਹਨੇ ਪ੍ਰਚਾਰ ਨਹੀਂ ਕਰਨ ਦਿੱਤਾ, ਕਹਿੰਦਾ ਇਹਨਾਂ ਸਾਰਿਆਂ ਸਿਰ ਤੇ ਮੇਅਰ ਮੈਂ ਬਣਨਾ ਸ਼ਹਿਰ। ਔਰ ਸਿਆਸੀ ਪਾਰਟੀਆਂ ਬਾਹਰ ਵੱਟਾਂ ਮਾਰਦੀਆਂ ਨੇ, ਉਹਦੇ ਸਾਹਮਣੇ ਕਿਸੇ ਦੀ ਜ਼ਰੂਰਤ ਨਹੀਂ ਕਿ ਅੱਖ ਚੁੱਕ ਕੇ ਗੱਲ ਕਰਦੇ। ਮੈਂ ਜ਼ਰੂਰ ਟੀਵੀ ਤੇ ਰੇਡੀਓ ਤੇ ਦੋਵਾਂ ਤੇ ਉਹਦੀ ਗੱਲ ਕਰਤੀ ਆ, ਕਿਸੇ ਇੱਕ ਨੇ ਵੀ ਉਹਦੀ ਕੋਈ ਚਰਚਾ ਹੀ ਨਹੀਂ ਕੀਤੀ, ਉਹਦੇ ਬਾਰੇ ਬਿਲਕੁਲ ਹੀ ਚੁੱਪ ਵੱਟ ਜਾਂਦੇ ਆ ਕਿਉਂਕਿ ਉਹ ਪਤਾ ਨਹੀਂ ਕਿਹਦੇ ਗੱਲ ਪਏ। ਇਹ ਜਿਹੜੀ ਹਾਲਤ ਹੈ ਇਹਦੇ ਚ ਹਰ ਵਾਰੀ ਅਸੀਂ ਵੇਖਦੇ ਹਾਂ ਪੱਗਾਂ ਵੀ ਰੱਖਦੀਆਂ, ਕਦੇ ਕਦੇ ਘੁੱਟ ਘਟਾਪਾ ਵੀ ਹੁੰਦਾ। ਕੁੱਝ ਇੱਕਾ ਦੁੱਕਾ ਥਾਵਾਂ ਹੁੰਦੀਆਂ ਜਿੱਥੇ ਲੀਡਰ ਆਪ ਲੜਦੇ ਆ। ਹੁਣ ਇਸ ਵਾਰੀ ਬਠਿੰਡੇ ਦੇ ਵਿੱਚ ਜਿਹੜਾ ਭਾਰਤੀ ਜਨਤਾ ਪਾਰਟੀ ਦਾ ਐਕਸ ਐਮ ਐਲ ਏ ਆ, ਅਸਲ ਚ ਹੁਣ ਉਹ ਭਾਰਤੀ ਜਨਤਾ ਪਾਰਟੀ ਚ ਐਕਸ ਐਮ ਐਲ ਏ ਤੇ ਐਕਸ ਮੰਤਰੀ ਉਹ ਅਕਾਲੀ ਦਲ ਵੱਲੋਂ ਹੁੰਦਾ ਸੀ। ਜਦੋਂ ਮਨਪ੍ਰੀਤ ਬਾਦਲ ਅਕਾਲੀ ਦਲ ਛੱਡ ਕੇ ਤੇ ਕਾਂਗਰਸ ਵਿੱਚ ਗਿਆ ਤੇ ਉੱਥੇ ਭਰ ਹੋਇਆ ਤੇ ਉਹ ਬੰਦਾ ਵੇਖਿਆ ਕਿ ਅਕਾਲੀਆਂ ਦੀ ਅੰਦਰ ਖਾਤੇ ਉਹਦੇ ਨਾਲ ਸਾਂਝ ਆ ਸੁਖਬੀਰ ਜੀ ਤੇ ਮਨਪ੍ਰੀਤ ਜੀ, ਉਹ ਬੰਦਾ ਫਿਰ ਭਾਜਪਾ ਚਲਾ ਗਿਆ ਸੀ। ਕੱਲ ਉਹਨੂੰ ਵੀ ਕੁੱਟਿਆ ਗਿਆ, ਉਹਦੇ ਸੱਟ ਵੀ ਲੱਗੇ ਤੇ ਹਸਪਤਾਲ ਪਿਆ। ਜਿਹੜਾ ਆਮ ਆਦਮੀ ਪਾਰਟੀ ਦਾ ਲੋਕਲ ਐਮ ਐਲ ਏ ਜਗਰੂਪ ਸਿੰਘ, ਉਹਨੇ ਰਾਤ ਪ੍ਰੈਸ ਕਾਨਫਰੰਸ ਕਰਕੇ ਕਿਹਾ ਕਿ ਸਾਡੀ ਹਾਕਮ ਪਾਰਟੀ ਨੇ ਬਹੁਤ ਜ਼ਿਆਦਤੀਆਂ ਕੀਤੀਆਂ। ਉਹਨੇ ਕਿਹਾ ਮੇਰੇ ਬੰਦੇ ਵੀ ਨੀ ਛੱਡੇ, ਧੱਕੇ ਨਾਲ ਆਪਣੇ ਬੰਦੇ ਕੁਛ ਜਿਤਾਏ ਆ। ਉਹਨੇ ਕਿਹੋ ਜਿਹੇ ਵੱਡੇ ਲੀਡਰ ਵੱਲ ਇਸ਼ਾਰੇ ਕੀਤੇ ਆ ਜਿਹੜਾ ਉੱਥੋਂ ਦਾ ਨੀ ਪਰ ਪਾਰਲੀਮੈਂਟ ਚੋਣਾਂ ਚ ਇੰਟਰਸਟਡ ਆ, ਉਹਦੇ ਵਾਸਤੇ ਉਹਨੇ ਇਸ਼ਾਰੇ ਕੀਤੇ ਆ। ਬਥੇਰਾ ਕੁਛ ਉੱਥੇ ਵੀ ਹੁੰਦਾ ਪਿਆ। ਉਹਨਾਂ ਥਾਵਾਂ ਚੋਂ ਇੱਕ ਅੱਧੇ ਥਾਂ ਤੇ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਤੇ ਪੁਲਿਸ ਅਫਸਰਾਂ ਦੀ ਆਪੋ ਚ ਝੜਪ ਹੋਈ ਹੈ, ਤੋਂ ਮਹਿਮੇ ਹੋਈ ਹੈ, ਪਰ ਇਹ ਤੋਂ ਅੱਗੇ ਗੱਲ ਨੀ ਵਧੀ। ਰਵਨੀਤ ਸਿੰਘ ਵੀ ਮੁੱਖ ਮੰਤਰੀ ਬੇਅੰਤ ਸਿੰਘ ਦਾ ਪੋਤਰਾ, ਪਰ ਮੁੱਖ ਮੰਤਰੀ ਬੇਅੰਤ ਸਿੰਘ ਦਾ ਪੋਤਰਾ ਗੁਰਕੀਰਤ ਕੋਟਲੀ ਵੀ ਹੈ, ਉਹ ਕਾਂਗਰਸ ਵਿੱਚ ਆ, ਇਹ ਭਾਜਪਾ ਚ ਆ। ਗੁਰਕੀਰਤ ਕੋਟਲੀ ਵੀ ਖੰਨਾ ਇਲਾਕੇ ਚ ਕੱਲ ਕਿਸੇ ਥਾਂ ਤੇ ਗਿਆ, ਉਹਨੂੰ ਲੰਘਣ ਦਿੱਤਾ, ਉਹਦੀ ਵੀ ਪੁਲਿਸ ਨਾਲ ਤੋਂ ਮਹਿਮੇ ਹੋਈ ਆ। ਪਰ ਪੁਲਿਸ ਦਾ ਇਹ ਸੀ ਕਿ ਵੋਟਾਂ ਪੈਂਦੀਆਂ, ਇਹਨਾਂ ਦੋਵਾਂ ਬਾਰੇ ਉਹਨਾਂ ਨੇ ਆਖਿਆ ਜੀ ਇਹਨਾਂ ਦੀ ਇਸ ਇਲਾਕੇ ਚ ਵੋਟ ਨੀ, ਚਲਦੀ ਚੋਣ ਦੌਰਾਨ ਕੋਡ ਆਫ ਕੰਡਕਟ ਦੇ ਹਿਸਾਬ ਨਾਲ ਉੱਥੇ ਜਾ ਨਹੀਂ ਸਕਦੇ। ਉਸ ਜੋ ਕਹਿੰਦੀ ਠੀਕ ਹੈ ਨਹੀਂ ਠੀਕ ਹੈ ਤੇ ਉਹ ਜਨ ਮੈਂ ਉਹਨੂੰ ਇੱਥੇ ਛੱਡ ਦਿੰਦਾ। ਬੇਕਮ ਸਿੰਘ ਮਜੀਠੀਆ ਆਪਣੇ ਬੂਥ ਤੇ ਵੋਟ ਪਾਉਣ ਗਿਆ, ਇਹਦੀ ਵੀ ਉੱਥੇ ਪੁਲਿਸ ਵਾਲੇ ਨਾਲ ਥੋੜੀ ਜਿਹੀ ਤੋਂ ਮਹਿਮੇ ਹੋਈ ਹੈ। ਪਰ ਇਹਨਾਂ ਚੋਂ ਕਿਸੇ ਦੀ ਵੀ ਹੱਥੋਂ ਪਾਈ ਤੱਕ ਗੱਲ ਨਹੀਂ ਪਹੁੰਚੀ, ਹੱਥੋਂ ਪਾਈ ਤੱਕ ਗੱਲ ਪਹੁੰਚੀ ਆ ਸਿਰਫ ਬਠਿੰਡੇ ਚ। ਬਾਕੀ ਥਾਵਾਂ ਤੇ ਵਰਕਰ ਲੜੇ ਆ, ਅੱਗੇ ਵੀ ਵਰਕਰ ਆਪੋ ਚ ਲੜਦੇ ਹੁੰਦੇ ਆ, ਲੀਡਰ ਪਿੱਛੇ ਰਹਿੰਦੇ ਆ ਤੇ ਉਹ ਜਿਸ ਤਰ੍ਹਾਂ ਲੋਕ ਲੜ ਮਰਦੇ ਆ ਉਸ ਤਰ੍ਹਾਂ ਲੀਡਰ ਨੀ ਕਦੇ ਵੀ ਇਹੋ ਜਿਹੇ ਝਗੜਿਆਂ ਦੇ ਵਿੱਚ ਪੈਂਦੇ ਆ। ਸੱਟ ਮਾਰਦੇ ਨੀ, ਸੱਟ ਖਾਂਦੇ ਨੀ, ਪਿੱਛੋਂ ਬੈਠ ਕੇ ਤੇ ਸਾਰੀ ਲੜਾਈ ਨੂੰ ਕੰਟਰੋਲ ਕਰਦੇ। ਹੁਣ ਵੀ ਇਹੋ ਆ ਲੋਕਾਂ ਦੀ ਹਾਲਤ ਇਹ ਆ ਕਿ ਕੱਲ ਇੱਕ ਥਾਂ ਤੇ ਇੱਕ 109 ਸਾਲ ਦੀ ਮਾਤਾ ਇੱਕ ਗਈ ਵੋਟ ਪਾਉਣ, ਉਹਨੂੰ ਮੋਢਿਆਂ ਤੇ ਚੁੱਕ ਕੇ ਲੈ ਕੇ ਗਏ। ਇੱਕ ਬਾਪੂ 104 ਸਾਲ ਦਾ, ਉਹਨੂੰ ਖੂੰਡਾ ਫੜਿਆ ਵੀਲ ਚੇਅਰ ਤੇ ਬਿਠਾ ਕੇ ਮੁੰਡੇ ਲੈ ਕੇ ਗਏ। ਇੱਕ ਬਨੂੜ ਦੇ ਇਲਾਕੇ ਚ ਬਨੂੜ ਟਾਊਨ ਦੇ ਵਿੱਚ ਵੋਟ ਪਾਉਣ ਵਾਸਤੇ ਬੰਦਾ ਗਿਆ, ਉਹ ਹਸਪਤਾਲ ਦਾਖਲ ਸੀ, ਉਹਨੂੰ ਆਕਸੀਜਨ ਲੱਗੀ ਸੀ, ਉਹ ਆਪਣੀ ਮਾਤਾ ਨੂੰ ਨਾਲ ਲੈ ਕੇ ਗਿਆ। ਮਾਤਾ ਉਹਦੀ ਨੂੰ ਮਤਲਬ ਆਕਸੀਜਨ ਲੱਗੀ ਸੀ, ਮੈਂ ਕਹਿ ਗਿਆ ਉਹਦੀ ਮਾਤਾ ਨੂੰ ਆਕਸੀਜਨ ਲੱਗੀ ਸੀ, ਉਹ ਮੁੰਡਾ ਉਹਨੂੰ ਨਾਲ ਲੈ ਕੇ ਆਪ ਉਹਨੇ ਆਕਸੀਜਨ ਦਾ ਸਿਲੰਡਰ ਫੜਿਆ ਤੇ ਆਕਸੀਜਨ ਲੱਗੀ ਤੇ ਉਹ ਮਾਤਾ ਨੂੰ ਲੈ ਕੇ ਹਸਪਤਾਲ ਗਿਆ ਕਿ ਵੋਟ ਅਸੀਂ ਜ਼ਰੂਰ ਪਾਉਣੀ ਆ। ਲੋਕੀ ਇਸ ਤਰ੍ਹਾਂ ਕਰਦੇ ਆ, ਪਰ ਜਿਹੜੇ ਲੀਡਰ ਆ ਉਹਨਾਂ ਨੇ ਜੋ ਕੁਛ ਕਰ ਛੱਡਿਆ। ਲੋਕਤੰਤਰ ਵਾਲੀ ਗੱਲ ਕੋਈ ਨੀ, ਮੇਰੇ ਤੇ ਬੜੀ ਪਹਿਲਾਂ ਤੋਂ ਰਾਏ ਆ ਕਿ ਇਹੋ ਜਿਹੀਆਂ ਵੋਟਾਂ ਪਾਉਣ ਨਾਲੋਂ ਲੋਕੀ ਬਾਜ ਆਏ ਵੋਟਾਂ ਤੋਂ, ਤੁਸੀਂ ਚੁੱਪ ਕਰਕੇ ਜਿਹੜੇ ਨਾਮੀਨੇਟ ਕਰਨੇ ਹੁੰਦੇ ਆ ਕਰਦਿਆ ਕਰੋ, ਕੈਸ਼ ਕਾਰਡ ਦੇ ਵਿੱਚ ਆਹ ਮੈਂਬਰ ਹੋਣਗੇ ਤੇ ਆਹ ਪ੍ਰਧਾਨ ਤੇ ਮੇਅਰ ਹੋਣਗੇ। ਏਦਾਂ ਜਦੋਂ ਪਤਾ ਹੀ ਕਿਹੋ ਕੁਛ ਚੱਲਣਾ ਤੇ ਫਿਰ ਰਾਜ ਕਰਦੀ ਪਾਰਟੀ ਨੂੰ ਮੌਕਾ ਦਿਓ, ਦੂਜੀ ਪਾਰਟੀ ਰਾਜ ਆਪਣਾ ਕਰ ਲਵੇ। ਇਹ ਵੋਟਾਂ ਇਹੋ ਜਿਹੀਆਂ ਨਹੀਂ ਪਾਉਣੀਆਂ ਚਾਹੀਦੀਆਂ ਜਿਹੜੀਆਂ ਲੋਕਤੰਤਰ ਦਾ ਮਜ਼ਾਕ ਉਡਾ ਦੇਣ। ਰਹਿ ਗਈ ਗੱਲ ਵੋਟਿੰਗ ਦੀ, ਕੱਲ ਜਿਹੜਾ ਪੈਟਰਨ ਸਾਹਮਣੇ ਆਇਆ ਉਹਦੇ ਤੋਂ ਏਦਾਂ ਲੱਗਦਾ ਕਿ ਅਜੇ ਵੀ ਜਿਹੜੇ ਸਧਾਰਨ ਲੋਕ ਨੇ ਉਹਨਾਂ ਦੇ ਵਿੱਚ ਵੋਟਿੰਗ ਵਾਸਤੇ ਖਿੱਚ ਆ, ਜਿਹੜੇ ਥੋੜਾ ਜਿਹਾ ਸੌਖੇ ਜਾਪਦੇ ਆ ਉਹ ਵੋਟਾਂ ਵੋਟਾਂ ਦੀ

0: ਪਰਵਾਹ ਨਹੀਂ ਕਰਦੇ। ਮਿਸਾਲ ਦੇ ਤੌਰ ਤੇ ਜਿਹੜੇ ਪਿੰਡ ਵੱਡੇ ਹੋ ਗਏ ਤੇ ਉੱਥੇ ਪੰਚਾਇਤ ਦੇ ਬਜਾਏ ਨਗਰ ਪੰਚਾਇਤ ਬਣ ਗਈ, ਉਹ ਮਿਊਂਸਪਲ ਕਮੇਟੀ ਵਰਗੀ ਹੁੰਦੀ ਹੈ ਪਰ ਮਿਊਂਸਪਲ ਕਮੇਟੀ ਨਹੀਂ ਹੁੰਦੀ। ਉਹ ਜਿੱਥੇ ਨਗਰ ਪੰਚਾਇਤ ਬਣ ਗਈ ਉੱਥੇ ਤਾਂ ਵੋਟਾਂ ਪਈਆਂ 76% ਸਾਰਿਆਂ ਦੀਆਂ ਲਾ ਕੇ। ਜਿਹੜੇ ਉਹਨਾਂ ਤੋਂ ਥੋੜੇ ਜਿਹੇ ਵੱਡੇ ਆ ਕਸਬੇ ਨੇ, ਜਿੱਦਾਂ ਸਾਡਾ ਸ਼ਾਹਕੋਟ, ਨੂਰ ਮਹਿਲ, ਆਦਮਪੁਰ ਵਗੈਰਾ ਵਗੈਰਾ, ਜਿੱਥੇ ਨਗਰ ਕੌਂਸਲਾਂ ਨੇ, ਉੱਥੇ ਨਗਰ ਪੰਚਾਇਤਾਂ ਦੀ 76% ਸੀ, ਇੱਥੇ 65% ਰਹਿ ਗਈ। ਤੇ ਇਦੋਂ ਵੀ ਅੱਗੇ ਜਿਹੜੇ ਵੱਡੇ ਸ਼ਹਿਰ ਨੇ ਜਿੱਦਾਂ ਮੋਗਾ, ਇਹ ਬਠਿੰਡਾ, ਜਿਨ੍ਹਾਂ ਚ ਮੈਟਰੋਪੋਲੀਟਨ ਕੌਂਸਲ ਬਣਦੀ, ਮਿਊਂਸਪਲ ਕੌਂਸਲ ਬਣਦੀ ਹੈ, ਕੌਂਸਲ ਬਣਦੇ ਨੇ, ਉੱਥੇ ਇਦੋਂ ਵੀ ਘੱਟ ਕੇ ਮਤਲਬ ਨਗਰ ਪੰਚਾਇਤਾਂ ਦੀ 76% ਸੀ, ਨਗਰ ਕੌਂਸਲਾਂ ਨੇ ਵਿਚਾਲੇ ਟਾਉਣ ਉਹਨਾਂ ਦੀ 65% ਸੀ, ਘੱਟ ਗਈ। ਤੇ ਇੱਥੇ ਜਿਹੜੇ ਅਗਲੇ ਪਾਸੇ ਆ ਨਗਰ ਨਿਗਮ ਵਾਲੇ ਵੱਡੇ ਸ਼ਹਿਰ ਆ, ਉੱਥੇ 60% ਵੀ ਨਹੀਂ ਰਹਿ ਗਈ, 60 ਤੋਂ ਵੀ ਥੋੜੀ ਜਿਹੀ ਘੱਟ, 59.9% ਰਹਿ ਗਈ। ਇਹਦੇ ਤੋਂ ਇਹ ਪਤਾ ਲੱਗਦਾ ਕਿ ਜਿੰਨਾ ਵੱਡਾ ਸ਼ਹਿਰ ਆ ਉਨੇ ਹੀ ਲੋਕ ਆਵਾਜ਼ਾਰ ਹੋਏ ਪਏ, ਵੋਟ ਪਾਓ ਨਾ ਪਾਓ ਕੀ ਫਰਕ ਪੈਂਦਾ, ਪਰ ਪਿੰਡਾਂ ਵਾਲੇ ਤਪਦੀ ਗਰਮੀ ਚ ਵੀ ਲਾਈਨਾਂ ਲਾ ਕੇ ਖਲੋਤੇ ਰਹੇ, ਪਾਣੀ ਮਿਲ ਗਿਆ ਤਾਂ ਵੀ, ਨਹੀਂ ਮਿਲਿਆ ਤਾਂ ਵੀ, ਹੱਥਾਂ ਚ ਜੋ ਕਿਸੇ ਨੇ ਰੁਮਾਲ ਹੈ ਤੇ ਉਹਦੇ ਨਾਲ ਚੱਲੀ ਜਾਂਦਾ, ਅਖਬਾਰ ਹੈ ਤੇ ਉਹਦੇ ਨਾਲ ਚੱਲੀ ਜਾਂਦਾ, ਪਰ ਲੋਕ ਉੱਥੇ ਟਿਕੇ ਰਹੇ ਆ। ਇਸ ਗੱਲ ਦਾ ਲੋਕਾਂ ਤੇ ਕ੍ਰੈਡਿਟ ਦੇਣਾ ਚਾਹੀਦਾ ਕਿ ਉਹਨਾਂ ਨੇ ਆਪਣੀ ਜ਼ਿੰਮੇਵਾਰੀ ਭੁਗਤਾਈ ਆ, ਪਰ ਲੀਡਰਾਂ ਨੇ ਜੋ ਕੁਛ ਕੀਤਾ ਉਹ ਚੰਗਾ ਨਹੀਂ। ਦੋ ਤਿੰਨ ਥਾਵਾਂ ਜਿੱਥੇ ਬੂਥ ਕੈਪਚਰਿੰਗ ਦੀ ਕਹਿੰਦੇ ਕੋਸ਼ਿਸ਼ ਹੋਈ ਹੈ, ਇੱਕ ਤਾਂ ਸਮਾਣੇ ਚ ਕਹਿੰਦੇ ਆ ਕਿ ਰਾਜਪੁਰ ਦੀ ਪਾਰਟੀ ਵਾਲਿਆਂ ਨੇ ਬੂਥ ਦੇ ਉੱਤੇ ਕਬਜ਼ਾ ਕਰਨ ਦਾ ਯਤਨ ਕੀਤਾ, ਇੱਕ ਰਾਏਕੋਟ ਤੋਂ ਵੀ ਰਿਪੋਰਟ ਆਈ ਹੈ। ਬਾਕੀ ਪਿਛਲੀ ਵਾਰ ਜਿੰਨੇ ਉਦੋਂ ਵੀ ਇਹ ਮਾਰ ਤਾੜ ਹੁੰਦੀ ਸੀ, ਖਿੰਝ ਹੁੰਦੀ ਸੀ, ਇਸ ਵਾਰੀ ਵੀ ਹੋਈ ਹੈ, ਅੱਗੇ ਨਾਲੋਂ ਇਹ ਸਮਝਿਆ ਜਾਂਦਾ ਥੋੜੀ ਜਿਹੀ ਘੱਟ ਹੈ, ਪਰ ਕਸਰ ਇਸ ਵਾਰੀ ਵੀ ਨਹੀਂ ਬਹੁਤ ਜ਼ਿਆਦਾ।
1: ਬਰੁ ਸਾਹਿਬ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਹੋਰੀ, ਮੇਰਾ ਖਿਆਲ ਇਸ ਤਰ੍ਹਾਂ ਜਾਪਦਾ ਹੈ ਕਿ ਚਾਹੁੰਦੇ ਨੇ ਕਿ ਜਿਹੜੇ 328 ਸਰੂਪ ਗੁੰਮ ਨੇ ਜਾਂ ਜਿਨ੍ਹਾਂ ਦਾ ਰੌਲਾ ਹੈ ਉਹਦੇ ਬਾਰੇ ਕੋਈ ਬਹੁਤੀ ਗੱਲ ਕਰੇ ਨਾ, ਅਤੇ ਹੁਣ ਉਹ ਫਿਰ ਕਹਿ ਰਹੇ ਨੇ ਕਿ ਸਿੱਖ ਸੰਸਥਾਵਾਂ ਨੂੰ ਖਰਾਬ ਕੀਤਾ ਜਾ ਰਿਹਾ, ਇਲਜ਼ਾਮ ਕਿਹਦੇ 'ਤੇ ਲਾ ਰਹੇ ਨੇ ਉਹ?
0: ਜਿਹੜੇ 328 ਸਰੂਪ ਗਾਇਬ ਹੋ ਗਏ ਉਹਨਾਂ ਦੀ ਜਾਂਚ ਵਾਸਤੇ ਪੰਜਾਬ ਪੁਲਿਸ ਨੇ ਇੱਕ SIT ਬਣਾਈ ਹੈ, ਸਪੈਸ਼ਲ ਇਨਵੈਸਟੀਗੇਸ਼ਨ ਟੀਮ। ਪਹਿਲਾਂ ਉਹਨਾਂ ਨੇ ਆਖਿਆ ਸੀ ਅਸੀਂ ਕੋਈ ਸਹਿਯੋਗ ਨਹੀਂ ਦੇਣਾ, ਫਿਰ ਜਦੋਂ ਪਤਾ ਲੱਗਾ ਉਹਨਾਂ ਟਰੇਸ ਕਰ ਲਿਆ ਤੇ ਸਾਡੀ ਬਦਨਾਮੀ ਹੋਊ, ਮੁੜ ਕੇ ਇਹਨਾਂ ਨੇ ਆਖਿਆ ਸਹਿਯੋਗ ਦਿਆਂਗੇ, ਫਿਰ ਸਫਾਈਆਂ ਦੇਣ ਲੱਗ ਪਏ ਕਿ ਜਿੱਥੇ ਟਰੇਸ ਕੀਤੇ ਆ ਉਹ ਥਾਂ ਕੋਈ ਮਾੜੀ ਨਹੀਂ, ਲੋਕਾਂ ਦੀ ਮਾਨਤਾ। ਸਰਕਾਰ ਨੇ ਆਖਿਆ ਗੱਲ ਮਾਨਤਾ ਦੀ ਨਹੀਂ, ਗੱਲ ਇਹ ਵੀ ਨਹੀਂ ਉੱਥੇ ਉਹਨਾਂ ਦਾ ਕਿੰਨਾ ਸਤਿਕਾਰ ਹੁੰਦਾ ਕਿੰਨਾ ਨਹੀਂ। ਗੱਲ ਤਾਂ ਇਹ ਆ ਕਿ ਤੁਹਾਡੇ ਜਿੱਥੇ ਲੋਕੇਸ਼ਨ ਭੇਜੀ ਆ ਉਸ ਲੋਕੇਸ਼ਨ ਦੇ ਮੁਤਾਬਕ ਜਿਹਨਾਂ ਨੂੰ ਤੁਸੀਂ ਗੁਰਦੁਆਰਿਆਂ ਨੂੰ ਜਾਰੀ ਕੀਤੇ ਆ, ਉਹਨਾਂ ਨੇ ਕਿਸੇ ਨੇ 10 ਕਿਸੇ ਨੇ 20 ਸਰੂਪ ਇਕੱਠੇ ਜਾਰੀ ਕਰਾ ਲਏ, ਜੋ ਸੰਭਾਲ ਨਹੀਂ ਸਕਦਾ ਜਾਰੀ ਕਿਉਂ ਕਰਾਏ? ਤੁਹਾਡੇ ਸ਼੍ਰੋਮਣੀ ਕਮੇਟੀ ਮੈਂਬਰ ਨੇ ਆਖਿਆ ਕਿ ਜਾਰੀ ਕਰ ਦਿਓ, ਤੇ ਲਿਆਉਣ ਤੋਂ ਅਗਲੇ ਦਿਨ ਹੀ ਨੇੜੇ ਲੱਗਦੇ ਡੇਰੇ ਚ ਪਹੁੰਚਾ ਦਿੱਤੇ, ਜਿੱਥੇ 60-60 ਖੰਡ ਪਾਠ ਇਕੱਠੇ ਹੁੰਦੇ ਆ, ਇੰਨੇ ਇੰਨੇ ਖੰਡ ਪਾਠ ਇਕੱਠੇ ਹੁੰਦੇ ਆ, ਉਹਨਾਂ ਥਾਵਾਂ ਤੇ ਤੁਸੀਂ ਆਪ ਹੀ ਅਕਾਲ ਤਖ਼ਤ ਸਾਹਿਬ ਤੋਂ ਹੁਕਮ ਹੈ ਕਿਸ ਤਰ੍ਹਾਂ ਇਕੱਠੇ ਹੋ ਨਹੀਂ ਸਕਦੇ, ਹੁਕਮ ਇਹ ਵੀ ਹੋ ਕਿ ਡੇਰਿਆਂ ਚ ਇਹ ਕੰਮ ਨਹੀਂ ਹੋ ਸਕਦਾ, ਉਹਨਾਂ ਡੇਰਿਆਂ ਚ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਉੱਥੇ ਕਿੱਦਾਂ ਪਹੁੰਚ ਗਏ? ਫਿਰ ਇਹਨਾਂ ਨੇ ਡੇਰਾਬਾਦ ਨੂੰ ਉਭਾਰਨ ਵਾਸਤੇ ਲੋਕਾਂ ਚ ਇਹ ਗੱਲ ਚਲਾ ਦਿੱਤੀ, ਵੇਖੋ ਜੀ ਤੁਹਾਡੇ ਡੇਰਿਆਂ ਦੀ ਮਾਨਤਾ ਦੇ ਖਿਲਾਫ਼ ਸਰਕਾਰ ਕੰਮ ਕਰ ਰਹੀ ਹੈ। ਪਰ ਉਹਦਾ ਵੀ ਅਸਰ ਤਾਂ ਕੋਈ ਨਾ ਕੋਈ ਪਿਆ, ਸਰਕਾਰ ਥੋੜੀ ਜਿਹੀ ਬੈਕਫੁੱਟ ਤੇ ਆਈ, ਪਰ ਨਾਲ ਉਹਨਾਂ ਕਹਿ ਦਿੱਤਾ ਕਿ ਜਾਂਚ ਤਾਂ ਹੁਣ ਸਹੀ ਕਰਨੀ ਕਰਨੀ, ਮੁੜ ਕੇ ਇਹਨਾਂ ਨੂੰ ਸਹਿਯੋਗ ਦੇਣਾ ਪਿਆ। ਪਰ ਸਹਿਯੋਗ ਦਿੰਦਿਆਂ ਵੀ ਕਈਆਂ ਗੱਲਾਂ ਤੇ ਅੜਦੇ ਰਹੇ, ਕਦੇ ਕਹਿੰਦੇ ਸੀ ਰਿਕਾਰਡ ਅਸੀਂ ਆਪ ਜਿਹੜਾ ਪੇਸ਼ ਕਰਨਾ ਕਰਾਂਗੇ, ਤੁਸੀਂ ਆਪਣੀ ਮਰਜ਼ੀ ਦਾ ਨਹੀਂ ਵੇਖ ਸਕਦੇ। ਹੁਣ ਜਿਹੜੀ SIT ਆ ਉਹ ਇੱਥੇ ਪਹੁੰਚ ਗਈ ਹੈ ਕਿ ਸਾਨੂੰ ਪਤਾ ਕਿ 328 ਸਰੂਪ ਗਾਇਬ ਹੋਏ, ਇਹ ਕਹਿੰਦੇ ਵੀ ਇਹ ਸਾਡੇ ਰਿਕਾਰਡ ਵਿੱਚ ਨਹੀਂ ਕਿੱਥੇ ਗਏ, ਤਾਂ ਜਿਹਨਾਂ ਨੂੰ ਦਿੱਤੇ ਸ਼ਰਧਾ ਲੋਕ ਸੀ ਉਹ ਕਹਿੰਦੇ ਕਿੰਨਾਂ ਨੂੰ ਦਿੱਤੇ, ਕਿੱਥੇ ਆ, ਲੱਭਦਾ ਨੀ। ਉਹ ਕਹਿੰਦੇ ਉਹ ਤੇ ਭਾਲ ਕਰਨੀ ਆ, ਇਹ ਕਹਿੰਦੇ ਜੀ ਭਾਲ ਕਾਹਦੀ ਕਰਨੀ, ਤਾਂ ਗੱਲ ਤੇ ਇਹ ਹੈ ਕਿ ਉਹਨਾਂ ਦੀ ਭੇਟਾ ਜਮ੍ਹਾਂ ਨੀ ਹੋਈ, ਤੇ ਉਹ ਭੇਟਾ ਦੀ ਪੜਤਾਲ ਅਸੀਂ ਆਪੇ ਕਮੇਟੀ ਕਰੇਗੀ, ਇਹਨੂੰ ਜੁਰਮਾਨਾ ਪਾਉਣਾ ਪਾ ਦਿਆਂਗੇ ਜਿਹਨੇ ਪੈਸੇ ਦੀ ਹੇਰਫੇਰੀ ਕੀਤੀ ਹੈ, ਤੇ SIT ਪੜਤਾਲ ਨਾ ਕਰੇ। ਉਹ ਕਹਿੰਦੇ ਅਸੀਂ ਇਹ ਵੀ ਵੇਖਣਾ ਵੀ ਗੁਰੂ ਘਰ ਦੀ ਭੇਟਾ ਸੀ ਉਹ ਚ ਫਰਾਡ ਹੋਇਆ ਕਿ ਨਹੀਂ ਹੋਇਆ, ਤੇ ਜੇ ਫਰਾਡ ਹੋਇਆ ਤੇ ਇਹ ਪਬਲਿਕ ਪ੍ਰਾਪਰਟੀ ਆ, ਗੁਰੂ ਘਰ ਦੀ ਜਿਹੜੀ ਭੇਟਾ ਹੈ ਉਹ ਸੰਗਤ ਦੀ ਪ੍ਰਾਪਰਟੀ ਹੈ, ਇਹਦੇ ਉੱਤੇ ਅਸੀਂ ਕੋਈ ਨਾ ਕੋਈ ਜਾਂਚ ਤਾਂ ਕਰਾਂਗੇ, ਸਾਨੂੰ ਤੁਸੀਂ ਇਹ ਵਿਖਾ ਦਿਓ ਕਿ ਕਿਹੜਾ ਰਜਿਸਟਰ ਜੀ ਚ ਭੇਟਾ ਜਮ੍ਹਾਂ ਹੁੰਦੀ ਹੈ, ਪਿਛਲੇ ਸਮੇਂ ਜਮ੍ਹਾਂ ਹੁੰਦੀ ਰਹੀ ਹੈ, ਅਸੀਂ ਵੇਖ ਲਈਏ।

0: ਤੇ 300-250 ਰੁਪਏ ਸੀ ਉਹਨਾਂ ਚੋਂ ਕਿੰਨਿਆਂ ਦੀ ਭੇਟਾ ਜਮਾ ਹੋਈ, ਕਿੰਨਿਆਂ ਦੀ ਬਾਰ ਬਾਰ ਵੰਡੀ ਗਈ, ਖਾਧੀ ਗਈ, ਕੀ ਕੁਛ ਹੋਇਆ। ਉਹ ਕਹਿੰਦੇ ਅਸੀਂ ਵਿਖਾਉਣਾ ਨੀ। ਇਹਨਾਂ ਨੂੰ ਡਰ ਇਸ ਗੱਲ ਦਾ ਕਿ ਜੋ ਭੇਟਾ ਵਾਲਾ ਰਜਿਸਟਰ ਵਿਖਾਇਆ ਤੇ ਹੁਣ ਤੇ 300-250 ਰੁਪਏ ਦਾ ਮਾਮਲਾ, ਕਈ ਕਿਸਮ ਦੇ ਹੋਰ ਮਾਮਲੇ ਵੀ ਵਿੱਚੋਂ ਖੁੱਲ ਸਕਦੇ ਹਨ। ਇਹਨੂੰ ਇਸ ਗੱਲ ਤੇ ਅੜੇ ਪਿਆ ਕਿ ਅਸੀਂ ਉਹ ਸਭ ਚੀਜ਼ਾਂ ਉਹਨਾਂ ਨੂੰ ਨਹੀਂ ਵਿਖਾਉਣੀਆਂ। ਕੱਲ ਇਹਨੇ ਬਿਆਨ ਦੇ ਦਿੱਤਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਕਿ 300-250 ਰੁਪਏ ਲੱਭਣ ਦੀ ਆੜ ਚ ਇਹ ਸ਼੍ਰੋਮਣੀ ਕਮੇਟੀ ਦੇ ਬਾਕੀ ਕੰਮ ਕਾਜ ਸਾਰੇ ਦੀ ਵੀ ਪੋਲਾ ਪਾਲੀ ਕਰਨਾ ਚਾਹੁੰਦੇ ਆ ਕਿ ਸਿੱਖ ਸੰਸਥਾ ਦੇ ਕੰਮਾਂ ਚ ਦਖਲ ਦੇ ਰਿਹਾ। ਸਿੱਖ ਸੰਸਥਾ ਦੇ ਕੰਮਾਂ ਚ ਦਖਲ, ਅਜੇ ਇਹਨਾਂ ਨੇ ਆਪ ਕਈ ਵਾਰ ਇਹੋ ਜਿਹੇ ਕੇਸ ਪੁਲਿਸ ਕੋਲ ਵੀ ਦਰਜ ਕਰਾਏ ਆ, ਇਹਨਾਂ ਨੇ ਇਹੋ ਜਿਹੇ ਕੇਸ ਅਦਾਲਤਾਂ ਵਿੱਚ ਵੀ ਕੀਤੇ ਆ। ਸਰਕਾਰੀ ਦਖਲ ਉਦੋਂ ਨਹੀਂ ਸੀ, ਸਰਕਾਰੀ ਦਖਲ ਤੇ ਉਦੋਂ ਵੀ ਸੀ ਜਦੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਸੀ ਤੇ 2007 ਦੇ ਵਿੱਚ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਰੂਪ ਐਕਟ ਜਿਹੜਾ ਸੀ ਉਹ ਪਾਸ ਕੀਤਾ ਗਿਆ, ਬਿੱਲ ਪਾਸ ਕੀਤਾ ਸੀ। ਅਗਲੇ ਸਾਲ 2008 ਦੇ ਵਿੱਚ ਗਵਰਨਰ ਨੇ ਦਸਤਖਤ ਕੀਤੇ ਤੇ ਉਹ ਮੁੜ ਕੇ ਕਾਨੂੰਨ ਬਣਿਆ ਸੀ। ਉਹ ਉਦੋਂ ਕਿਸੇ ਨੇ ਕੋਈ ਇਤਰਾਜ਼ ਨਹੀਂ ਕੀਤਾ, ਪਰ ਉਹਨਾਂ ਨੇ ਵੀ ਇਹ ਕੁਝ ਕਰਨ ਲੱਗਿਆ ਨਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਪੁੱਛਿਆ ਸੀ, ਨਾ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਪੁੱਛਿਆ ਸੀ। ਉਦੋਂ ਕਿਸੇ ਨੇ ਕੋਈ ਇਤਰਾਜ਼ ਨਹੀਂ ਕੀਤਾ, ਬਲਕਿ ਇਥੋਂ ਮਤੇ ਪਾਸ ਕਰਕੇ ਧੰਨਵਾਦ ਕੀਤਾ ਸੀ ਸਰਕਾਰ ਦਾ ਕਿ ਚੰਗਾ ਕਰ ਦਿੱਤਾ ਗਿਆ। ਹੁਣ ਇਹ ਹਰ ਗੱਲ ਦੇ ਉੱਤੇ ਜਿਸ ਤਰ੍ਹਾਂ ਵਿਰੋਧ ਕਰਦੇ ਆ, ਉਹਦੇ ਚੋਂ ਲੱਗਦਾ ਇਹ ਆ ਕਿ ਇਹਨਾਂ ਨੂੰ ਅੰਦਰ ਦੀ ਕੋਈ ਨਾ ਕੋਈ ਕਾਣੋ ਆ, ਇਹਨਾਂ ਨੂੰ ਡਰ ਆ ਕਿ ਗੱਲਾਂ ਖੁੱਲਣ ਲੱਗੀਆਂ ਤੇ ਪਤਾ ਨੀ ਕਿੰਨੀਆਂ ਕਿ ਖੁੱਲ ਜਾਣੀਆਂ। ਉਹਦੇ ਤੋਂ ਬਚਣ ਦੇ ਯਤਨ ਵਿੱਚ ਹੋਰ ਤੋਂ ਹੋਰ ਫਸਦੇ ਜਾ ਰਹੇ। ਸੱਚੀ ਗੱਲ ਇਹ ਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੇ ਮਾਮਲੇ ਚ ਬਹੁਤ ਕਿਸਮ ਦੀ ਬੇਅਦਬੀ ਹੁੰਦੀ ਰਹੀ। ਇੱਕ ਵਾਰੀ ਅਕਾਲ ਤਖ਼ਤ ਸਾਹਿਬ ਤੋਂ ਹੁਕਮ ਹੋਇਆ ਸੀ ਕਿ ਮੈਰਿਜ ਪੈਲਸਾਂ ਚ ਨਹੀਂ ਜਾਣਾ ਚਾਹੀਦੇ। ਉਸ ਹੁਕਮ ਦੀ ਲੰਘਣਾ ਸਭ ਤੋਂ ਪਹਿਲਾਂ ਚੰਡੀਗੜ੍ਹ ਦੇ ਵਿੱਚ ਇੱਕ ਫਿਲਮ ਸਟਾਰ ਨੇ ਸਟੂਡੀਓ ਬਣਾਇਆ ਸੀ, ਹੁਣ ਤੋਂ ਜਿਉਂਦਾ ਨਹੀਂ ਰਿਹਾ, ਪੂਰੇ ਵੇਰਕਾ ਮਿਲਕ ਪਲਾਂਟ ਦੇ ਲੱਗ ਗਈ ਹੈ ਚੰਡੀਗੜ੍ਹ ਚ ਮੋਹਾਲੀ ਚ। ਉੱਥੇ ਇੱਕ ਅਕਾਲੀ ਲੀਡਰ ਦੇ ਪੁੱਤ ਦਾ ਵਿਆਹ ਹੋਇਆ ਸੀ, ਉੱਥੇ ਸਰੂਪ ਲਿਜਾਇਆ ਗਿਆ ਸੀ। ਪਹਿਲੀ ਵਾਰ ਉਦੋਂ ਰੌਲਾ ਪੈ ਗਿਆ ਸੀ, ਦੂਜੀ ਵਾਰੀ ਮੇਰੇ ਕੋਲ ਵਿਧਾਨ ਸਭਾ ਦਾ ਰਿਕਾਰਡ ਹੈ, ਭਾਜਪਾ ਦੇ ਇੱਕ ਮੰਤਰੀ ਨੇ ਉੱਥੇ ਇਹ ਗੱਲ ਆਪ ਹੀ ਆਖੀ ਕਿ ਮੈਂ ਤਾਂ ਅਕਾਲ ਤਖ਼ਤ ਸਾਹਿਬ ਦਾ ਵੀ ਧੰਨਵਾਦੀ ਹਾਂ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵੀ ਕਿ ਅਸੀਂ ਪੁੱਤਰ ਦਾ ਵਿਆਹ ਕਰਨਾ ਸੀ। ਅਸੀਂ ਆਖਿਆ ਜੀ ਮੈਰਿਜ ਪੈਲਸ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਲਿਜਾਣਾ ਤੇ ਸਾਨੂੰ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਆਖਿਆ ਤੁਸੀਂ ਲੈ ਜਾਓ ਚੁੱਪ ਕਰਕੇ। ਅਸੀਂ ਆਖਿਆ ਕੱਲ ਨੂੰ ਕੋਈ ਆਖੂਗਾ ਉੱਥੇ ਲਿਜਾਣਾ ਅਲਾਊਡ ਨਹੀਂ ਸੀ, ਤੁਸੀਂ ਕਿਉਂ ਲੈ ਕੇ ਗਏ? ਤੇ ਜਥੇਦਾਰ ਸਾਹਿਬ ਨੇ ਬੜੀ ਕਿਰਪਾ ਕੀਤੀ, ਸਾਨੂੰ ਚਿੱਠੀ ਲਿਖ ਕੇ ਦੇ ਦਿੱਤੀ ਕਿ ਲਿਜਾ ਸਕਦੇ। ਹੁਣ ਆ ਜਿਹੜੀ ਚਿੱਠੀ ਦੀ ਗੱਲ ਵਿਧਾਨ ਸਭਾ ਦੇ ਰਿਕਾਰਡ ਤੇ ਹੈ, ਇਹਦਾ ਕੋਈ ਕੀ ਕਰੇਗਾ ਕਿ ਚਿੱਠੀ ਲਿਖ ਕੇ ਦੇ ਦਿੱਤੀ? ਇਹਨਾਂ ਮੁੜ ਕੇ ਗੱਲ ਢੱਕਣ ਦਾ ਯਤਨ ਕੀਤਾ ਸੀ, ਉਹ ਬਾਅਦ ਚ ਲੋਕਾਂ ਤੇ ਭੁੱਲ ਭੁਲਾ ਗਈ। ਮੇਰੇ ਕੋਲ ਪੁਰਾਣਾ ਰਿਕਾਰਡ ਰਹਿੰਦਾ, ਉਹ ਵੀ ਚਿੱਠੀ ਪਈ ਆ। ਇਹ ਏਦਾਂ ਦੀਆਂ ਕਈ ਅਣਗਣਾਵਾਂ ਕਰਦੇ ਰਹੇ। ਫੈਸਲਾ ਸੀ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਵਿਦੇਸ਼ ਨੂੰ ਜਾਣ ਤੇ ਸਿਰਫ ਮਰਿਆਦਾ ਨਾਲ ਜਾਣਗੇ। ਇਹ ਮਰਿਆਦਾ ਦੇ ਲੰਘਣਾ ਕਰਕੇ ਬਕਸਿਆਂ ਚ ਬੰਦ ਕਰਕੇ ਭੇਜਦੇ ਰਹੇ। ਇਹਨਾਂ ਨੇ ਦਿੱਲੀ ਦੀ ਗੁਰਦੁਆਰਾ ਕਮੇਟੀ ਤੇ ਇੱਕ ਵਾਰੀ ਸ਼ਿਕਾਇਤ ਕੀਤੀ ਕਿ ਉਹ ਬਕਸਿਆਂ ਚ ਬੰਦ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਭੇਜਦੀ ਆ। ਉਹ ਸਰੂਪ ਹੇਠਾਂ ਕਾਰਗੋ ਦੇ ਵਿੱਚ ਬੰਦ ਹੁੰਦੇ ਆ ਤੇ ਸਵਾਰੀਆਂ ਉੱਪਰ ਹੁੰਦੀਆਂ। ਇਹ ਮਰਿਆਦਾ ਦੇ ਲੰਘਣਾ ਇੱਦਾਂ ਨਹੀਂ ਜਾਣਾ ਚਾਹੀਦੇ। ਬਾਅਦ ਵਿੱਚ ਕਿਸੇ ਨੇ ਰਸੀਦਾਂ ਕੱਢ ਲਿਆਂਦੀਆਂ ਕਿ ਸ਼੍ਰੋਮਣੀ ਕਮੇਟੀ ਨੇ ਆਪ ਵੀ ਭੇਜੇ ਆ, ਤੇ ਦੋਵਾਂ ਧਿਰਾਂ ਦੀਆਂ ਰਸੀਦਾਂ ਮੁੜ ਕੇ ਉਹ ਵੀ ਚੁੱਪ ਕਰਕੇ ਤੇ ਗੱਲ ਆਈ ਗਈ ਹੋ ਗਈ ਸੀ। ਜੇ ਇਹ ਖਿਲਾਰਾ ਹੋਵੇ ਤੇ ਪੁਲਿਸ ਪੁਲ ਦੀ ਗਾਂਹ ਤੱਕ ਚਲੀ ਜਾਵੇ, ਇਹਨਾਂ ਨੂੰ ਡਰ ਹੈ ਕਿ ਪਤਾ ਨੀ ਕਿੱਥੋਂ ਤੱਕ ਚੱਲ ਜੂ, ਇਸ ਕਰਕੇ ਚਾਹੁੰਦੇ ਆ ਕਿ ਇਹ ਗੱਲ ਨਾ ਖੋਲੀ ਜਾਵੇ।
1: ਸਬ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਇੱਕ ਹੋਰ ਬਿਲਡਰ ਤੇ ਕਾਰਵਾਈ ਕੀਤੀ ਹੈ ਤੇ ਇਹ ਅਕਾਲੀ ਆਗੂ ਸਿਕੰਦਰ ਸਿੰਘ ਮਲੂਕਾ ਦਾ ਨਜ਼ਦੀਕੀ ਦੱਸਿਆ ਜਾ ਰਿਹਾ ਜੀ। ਇਹ ਕਿੱਥੇ ਦੀ ਕਾਰਵਾਈ ਹੋਈ ਹੈ, ਕਿਹੜੇ ਸ਼ਹਿਰ ਚ
0: ਕਾਰਵਾਈ ਹੋਈ ਆ? ਮੋਹਾਲੀ ਦੇ ਨਾਲ ਹੀ ਜੁੜਦਾ ਜ਼ੀਰਕਪੁਰ, ਉੱਥੇ ਇਹਨੇ ਵੱਡੀਆਂ ਵੱਡੀਆਂ ਬਿਲਡਿੰਗਾਂ ਬਣਾਈਆਂ। ਮੋਹਾਲੀ ਡਿਸਟ੍ਰਿਕਟ ਦੇ ਵਿੱਚ ਜਿਹੜੇ 4-5 ਵੱਡੇ ਨਾਂ ਨੇ ਬਿਲਡਰਾਂ ਦੇ, ਇਹ ਉਹਨਾਂ ਚੋਂ ਇੱਕ ਹੈ। ਔਰ ਇਹ ਸਿਕੰਦਰ ਸਿੰਘ ਮਲੂਕਾ ਤੇ ਉਹਦੇ ਥਰੂ ਅਕਾਲੀ ਦਲ ਦੀ ਸਾਰੀ ਲੀਡਰਸ਼ਿਪ ਤੇ ਨੇੜੇ ਗਿਣਿਆ ਜਾਂਦਾ। ਇਹਦਾ ਨਾਂ ਪ੍ਰਵੀਨ ਕਾਂਸਲ ਹੈ, ਪਿੱਛੋਂ ਦੱਸਦੇ ਆ ਕਿ ਇਹ ਉੱਥੋਂ ਰਾਮਪੁਰੇ ਕੂਲ ਦਾ। ਮੈਂ ਨਿੱਜੀ ਤੌਰ ਤੇ ਇਹਦੇ ਬਾਰੇ ਕੁਛ ਨੀ ਜਾਣਦਾ, ਪਰ ਅੱਜ ਦੇ ਅਖਬਾਰਾਂ ਸਾਰਾ ਕੁਝ ਆ ਗਿਆ। ਕੱਲ ਦੁਪਹਿਰ ਤੱਕ ਵੈਬਸਾਈਟਾਂ ਤੇ ਚੜ ਗਿਆ ਸੀ ਇਹਨਾਂ ਨੇ ਉਹ ਜਿਹੜਾ ਬੰਦਾ ਪੜਿਆ ਕਿੱਦਾਂ ਪੜਿਆ। ਹੁਣ ਉਹਦੇ ਮਾਮਲੇ ਚ ਨਵੀਂ ਗੱਲ ਇਹ ਨਿਕਲਦੀ ਪਈ ਆ ਕਿ ਉਹਨੇ ਬਹੁਤ ਸਾਰੇ ਕਿਸਾਨਾਂ ਦੀਆਂ ਜ਼ਮੀਨਾਂ ਸਰਕਾਰ ਦੇ ਦਬਕੇ ਨਾਲ ਆਪ ਹਥਿਆਰੀਆਂ, ਉਹਨਾਂ ਤੇ ਵੱਡੀਆਂ ਵੱਡੀਆਂ ਬਿਲਡਿੰਗ ਜੋ ਸਾਰੀਆਂ ਜਿਹੜੇ ਕਿਸਾਨਾਂ ਦੇ ਦਸਤਖਤ ਸੀ, ਕਈਆਂ ਥਾਵਾਂ ਤੇ ਜਾਰੀ ਆ, ਡਾਕੂਮੈਂਟਸ ਜਾਰੀ ਪੇਸ਼ ਕੀਤੇ ਆ, ਔਰ ਉਹਦਾ ਚੇਂਜ ਆਫ ਲੈਂਡ ਯੂਜ਼ ਗਿਆ। ਜਦੋਂ ਕਿਸੇ ਦਾ ਚੇਂਜ ਆਫ ਲੈਂਡ ਯੂਜ਼ ਲੈਣਾ ਹੋਵੇ ਤੇ ਸਰਕਾਰ ਕੋਲ ਸਾਰੇ ਅਸਲੀ ਦਸਤਾਵੇਜ਼ ਦੇਣੇ ਹੁੰਦੇ ਆ, ਅਸਲੀ ਨਹੀਂ ਦਿੱਤੇ ਗਏ। ਕਿਸਾਨ ਸ਼ਿਕਾਇਤਾਂ ਕਰਦੇ ਰਹੇ

0: ਦੀਆਂ ਸ਼ਿਕਾਇਤਾਂ ਦੀ ਸੁਣਵਾਈ ਨਹੀਂ ਹੋਈ, ਪਹਿਲਾਂ ਤੇ ਦੂਸਰੀਆਂ ਸਰਕਾਰਾਂ ਸੀ। ਅੱਜ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਤੇ ਉਦੋਂ ਇੱਕ ਬੰਦੇ ਨੇ ਜਾ ਕੇ ਸ਼ਿਕਾਇਤ ਕੀਤੀ ਕਿ ਸਾਰਾ ਕੁਝ ਗਲਤ ਕਰ ਰਿਹਾ ਜੀ, ਕਿਸਾਨਾਂ ਨੂੰ ਵੀ ਲੁੱਟਿਆ ਤੇ ਅਸੀਂ ਇਹਨਾਂ ਤੋਂ ਉੱਤੇ ਫਲੈਟ ਖਰੀਦਿਆ, ਸਾਨੂੰ ਵੀ ਲੁੱਟ ਲਿਆ। ਉਹਦੀ ਪੜਤਾਲ 2023 ਚ ਸ਼ੁਰੂ ਹੋਈ, 2025 ਚ ਪਰਚਾ ਹੋ ਗਿਆ, ਵਿਜੀਲੈਂਸ ਨੇ ਕੀਤਾ। ਬਾਅਦ ਚ ਪਤਾ ਨੀ ਕੀ ਗੱਲ ਹੋਈ, ਕਿੱਦਾਂ ਦੀ ਅੰਡਰਸਟੈਂਡਿੰਗ ਸੀ, ਉਸ ਪਰਚੇ ਤੇ ਕਾਰਵਾਈ ਰੋਕ ਦਿੱਤੀ ਗਈ। ਹੁਣ ਲੋਕ ਪੁੱਛਦੇ ਆ ਕਿ 16 ਸਾਲ ਪੁਰਾਣੇ ਕੇਸ ਚੱਲਦੇ ਪਏ ਨੇ, ਨਾ ਤਾਂ ਅਕਾਲੀਆਂ ਦੀ ਸਰਕਾਰ ਨੇ ਕੁਝ ਕੀਤਾ ਨਾ ਕਾਂਗਰਸੀਆਂ ਦੀ, ਜਿਹੜੀ ਆਮ ਆਦਮੀ ਪਾਰਟੀ ਸਰਕਾਰ ਆ ਇਹਨਾਂ ਕੇਸ ਦਰਜ ਕਰਕੇ ਵੀ ਨੀ ਕੀਤਾ। ਇਹਨਾਂ ਨੂੰ ਵੀ ਜਵਾਬ ਦੇਣਾ ਚਾਹੀਦਾ ਕਿ ਉਹ ਇਕੱਲੇ ਮਾੜੇ ਸੀ, ਕਿ ਤੁਹਾਡੇ ਵਿੱਚ ਵੀ ਕੋਈ ਬੰਦੇ ਮਾੜੇ ਹੈਗੇ ਆ ਜਿਹਨਾਂ ਨੇ ਇੱਥੇ ਕਾਰਵਾਈ ਨੀ ਕੀਤੀ। ਸੋ ਈਡੀ ਦਾ ਰੇਡ ਜਿਹੜਾ ਉਹਦੇ ਇਸ ਵੇਲੇ ਕੋਈ ਕਿਸੇ ਕਿਸਮ ਦਾ ਵਿਰੋਧ ਨਹੀਂ, ਕਿਉਂਕਿ ਗੱਲ ਜਿੱਥੋਂ ਤੱਕ ਆਉਂਦੀ ਆ ਉਹ ਬੰਦੇ ਨਾ ਭਾਜਪਾ ਤੋਂ ਦੂਰ ਹੈ ਨਾ ਅਕਾਲੀ ਦਲ ਤੋਂ। ਅਗਲਿਆਂ ਦਿਨਾਂ ਚ ਏਦਾਂ ਦੇ ਕੁਝ ਹੋਰ ਰੇਡ ਵੀ ਹੋ ਸਕਦੇ।
1: ਸਭ ਅਗਲੇ ਮੁੱਦੇ ਵੱਲ ਚੱਲਦੇ ਆ ਜੀ। ਹਰਿਆਣੇ ਦੇ ਕੁਛ ਮੁੰਡਿਆਂ ਨੂੰ ਉੱਤਰਾਖੰਡ ਵਿੱਚ ਕੁੱਟਿਆ ਗਿਆ ਤੇ ਉਸ ਤੋਂ ਬਾਅਦ ਜੋ ਸੋਸ਼ਲ ਮੀਡੀਆ ਤੇ ਜਾਂ ਹੋਰਨਾਂ ਚੈਨਲ ਦੇ ਥਰੂ ਜਿਹੜੀ ਗੱਲਬਾਤ ਹੋਈ ਉਸ ਵਿੱਚ ਹਰਿਆਣਾ 'ਚ ਕੋਈ ਇਹੋ ਜਿਹੀ ਗੱਲ ਉੱਠ ਪਈ ਆ ਕਿ ਉੱਤਰਾਖੰਡ ਦਾ ਬਾਈਕਾਟ ਕਰ ਦਿਓ, ਇਹ ਟ੍ਰੈਂਡ ਚੱਲ ਪਿਆ, ਇਹ ਕੀ ਕਹਾਣੀ ਹੈ ਜੀ?
0: ਦੇਖੋ ਇਹ ਜਿਸ ਦਿਨ ਗੱਲ ਹੋਈ ਸੀ ਉਸੇ ਦਿਨ ਮੈਂ ਸਾਰੇ ਚੈਨਲਾਂ ਤੇ ਜਿੱਥੇ ਜਿੱਥੇ ਮੈਂ ਬੋਲ ਸਕਦਾ ਸੀ ਮੈਂ ਦੋ ਗੱਲਾਂ ਆਖੀਆਂ। ਪਹਿਲੀ ਤਾਂ ਇਹ ਕਿ ਜਿਹੜੇ ਮੁੰਡੇ ਉੱਥੇ ਜਾਂਦੇ ਆ ਉਹ ਹੁਲੜਬਾਜ਼ੀ ਨਾ ਕਰਿਆ ਕਰੋ। ਦੂਜੀ ਸਟੇਟ ਤੁਸੀਂ ਜਾਂਦੇ ਆ, ਜੇ ਲੋਕਾਂ ਨੂੰ ਗੁੱਸਾ ਆ ਗਿਆ ਤੇ ਇਕੱਲਾ ਤੁਹਾਨੂੰ ਨੀ, ਤੁਹਾਡੇ ਸੂਬੇ ਦੀਆਂ ਜਿੰਨੀਆਂ ਗੱਡੀਆਂ ਉੱਥੇ ਉਹ ਸਾਰਿਆਂ ਲੋਕਾਂ ਦੇ ਗਲ ਪੈਣਗੇ, ਤੁਸੀਂ ਮਾੜੀ ਗੱਲ ਏਦਾਂ ਦੀ ਕਰਕੇ ਸਾਰਿਆਂ ਵਾਸਤੇ ਖਤਰਾ ਪੈਦਾ ਨਾ ਕਰੋ। ਮੈਂ ਵੀ ਆਖਿਆ ਸੀ ਸਾਡੇ ਪੰਜਾਬੀ ਮੁੰਡਿਆਂ ਨੇ, ਖਾਸ ਕਰਕੇ ਸਿੱਖ ਮੁੰਡਿਆਂ ਨੇ ਜਾ ਕੇ ਹਿਮਾਚਲ ਪ੍ਰਦੇਸ਼ ਚ ਕਪਾਨਾਂ ਕੱਢੀਆਂ, ਬਾਜ਼ਾਰ ਚ ਮਗਰ ਭੱਜ ਭੱਜ ਕੇ ਲੋਕਾਂ ਨੂੰ ਕੁੱਟਿਆ, ਸੱਟਾਂ ਲਾਈਆਂ, ਫਿਰ ਪੁਲਿਸ ਤੋਂ ਡਰਦੇ ਭੱਜ ਗਏ। ਉਹਨਾਂ ਅੱਗੇ ਫੋਨ ਕਰਤੇ, ਨਾਕਿਆਂ ਤੇ ਗੱਡੀਆਂ ਘੇਰੀਆਂ ਕਿ ਉਹਨਾਂ ਫੜ ਕੇ ਲਿਆਂਦੇ। ਬੇਇੱਜ਼ਤੀ ਕਿਹਦੀ ਹੋਈ, ਤੁਸੀਂ ਕਿਉਂ ਏਦਾਂ ਕਰਦੇ, ਇਹੋ ਜਿਹੇ ਕੰਮ ਨਾ ਕਰੋ, ਉੱਥੇ ਜਾ ਕੇ ਏਦਾਂ ਕਰਨਾ ਠੀਕ ਨਹੀਂ, ਇਹ ਹੁਲੜਬਾਜ਼ੀ ਪੰਜਾਬ ਵਿੱਚ ਤੇ ਤੁਹਾਡੀ ਚੱਲ ਜਾਂਦੀ, ਉੱਥੇ ਨੀ ਚੱਲਦੀ। ਦੂਸਰੀ ਗੱਲ ਮੈਂ ਇਹ ਆਖੀ ਸੀ ਕਿ ਜਿਹੜੇ ਉੱਤਰਾਖੰਡ ਵਾਲੇ ਆ ਉਹਨਾਂ ਨੇ ਜੇ ਹਰਿਆਣੇ ਦੇ ਮੁੰਡਿਆਂ ਨੂੰ ਫੜ ਵੀ ਲਿਆ ਸੀ, ਉਹਨਾਂ ਮੁੰਡਿਆਂ ਨੂੰ ਨੰਗੇ ਕਰਕੇ ਕੁੱਟਣ ਦਾ ਕੋਈ ਮਤਲਬ ਨਹੀਂ ਸੀ। ਤੁਹਾਨੂੰ ਲੱਗਦਾ ਸੀ ਉਹਨਾਂ ਨੇ ਕੁੜੀਆਂ ਨੂੰ ਛੇੜਿਆ ਤੇ ਤੁਸੀਂ ਲਿਜਾ ਕੇ ਪੁਲਿਸ ਨੂੰ ਪੇਸ਼ ਕਰ ਦਿੰਦੇ, ਅੱਗੋ ਤੁਹਾਡੀ ਪੁਲਿਸ ਹੈ, ਇਹ ਮੁੰਡੇ ਤੇ ਹਰਿਆਣੇ ਦੇ ਆ, ਤੁਹਾਡੀ ਪੁਲਿਸ ਤੇ ਵੀ ਤੁਹਾਨੂੰ ਭਰੋਸਾ ਨੀ, ਤੁਸੀਂ ਏਦਾਂ ਕਿਉਂ ਕੀਤਾ। ਇਹ ਗੱਲ ਤੋਂ ਮੈਨੂੰ ਪਤਾ ਕਿ ਸੋਸ਼ਲ ਮੀਡੀਆ ਤੇ ਮੈਨੂੰ ਕਿੰਨੀਆਂ ਕੁ ਗਾਲਾਂ ਕੱਢੀਆਂ ਗਈਆਂ ਕਿ ਤੂੰ ਇਸ ਤਰ੍ਹਾਂ ਦੀਆਂ ਗੱਲਾਂ ਕਰਦਾ, ਤੂੰ ਜਿਹੜੇ ਇੱਥੇ ਜਾ ਕੇ ਗੁੰਡਾਗਰਦੀ ਕਰਦੇ ਉਹਨਾਂ ਦੀ ਗੱਲ ਹੀ ਕਰਦਾ ਤੇ ਉੱਥੋਂ ਵਾਲਾ ਦਾ ਪੱਖ ਲੈਣਾ ਤੇ ਉੱਥੋਂ ਵਾਲਿਆਂ ਨੂੰ ਤੂੰ ਬੁਰਾ ਕਹਿਣਾ। ਦੂਸਰੇ ਪਾਸੇ ਜਿਹੜੇ ਇੱਥੋਂ ਵਾਲੇ ਸੀ ਉਹ ਕਹਿੰਦੇ ਸੀ ਸਾਡੀ ਗੱਲ ਹੀ ਕਿਉਂ ਕੀਤੀ ਕਿ ਅਸੀਂ ਉੱਥੇ ਕਿਰਪਾਨਾਂ ਕੱਢੀਆਂ, ਅਸੀਂ ਉੱਥੇ ਜਾ ਕੇ ਲੜੇ। ਮੈਂ ਦੋਵਾਂ ਦੀਆਂ ਗਾਲਾਂ ਲੈਣੀ। ਉਹਦੇ ਤੋਂ ਬਾਅਦ ਉਹ ਬੀਬੀ ਜਿਹੜੀ ਸੀ ਉੱਤਰਾਖੰਡ ਵਾਲੀ ਉਹ ਆ ਗਈ ਵੀਡੀਓ ਸਾਹਮਣੇ, ਉਹਨੇ ਕੈਮਰਾ ਸਾਹਮਣੇ ਸਾਰੇ ਪੱਤਰਕਾਰਾਂ ਸਾਹਮਣੇ ਆਖਿਆ ਕਿ ਉਹ ਆਪਣੀ ਧੀ ਦੇ ਨਾਲ ਸਕੂਟੀ ਤੇ ਜਾਂਦੀ ਸੀ, ਬੱਚੇ ਨੂੰ ਉਹ ਸਕੂਲ ਤੋਂ ਲੈ ਕੇ ਆਏ ਸੀ, ਗੱਡੀ ਬਣਿਆ ਉਹਨੇ ਹਰਿਆਣੇ ਬਣਿਆ, ਉਹਨੂੰ ਰਾਹ ਪੁੱਛਿਆ, ਉਹਨੇ ਆਖਿਆ ਮੈਨੂੰ ਸੁਣਦਾ ਨੀ, ਤੁਸੀਂ ਖਲੋ ਜਾਓ। ਉਹ ਵੀ ਖਲੋ ਗਏ, ਸਕੂਟੀ ਲੈ ਕੇ ਲਾਗੇ ਚਲੇ ਗਈ ਤੇ ਕਿਉਂਕਿ ਰੌਲਾ ਬੜਾ ਸੀ ਉੱਚੀ ਉੱਚੀ ਬੋਲਦੇ ਸੀ, ਆਂਢ ਗੁਆਂਢਾਂ ਨੂੰ ਮੌਕਾ ਮਿਲ ਗਿਆ ਕਿ ਹਰਿਆਣੇ ਦੀ ਗੱਡੀ ਆ, ਉਹਨੇ ਜਾ ਕੇ ਘੇਰ ਲਿਆ। ਕਹਿੰਦੀ ਮੈਂ ਰੋਕਦੀ ਰਹੀ ਵੀ ਇਹੋ ਜਿਹੀ ਕੋਈ ਗੱਲ ਨੀ ਹੋਈ, ਉਹਨਾਂ ਫੜ ਕੇ ਮੁੰਡੇ ਕੁੱਟਣੇ ਸ਼ੁਰੂ ਕਰਤੇ, ਕੁੱਟਣ ਤੋਂ ਬਾਅਦ ਜਦੋਂ ਕੱਪੜੇ ਲਾ ਕੇ ਨੰਗਾ ਕਰਨ ਲੱਗ ਪਏ ਤੇ ਫਿਰ ਉਹ ਕਹਿੰਦੀ ਮੈਂ ਪੁਲਿਸ ਨੂੰ ਫੋਨ ਕੀਤਾ, ਹੁਣ ਮੈਂ ਕੀਤਾ ਵਾ ਕਿ ਤੁਸੀਂ ਆ ਕੇ ਛਡਾਓ ਜੀ, ਬੰਦੇ ਮਾਰ ਦੇਣਗੇ। ਪੁਲਿਸ ਆਈ, ਆ ਕੇ ਛਡਾ ਲੈਣ ਤੇ ਪਤਾ ਨੀ ਕੀ ਹੋ ਜਾਂਦਾ। ਉਹ ਕਹਿੰਦੀ ਇਹਨਾਂ ਨੇ ਸਾਰੀ ਕੁੱਝ ਉੱਤਰਾਖੰਡ ਵਾਲਿਆਂ ਨੇ ਬਦਤਮੀਜੀ ਕੀਤੀ ਆ, ਮੁੰਡਿਆਂ ਨੂੰ ਨੰਗੇ ਕਰਕੇ ਕੁੱਟਿਆ ਗਿਆ, ਜੋ ਕੀਤਾ ਗਲਤ ਕੀਤਾ। ਹੁਣ ਇਹ ਸਾਰੀ ਕਾਰਵਾਈ ਉੱਥੋਂ ਦੀ ਸੀ, ਉਹ ਜਦੋਂ ਪੁਲਿਸ ਨੇ ਉੱਥੇ ਕਾਰਵਾਈ ਸ਼ੁਰੂ ਕੀਤੀ ਆ, ਉਹਨਾਂ ਦੇ ਆਪਣੇ ਰਾਜ ਦੇ ਵਿੱਚ ਇਸ ਗੱਲ ਤੇ ਰੌਲਾ ਪੈਂਦਾ ਜੀ ਬਾਹਰਲੇ ਮੁੰਡੇ ਗੁੰਡਾਗਰਦੀ ਕਰਦੇ ਆ। ਪੁਲਿਸ ਕਹਿੰਦੀ ਆ ਕਿ ਤੁਹਾਡੀ ਆਪਣੀ ਕੁੜੀ ਤੇ ਇੱਥੋਂ ਦੀ ਔਰਤ ਜਿਹੜੀ ਉਹ ਤੇ ਕਹਿੰਦੀ ਆਪਣੀ ਨੂੰ ਗੁੰਡਾਗਰਦੀ ਕੀਤੀ। ਇੱਧਰ ਹਰਿਆਣੇ ਦੇ ਵਿੱਚ ਇੱਕ ਨਵਾਂ ਪੋਰਟਲ ਸ਼ੁਰੂ ਹੋ ਗਿਆ, ਮੁੰਡਾ ਕੋਈ ਹਰਸ਼ ਨਾਂ ਦਾ, ਉਹਨੇ ਸ਼ੁਰੂ ਕਰ ਦਿੱਤਾ। ਉਹ ਕਹਿੰਦਾ ਕਿ ਜਿਹੜਾ ਇਹ ਪਹਿਲਾਂ ਵੀ ਇਨਫਲੂਐਂਸਰ ਆ, ਲਗਾਤਾਰ ਸੋਸ਼ਲ ਮੀਡੀਆ ਤੇ ਉੱਤੇ ਇਹੋ ਚੀਜ਼ਾਂ ਪਾਉਂਦਾ ਪੈਂਦਾ, ਇਹਦਾ ਨਾਂ ਹਰਸ਼ ਸ਼ਿਕਾਰਾ ਹੈ। ਉਹਨੇ ਕਹਿਤਾ ਕਿ ਇਹ ਜਿਹੜੇ ਉੱਤਰਾਖੰਡ ਵਾਲੇ ਨੇ ਪਹਾੜੀ ਲੋਕ ਨੇ, ਇਹਨਾਂ ਦੀ ਰੋਟੀ ਤਾਂ ਸਾਡੇ ਸਿਰ ਤੇ ਚੱਲਦੀ ਹੈ, ਜੇ ਅਸੀਂ ਹਰਿਆਣੇ ਵਾਲੇ ਉੱਥੇ ਨਾ ਜਾਈਏ ਤੇ ਫਿਰ ਉੱਥੇ ਤਾਂ ਇਹਦੇ ਭੁੱਖੇ ਮਰ ਜਾਣਗੇ। ਉਹਨੇ ਲੋਕਾਂ ਨੂੰ ਕਹਿਤਾ ਕਿ ਤੁਸੀਂ ਉੱਤਰਾਖੰਡ ਜਾਣਾ ਬੰਦ ਕਰ ਦਿਓ। ਉਹਦੇ ਚ ਇੱਕ ਜਣੇ ਨੇ ਆਖਿਆ ਕਿ ਉੱਥੇ ਪਤਾ ਨੀ ਕੀ ਗੱਲ ਸੀ, ਆਪੋ ਚ ਦੋ ਤਰ੍ਹਾਂ ਝਗੜਦੀਆਂ ਸੀ ਤੇ ਸਾਡੀ ਹਰਿਆਣੇ ਦੀ ਗੱਡੀ ਲੱਗ ਗਈ, ਲੰਘਦੇ ਵੇਖ ਕੇ ਸਾਨੂੰ ਕੁੱਟਿਆ। ਇੱਕ ਹੋਰ ਨੇ ਦੱਸਿਆ, ਉਹ ਕਹਿੰਦਾ ਜੀ ਅਸੀਂ ਨਸ਼ਾ ਛਡਾਊ ਕੈਂਪ ਲਾਉਂਦੇ ਹਾਂ, ਸਾਡੀ ਸਰਕਾਰ ਕੋਲ ਵੀ ਰਜਿਸਟ੍ਰੇਸ਼ਨ ਹੈ, ਅਸੀਂ ਉੱਥੋਂ ਗੰਗਾ

0: ਗੱਗਾ ਦਾ ਜਲ ਲਿਆਉਣਾ ਸੀ। ਗੱਗਾ ਜਲ ਲੈਣ ਗਏ ਹਰਿਦੁਆਰ ਨੂੰ ਤੇ ਰਾਹ ਚ ਸਾਡੀ ਗੱਡੀ ਜਿਹੜੀ ਆ ਵੇਖ ਕੇ ਇਹਦੇ ਭੰਨ ਤੋੜ ਕਰਤੀ, ਸਾਨੂੰ ਵੀ ਕੁੱਟਿਆ। ਉਹ ਕਹਿੰਦੇ ਉੱਤਰਾਖੰਡ ਵਾਲੇ ਜਿਹਨੂੰ ਮਰਤੀ ਜਦੋਂ ਕੋਈ ਹਰਿਆਣੇ ਦੀ ਗੱਡੀ ਵੇਖਦੇ ਕੁੱਟਣ ਲੱਗ ਪੈਂਦੇ ਆ। ਉਹ ਹੁਣ ਜਿਹੜਾ ਇਹਨਾਂ ਨੇ ਟ੍ਰੈਂਡ ਸ਼ੁਰੂ ਕਰਤਾ ਬਾਈਕਾਟ ਉੱਤਰਾਖੰਡ, ਇੱਕ ਪਾਸੇ ਉਹ ਸ਼ੁਰੂ ਕਰਨਗੇ, ਦੂਜੇ ਪਾਸੇ ਉਹ ਕਰਨਗੇ। ਹਰਿਆਣੇ ਵਿੱਚ ਵੀ ਭਾਜਪਾ ਦੀ ਸਰਕਾਰ ਹੈ ਤੇ ਉਧਰ ਅਗਲੇ ਪਾਸੇ ਉੱਤਰਾਖੰਡ ਵਿੱਚ ਹੋਏ, ਦੋਵਾਂ ਪਾਸਿਆਂ ਤੋਂ ਭਾਜਪਾ ਦੀਆਂ ਸਰਕਾਰਾਂ ਹੋਣ ਕਰਕੇ ਜਿਹੜਾ ਇਸ ਤਰ੍ਹਾਂ ਦਾ ਟਕਰਾਅ। ਅੱਗੇ ਤਾਂ ਇਹ ਪਾਕਿਸਤਾਨ ਦੇ ਖਿਲਾਫ਼ ਕਰਦੇ ਹੁੰਦੇ ਸੀ, ਹੁਣ ਇਹ ਬੰਦੇ ਆਪੋ ਚ ਭਿੜਨ ਲੱਗੇ ਆ। ਮੈਨੂੰ ਯਾਦ ਹੈ ਇੱਥੋਂ ਯੂਪੀ ਤੋਂ ਸ਼ਾਇਦ ਗਏ ਸੀ ਚਾਰ ਇੰਜੀਨੀਅਰ ਤੇ ਉਹਨਾਂ ਨੂੰ ਆਸਾਮ ਦੇ ਏਰੀਆ ਚ ਉੱਥੇ ਲਾਗੇ ਘਰਾਂ ਦੇ ਘੇਰ ਲਿਆ ਸੀ ਤੇ ਕਹਿ ਕੇ ਉਹਨਾਂ ਦੀ ਕਾਰ ਭੰਨ ਤੋੜ ਕਰ ਦਿੱਤੀ, ਉਹਨਾਂ ਨੂੰ ਬਾਹਰ ਕੱਢਿਆ ਕੁੱਟਿਆ। ਉਹਨਾਂ ਚੋਂ ਇੱਕ ਦੀ ਸ਼ਾਇਦ ਬਾਅਦ ਚ ਮੌਤ ਵੀ ਹੋ ਗਈ ਸੀ ਤੇ ਦੋਸ਼ ਕੀ ਲਾਇਆ, ਕਹਿੰਦੇ ਜੀ ਇੱਥੇ ਬੱਚੇ ਚੁੱਕਣ ਆਏ ਸੀ। ਔਰ ਸਾਰੇ ਯੂਪੀ ਵਾਲੇ ਵੀ ਤੇ ਦਿੱਲੀ ਵਾਲੇ ਵੀ ਕਹਿੰਦੇ ਸੀ ਕਿ ਉੱਥੇ ਇੰਜੀਨੀਅਰ ਆ, ਉਹ ਬੱਚੇ ਚੁੱਕਣ ਵਾਲੇ ਹੈਗੇ ਹੀ ਨਹੀਂ, ਪਰ ਉਹਨਾਂ ਨੇ ਕਰ ਲਿਆ ਸੀ ਇਸੇ ਤਰ੍ਹਾਂ। ਇੱਕ ਵਾਰੀ ਮਹਾਰਾਸ਼ਟਰ ਦੇ ਵਿੱਚ ਕੋਈ ਸਾਧੂ ਜਾਂਦੇ ਜਾਂਦੇ ਇੱਕ ਥਾਂ ਦੇ ਉੱਤੇ ਖਲੋਤੇ ਸੀ, ਉੱਥੇ ਉਹਨਾਂ ਦੇ ਕੋਲ ਹੀ ਕੁਝ ਵਿਦੇਸ਼ੀ ਜਾਂਦੇ ਰੁਕ ਕੇ ਚਾਹ ਪੀਣ, ਚਾਹ ਪੀਂਦਿਆਂ ਉਹ ਚਾਕਲੇਟ ਖਾਣ ਲੱਗੇ ਤੇ ਬੱਚੇ ਘੇਰੇ ਘੇਰੇ ਆ ਖਲੋਤੇ, ਉਹਨਾਂ ਨੇ ਬੱਚਿਆਂ ਨੂੰ ਚਾਕਲੇਟ ਦਿੱਤੇ ਤੇ ਉਹਨੇ ਚਲੋ ਭੀੜ ਗੜ ਪੈ ਗਈ ਕਿ ਬੱਚੇ ਚੁੱਕਣ ਵਾਲੇ ਆ। ਉਹਨਾਂ ਨੇ ਗੱਡੀਆਂ ਭਜਾਈਆਂ ਤੇ ਅਗਲੇ ਪਾਸੇ ਨਾ ਫੋਨ ਕਰਤੇ ਤੇ 10 ਕਿਲੋਮੀਟਰ ਅਗਲੇ ਪਾਸੇ ਪੰਚਾਇਤਾਂ ਨੇ ਰਾਹ ਚ ਲੱਕੜਾਂ ਸੁੱਟ ਕੇ ਗੱਡੀਆਂ ਰੋਕ ਲਈਆਂ, ਫਿਰ ਪੁਲਿਸ ਨੇ ਆ ਕੇ ਵਿਦੇਸ਼ੀ ਛੁਡਾਏ ਸੀ, ਨਹੀਂ ਉਹ ਕੁੱਟੇ ਮਾਰੇ ਜਾਣੇ ਸੀ। ਹੁਣ ਇਹ ਜਿਹੜਾ ਕੰਮ ਹੈ ਨਾ ਪੀੜਤੰਤਰ ਦਾ, ਇਹ ਬੰਦ ਹੋਣਾ ਚਾਹੀਦਾ। ਹੁਣ ਜਿਹੜਾ ਕੱਲ ਦਾ ਇਹਨਾਂ ਨੇ ਟ੍ਰੈਂਡ ਸ਼ੁਰੂ ਕਰਤਾ ਬਾਈਕਾਟ ਉੱਤਰਾਖੰਡ, ਇਹਦੇ ਨਾਲ ਗੱਲ ਹੋਰ ਵੱਧ ਸਕਦੀ ਹੈ।
1: ਪੰਨੂ ਸਾਹਿਬ ਇੱਕ ਬ੍ਰੇਕ ਲੈ ਕੇ ਵਾਪਸ ਮੁੜਦੇ ਹਾਂ ਜੀ ਤੇ ਬਾਕੀ ਦੀਆਂ ਖ਼ਬਰਾਂ ਤੇ ਚਰਚਾ ਕਰਾਂਗੇ। ਅੱਜ ਦੇ ਪ੍ਰੋਗਰਾਮ ਦੇ ਸਪੋਂਸਰ ਹਨ ਜੀ ਸੋਨਿਕ ਇੰਸ਼ੋਰੈਂਸ ਤੇ ਮਾਨਸ ਪਹੁਜਾ। ਮਾਰਸੋਰਾ ਦਾ ਦਾਅਵਾ ਹੈ ਕਿ ਅਲਬਰਟਾ ਵਿੱਚ ਟਰੱਕਾਂ ਦੀ ਇੰਸ਼ੋਰੈਂਸ ਤੇ ਅਸੀਂ ਤੁਹਾਨੂੰ ਬੈਸਟ ਰੇਟ ਦੇਵਾਂਗੇ। ਇੰਸ਼ੋਰੈਂਸ ਦੇ ਵਧੀਆ ਰੇਟ ਲੈਣ ਲਈ ਸੋਨਿਕ ਇੰਸ਼ੋਰੈਂਸ ਤੇ ਮਾਨਸ ਪਹੁਜਾ ਹੋਰਾਂ ਨਾਲ ਸੰਪਰਕ ਕਰੋ। ਫੋਨ ਨੰਬਰ ਹੈ 587-832-1208 5878321208 ਸੋਨਿਕ ਇੰਸ਼ੋਰੈਂਸ ਤੇ ਮਾਨਸ ਪਹੁਜਾ। ਦੂਸਰੇ ਸਪੋਂਸਰ ਹਨ ਜੀ ਵਾਈ ਵਾਈ ਸੀ ਹੋਮ ਕੇਅਰ ਤੋਂ ਵੀਰਪਾਲ ਕੌਰ, ਜੋ ਘਰ ਵਿੱਚ ਹੀ ਬਜ਼ੁਰਗਾਂ ਦੀ ਸਾਂਭ ਸੰਭਾਲ ਲਈ ਸੇਵਾਵਾਂ ਦਿੰਦੇ ਨੇ ਤੇ ਬਿੱਲ ਸਿੱਧਾ ਸਰਕਾਰ ਨੂੰ ਭੇਜਣਗੇ। ਫੋਨ 825-760-0983 ਵਾਈ ਵਾਈ ਸੀ ਹੋਮ ਕੇਅਰ ਹੈ ਕੰਪਨੀ ਦਾ ਨਾਮ। ਮਰਸੀਡੀਜ਼ ਬੈਂਸ ਕੰਟਰੀ ਹਿਲਸ ਕੈਨੇਡਾ ਦੀ ਸਭ ਤੋਂ ਵੱਡੀ ਡੀਲਰਸ਼ਿਪ ਹੈ, ਨਾਰਥ ਈਸਟ ਕੈਲਗਰੀ ਦੇ ਵਿੱਚ ਹੈ ਤੇ ਗੌਰਵ ਸ਼ਰਮਾ ਹੋਰਾਂ ਨਾਲ ਤੁਸੀਂ ਸੰਪਰਕ ਕਰ ਲਓ ਜੇ ਵਧੀਆ ਡੀਲ ਵੀ ਤੁਸੀਂ ਲੈਣੀ ਹੈ। ਫੋਨ 403-903-6757 4039036757। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੱਧੂ ਅਤੇ ਲਵਪ੍ਰੀਤ ਸਿੱਧੂ ਵੀ ਪ੍ਰੋਗਰਾਮ ਦੇ ਸਪੋਂਸਰ ਹਨ ਜੀ, ਜੋ ਕਿ ਲਾਈਫ ਇੰਸ਼ੋਰੈਂਸ ਅਤੇ ਸੁਪਰਵੀਜ਼ਾ ਇੰਸ਼ੋਰੈਂਸ ਕਰਦੇ ਨੇ। ਫੋਨ ਨੰਬਰ 403-404-3500 4034043500। ਮਦਰ ਇੰਡੀਆ ਰੈਸਟੋਰੈਂਟ ਨਾਰਥ ਈਸਟ ਕੈਲਗਰੀ ਦੇ ਵਿੱਚ, ਜਿੱਥੇ ਦੇਸੀ ਘਿਓ ਵਿੱਚ ਦਾਲਾਂ ਸਬਜ਼ੀਆਂ ਬਣਾਈਆਂ ਜਾਂਦੀਆਂ ਨੇ, 24 ਘੰਟੇ ਖੋਲ੍ਹਣ ਵਾਲਾ ਰੈਸਟੋਰੈਂਟ ਮਦਰ ਇੰਡੀਆ ਰੈਸਟੋਰੈਂਟ। ਫੋਨ 403-464-6800 ਕੇਟਰਿੰਗ ਕਰਵਾਉਣ ਲਈ ਜਾਂ ਹਰ ਤਰ੍ਹਾਂ ਦੇ ਵਧੀਆ ਖਾਣੇ ਲਈ 24 ਘੰਟੇ ਤੁਸੀਂ ਉਹਨਾਂ ਨਾਲ ਸੰਪਰਕ ਕਰ ਸਕਦੇ ਹੋ। ਫੈਮਿਲੀ ਨਾਲ ਬੈਠ ਕੇ ਖਾਣਾ ਹੋਵੇ ਤਾਂ ਬਹੁਤ ਹੀ ਵਧੀਆ ਸਿਸਟਮ ਮਾਹੌਲ ਹੈ ਜੀ ਮਦਰ ਇੰਡੀਆ ਰੈਸਟੋਰੈਂਟ। ਪਿਕਸਲ ਫੋਟੋ ਸਟੂਡੀਓ ਸਵਾਨਾ ਬਾਜ਼ਾਰ ਨਾਰਥ ਈਸਟ ਕੈਲਗਰੀ ਦੇ ਵਿੱਚ ਇਹ ਫੋਟੋ ਸਟੂਡੀਓ ਹੈ, ਜਿੱਥੋਂ ਤੁਸੀਂ ਪਾਸਪੋਰਟ ਸਾਈਜ਼ ਫੋਟੋ ਸਿਰਫ $7 ਦੇ ਵਿੱਚ, ਪਾਸਪੋਰਟ ਸਾਈਜ਼ ਚਾਹੇ ਬੱਚਿਆਂ ਦੀ ਹੋਵੇ ਚਾਹੇ ਕਿਸੇ ਦੀ ਹੋਰ ਦੀ ਹੋਵੇ, ਸਿਰਫ $7 ਹੀ ਲੈ ਜਾਣਗੇ, ਛੋਟੇ ਬੱਚਿਆਂ ਦੇ ਵੀ। ਅਤੇ ਨਾਲ ਦੀ ਨਾਲ ਫੈਮਿਲੀ ਫੋਟੋ, ਫੈਮਿਲੀ ਪੋਰਟਰੇਟਸ, ਬਿਜ਼ਨਸ ਪੋਰਟਰੇਟਸ, ਸਭ ਕੁਛ ਜਿਹੜਾ ਹੈ ਸਟੂਡੀਓ ਦੇ ਵਿੱਚ ਵਧੀਆ ਤਰੀਕੇ ਨਾਲ ਆਪ ਜੀ ਨੂੰ ਤਿਆਰ ਕਰਕੇ ਦਿੱਤਾ ਜਾਵੇਗਾ। ਪਿਕਸਲ ਫੋਟੋ ਸਟੂਡੀਓ ਸਵਾਨਾ ਬਾਜ਼ਾਰ ਨਾਰਥ ਈਸਟ ਕੈਲਗਰੀ। ਬ੍ਰੇਕ ਤੋਂ ਬਾਅਦ ਫਿਰ ਸਵਾਗਤ ਹੈ ਪੰਨੂ ਸਾਹਿਬ। ਅਗਲੇ ਮੁੱਦੇ ਵੱਲ ਚੱਲਦੇ ਹਾਂ ਜੀ। ਹਾਈ ਕੋਰਟ ਦਾ ਆਰਡਰ ਹੈ ਜੀ, ਕੇਂਦਰ ਸਰਕਾਰ ਜਿਹੜਾ ਠੇਕੇ 'ਤੇ ਮੁਲਾਜ਼ਮ ਰੱਖ ਕੇ ਅਤੇ ਉਹਨਾਂ ਨੂੰ ਬਾਅਦ ਵਿੱਚ ਹਟਾ ਹਟੂ ਦਿੱਤਾ ਜਾਂਦਾ ਹੈ, ਇਸ ਕਲਚਰ ਨੂੰ ਬੰਦ ਕਰਨ ਲਈ ਹਾਈ ਕੋਰਟ ਨੇ ਸ਼ਾਇਦ ਕੋਈ ਆਰਡਰ ਦਿੱਤਾ ਹੈ, ਕਿਸੇ ਸਪੈਸੀਫਿਕ ਕੇਸ ਬਾਰੇ ਕਿਹਾ ਜਾਂ ਜਨਰਲ ਗੱਲ ਕੀਤੀ ਹੈ ਜੀ?
0: ਗੱਲ ਇਹ ਵੀ ਇੱਥੇ ਚੰਡੀਗੜ੍ਹ ਦੇ ਵਿੱਚ ਸੈਂਟਰ ਗੌਰਮੈਂਟ ਦਾ ਇੱਕ ਅਦਾਰਾ, ਉਹਦੇ ਵਿੱਚ ਡਿਵੈਲਪਮੈਂਟ ਅਥਾਰਟੀ ਸਟੱਡੀ ਡਿਪਾਰਟਮੈਂਟ ਹੈ, ਉਹ ਅਦਾਰਾ ਸੈਂਟਰ ਗੌਰਮੈਂਟ ਦਾ, ਉਹ 'ਚ ਇੱਕ ਕੁੜੀ ਅਸਿਸਟੈਂਟ ਪ੍ਰੋਫੈਸਰ ਦੇ ਤੌਰ ਤੇ ਕੰਟਰੈਕਟ ਤੇ ਕੰਮ ਕਰਦੀ ਸੀ। ਇਹੋ ਜਿਹਿਆਂ ਨੂੰ ਬਹੁਤਾ ਚਿਰ ਪੱਕੇ ਨਹੀਂ ਕਰਦੇ, ਰੱਖ ਛੱਡਦੇ ਜੀ ਕੰਮ ਕਰੀ ਚੱਲੋ। ਜਿਹੜੇ ਬਾਕੀ ਪ੍ਰੋਫੈਸਰ ਨੇ ਉਹਦੇ ਨਾਲ ਦੇ, ਉਹਨਾਂ ਨੂੰ ਤਕਰੀਬਨ 1.5 ਲੱਖ ਤੋਂ ਵੱਧ ਮਿਲਦਾ ਤੇ ਇਹਨੂੰ 50-60 ਹਜ਼ਾਰ ਦੇ ਕੇ ਕੰਟਰੈਕਟ ਦਾ ਤੇ ਕੰਮ ਕਰਾ ਰਹੇ ਸੀ। 2021 ਤੋਂ ਕਰਾਉਂਦੇ ਰਹੇ, 2023 ਜਾ ਕੇ ਕਹਿ ਦਿੱਤਾ ਇਹ ਤੇਰੀਆਂ ਸੇਵਾਵਾਂ ਕੰਟਰੈਕਟ

0: ਸੀ ਉਹ ਖਤਮ ਹੋ ਗਈਆਂ ਨੇ, ਹੁਣ ਤੂੰ ਘਰ ਨੂੰ ਜਾ, ਤੇਰੇ ਥਾਂ ਤੇ ਅਸੀਂ ਨਵਾਂ ਰੱਖ ਲਿਆ। ਇਹਨੇ ਫਿਰ ਜਾ ਕੇ ਹਾਈ ਕੋਰਟ ਚ ਅਰਜੀ ਦੇ ਦਿੱਤੀ, ਉਹਦੀ ਸੁਣਵਾਈ ਉਦੋਂ ਦੀ ਹੁੰਦੀ ਪਈ ਸੀ, ਹੁਣ 3 ਸਾਲਾਂ ਬਾਅਦ ਹਾਈ ਕੋਰਟ ਨੇ ਇਸ ਗੱਲ ਨੂੰ ਲਿਆ। ਉਹ ਕਹਿੰਦੇ ਵੀ ਜਿਹੜੇ ਇਹ ਪੜ੍ਹੇ ਲਿਖੇ ਲੋਕ ਆ, ਇਹਨਾਂ ਦੇ ਵਾਸਤੇ ਤੁਸੀਂ ਯੋਜਨ ਥਰੂ ਦੀ ਪਾਲਿਸੀ ਨਹੀਂ ਰੱਖ ਸਕਦੇ, ਜਿਹੜੇ ਇੰਨਾ ਚਿਰ ਤੱਕ ਕੰਮ ਕਰਦੀ ਰਹੀ, ਤੁਸੀਂ ਜੇ ਨਵਾਂ ਕੋਈ ਰੱਖਣਾ ਤੇ ਉਹਦੇ ਵਾਸਤੇ ਰਾਤੋ ਰਾਤੀ ਇੰਨੀ ਨਿਕੰਮੀ ਹੋ ਗਈ ਕਿ ਇਹਨੂੰ ਤੁਸੀਂ ਕੱਢ ਦਿਓ, ਕੋਈ ਕਾਰਨ ਦੱਸਿਆ? ਸਿਰਫ ਇਸ ਕਰਕੇ ਕਿ ਕੰਟਰੈਕਟ ਤੇ ਤੇਰੀਆਂ ਸੇਵਾਵਾਂ ਜਦੋਂ ਮਰਜ਼ੀ ਖਤਮ ਕੀਤੀਆਂ ਜਾ ਸਕਦੀਆਂ। ਜਿਹਨੇ ਪਿਛਲੇ 10 ਸਾਲ ਹੋ ਗਏ ਕੰਮ ਕੀਤਾ ਔਰ ਉਹ ਲਗਾਤਾਰ ਕੰਮ ਕਰਦੀ ਰਹੀ, ਆਪ ਉਹ ਫਿਜੀਕਲੀ ਚੈਲੇਂਜ ਪਰਸਨ ਹੈ, ਸਰੀਰਕ ਤੌਰ ਤੇ ਠੀਕ ਵੀ ਨਹੀਂ, ਤੇ ਹੁਣ ਤੁਸੀਂ ਉਹਨੂੰ ਇਸ ਸਥਿਤੀ ਚ ਲਿਜਾ ਕੇ ਸੁੱਟ ਸਕਦੇ? ਇਹ ਆਪਣੀ ਸਰਕਾਰ ਨੂੰ ਕਹੋ ਇਹਦੇ ਮਾਮਲੇ ਦੁਬਾਰਾ ਵਿਚਾਰ ਕਰੇ। ਹੁਣ ਏਦਾਂ ਇਕੱਲਾ ਇਹਦਾ ਹੀ ਕੇਸ ਨਹੀਂ, ਬਹੁਤ ਸਾਰੇ ਥਾਵਾਂ ਤੇ ਹੋ ਰਿਹਾ, ਪੰਜਾਬ ਦੇ ਸਕੂਲਾਂ ਵਿੱਚ, ਪੰਜਾਬ ਦੇ ਕਾਲਜਾਂ ਵਿੱਚ ਇਸ ਤਰ੍ਹਾਂ ਦਾ ਬਹੁਤ ਧੱਕਾਸ਼ਾਹੀ ਵਾਲਾ ਰਿਵਾਜ ਚੱਲਦਾ ਪਿਆ। ਮੈਂ ਕਈਆਂ ਥਾਵਾਂ ਤੇ ਮੈਨੇਜਮੈਂਟਾਂ ਬਾਰੇ ਨਿੱਜੀ ਤੌਰ ਤੇ ਜਾਣਦਾ, ਉਹ ਬੰਦਿਆਂ ਨੂੰ ਰੱਖਦੀਆਂ ਨੇ, 2-3 ਸਾਲਾਂ ਬਾਅਦ ਇੱਕ ਬ੍ਰੇਕ ਪਾ ਕੇ ਫਿਰ ਰੱਖ ਦਿੰਦੀਆਂ ਨੇ, ਉਰੇ ਉਹਨਾਂ ਨੂੰ ਗ੍ਰੇਡ ਨਹੀਂ ਦੇਣੇ। ਕੰਮ ਉਹਨਾਂ ਤੋਂ ਜ਼ਿਆਦਾ ਕਰਾਇਆ ਜਾਂਦਾ ਕਿਉਂਕਿ ਜਿਹੜੇ ਬਕਾਇਦਾ ਪੇ ਆਰਡਰ ਤੇ ਨੇ, ਜਿਹੜੇ ਰੈਕਗਨਾਈਜ਼ ਪੋਸਟਾਂ ਤੇ ਨੇ, ਉਹ ਅੱਗੋਂ ਕਿਸੇ ਗੱਲ ਦੇ ਉੱਤੇ ਅੜ ਵੀ ਜਾਂਦੇ ਆ, ਤੇ ਇਹ ਜਿਹੜੇ ਆ ਇਹ ਅੜਨ ਜੋਗੇ ਨਹੀਂ, ਕਿ ਜੋ ਸਿਰਫ ਕਹਿ ਦਿੱਤਾ ਜਾਂਦਾ ਮੈਨੇਜਮੈਂਟ ਵੱਲੋਂ ਉਸੇ ਢੰਗ ਨਾਲ ਕਰੀ ਜਾਂਦੇ ਆ ਕਿ ਕਹਿੰਦੇ ਜੀ ਅਸੀਂ ਤਾਂ ਦਿਨ ਕੱਟਣ ਡਏ ਆ, ਔਰ ਇਹਨਾਂ ਨੂੰ ਕਈ ਵਾਰੀ ਬਣਦੀ ਤਨਖਾਹ ਨਾਲੋਂ ਚੌਥਾ ਹਿੱਸਾ ਵੀ ਨਹੀਂ ਦਿੱਤੀ ਜਾਂਦੀ। ਇੱਕ ਜਲੰਧਰ ਦੇ ਇੱਕ ਕਾਲਜ ਤੇ ਇਹੋ ਜਿਹੀ ਖ਼ਬਰ ਵੀ ਇੱਕ ਵਾਰੀ ਆਈ ਸੀ ਕਿ 39 ਮਹੀਨਿਆਂ ਦਾ ਮੁੱਲ ਹੈ ਕਿ 3.5 ਸਾਲ ਹੋ ਗਏ ਆ ਸਟਾਫ ਨੂੰ ਤਨਖਾਹ ਨਹੀਂ ਦਿੱਤੀਆਂ, ਮੈਨੇਜਮੈਂਟ ਨੇ ਆਪਣੇ ਵਾਸਤੇ 2 ਕਾਰਾਂ ਲੈ ਲਈਆਂ। ਪ੍ਰਿੰਸੀਪਲ ਦੀ ਤਨਖਾਹ ਜਿਹੜੀ ਸੀ ਉਹ 2 ਲੱਖ ਤੋਂ ਵਧਾ ਤੀ, ਪਰ ਜਿਹੜੇ ਕੱਚਾ ਸਟਾਫ ਸੀ ਪ੍ਰੋਫੈਸਰ ਅਸਿਸਟੈਂਟ ਪ੍ਰੋਫੈਸਰ ਜਿਹੜੇ ਸੀ ਉਹਨਾਂ ਨੂੰ 39 ਮਹੀਨੇ ਤੱਕ ਤਨਖਾਹਾਂ ਨਹੀਂ ਦਿੱਤੀਆਂ, ਉੱਪਰ ਤੱਕ ਹਾਈਕੋਰਟ ਤੱਕ ਪਹੁੰਚੀ ਸੀ। ਇਹ ਕੰਮ ਜਿਹੜਾ ਚੱਲਦਾ ਪਿਆ ਇਹਨੂੰ ਰੋਕਣ ਵਾਸਤੇ ਜੇ ਹਾਈਕੋਰਟ ਨੇ ਦਖਲ ਦਿੱਤਾ ਤੇ ਮਾੜਾ ਜਿਹਾ ਠੀਕ ਕੀਤਾ।
1: ਪੰਨ ਸਾਹਿਬ, ਹਾਈ ਕੋਰਟ ਨੇ 6 ਮੈਂਬਰੀ ਕਮੇਟੀ ਬਣਾਉਣ ਨੂੰ ਕਿਹਾ ਜੀ, ਕੂੜਾ ਇਕੱਠਾ ਕਰਨ ਲਈ, ਕਿ ਇਹ ਜਿਹੜਾ ਵੇਸਟ ਮੈਨੇਜਮੈਂਟ ਆ ਜਾਂ ਵੇਸਟ ਇਕੱਠਾ ਕਰਨਾ ਇਹ ਕਿਸ ਤਰੀਕੇ ਨਾਲ ਹੋਵੇ, ਅਤੇ 6 ਮੈਂਬਰੀ ਕਮੇਟੀ ਕਿੱਥੇ ਬਣੇਗੀ ਅਤੇ ਉਹ ਕੀ ਕਰੇਗੀ? ਹਾਈਕੋਰਟ ਅਸਲ ਵਿੱਚ ਕੀ ਕਹਿਣਾ ਚਾਹੁੰਦੀ ਆ?
0: ਪ੍ਰਦੀਪ ਜੀ, ਪਹਿਲੀ ਤੇ ਮੈਂ ਕਰਦਾ ਹਾਈਕੋਰਟ ਦੇ ਇਸ ਸੁਪਰੀਮ ਕੋਰਟ ਨੇ ਆਰਡਰ ਕੀਤਾ, ਜਿਹੜੇ ਸਾਰੇ ਦੇਸ਼ ਦੀ ਇੱਕ ਕਿਸਮ ਦੀ ਗਾਰਡੀਅਨ ਮੰਨੀ ਜਾਂਦੀ ਹੈ
1: ਜੀ,
0: ਉਹਨਾਂ ਨੇ ਆਖਿਆ ਕਿ ਦੇਸ਼ ਦੇ ਵਿੱਚ ਕੂੜੇ ਦੇ ਢੇਰ ਥਾਂ ਥਾਂ ਲੱਗੇ ਪਿਆ, ਜੋ ਹਾਲਤ ਬਣੀ ਆ ਉਹਦੇ ਚ ਹੋਰ ਕੋਈ ਰਾਹ ਨਹੀਂ ਰਹਿ ਗਿਆ, ਸਾਨੂੰ ਦਖਲ ਦੇਣਾ ਪਿਆ। ਉਦਾਂ ਸਾਰਿਆਂ ਨੂੰ ਪਤਾ ਕਿ ਸਰਕਾਰਾਂ ਦਾ ਕੰਮ ਹੁੰਦਾ, ਅਦਾਲਤ ਦਾ ਕੰਮ ਤਾਂ ਹੈਗਾ ਨੀ ਕਿ ਅਦਾਲਤ ਇਹ ਕੁਝ ਕਰਾਵੇ, ਪਰ ਹੁਣ ਅਦਾਲਤ ਨੇ ਇਹ ਆਰਡਰ ਦਿੱਤਾ ਕਿ ਇਹ ਤੁਸੀਂ 6 ਮੈਂਬਰੀ ਕਮੇਟੀ ਬਣਾਓ ਜਿਹਦੇ ਚ ਅੱਡ ਅੱਡ 5 ਡਿਪਾਰਟਮੈਂਟਸ ਦੇ ਜਿਹੜੇ ਐਡਮਿਨਿਸਟ੍ਰੇਟਿਵ ਸੈਕਟਰੀ ਆ ਉਹਨਾਂ ਨੂੰ ਇਹ ਚ ਸ਼ਾਮਿਲ ਕੀਤਾ ਜਾਵੇ, ਤੇ ਇਹਨਾਂ ਸਾਰਿਆਂ ਦਾ ਮੈਂਬਰ ਸੈਕਟਰੀ ਇਸ ਕਮੇਟੀ ਦਾ ਭਾਰਤ ਦੇ ਸੈਂਟਰਲ ਪੋਲੂਸ਼ਨ ਕੰਟਰੋਲ ਬੋਰਡ ਦਾ ਜਿਹੜਾ ਸੈਕਟਰੀ ਆ ਉਹਨੂੰ ਬਣਾ ਦਿੱਤਾ ਜਾਵੇ, ਉਹ ਇਹਨੂੰ ਸਾਰੇ ਕੋਈ ਨੂੰ ਸੰਭਾਲੇਗਾ। ਪਰ ਇਹ ਜਿਹੜੀ ਕਮੇਟੀ ਆ ਸਾਰੇ ਦੇਸ਼ ਦੇ ਵਿੱਚ ਗਾਰਬੇਜ ਕਲੈਕਸ਼ਨ ਐਂਡ ਮੈਨੇਜਮੈਂਟ ਦਾ ਸਾਰਾ ਕੁਝ ਕੰਮ ਵੇਖੇਗੀ। ਉਹਦੇ ਚ ਉਹਨਾਂ ਨੇ ਇਹ ਗੱਲ ਕਹਿਤੀ ਹੈ ਕਿ ਪਹਿਲਾਂ ਵਾਲੀ ਗੱਲ ਨਹੀਂ ਚੱਲਣੀ, ਜਿੱਦਾਂ ਮਰਜ਼ੀ ਕੂੜਾ ਸੁੱਟੀ ਜਾਓ ਤੇ ਜਿੱਦਾਂ ਮਰਜ਼ੀ ਲਈ ਜਾਓ, ਇਹਦੇ ਬਜਾਏ ਤੁਹਾਨੂੰ ਹੁਣ ਇਹ ਸਾਰੀਆਂ ਗੱਲਾਂ ਵੇਖਣੀਆਂ ਪੈਣਗੀਆਂ। ਲੋਕਾਂ ਵਾਸਤੇ ਲਾਜ਼ਮੀ ਕਰਤਾ, ਤੁਹਾਡੇ ਮੇਰੇ ਖਿਆਲ 3 ਜਿਹੜੇ ਉਹ ਲਿਫਾਫੇ ਲਾਏ ਜਾਂਦੇ ਆ ਜਿਹਨਾਂ ਚ ਵੱਖੋ ਵੱਖ ਕਿਸਮ ਦਾ ਕੂੜਾ ਪਾਇਆ ਜਾਂਦਾ, ਇੱਥੇ 3 ਦੇ ਬਜਾਏ ਉਹਨਾਂ ਨੇ ਕਹਿਤਾ 4 ਲਾਓ, ਇੱਕ ਗਿੱਲਾ ਕੂੜਾ ਜਿਹਦੇ ਵਿੱਚ ਅਨਾਜ ਵਗੈਰਾ ਵੀ ਹੋ ਸਕਦਾ, ਇੱਕ ਸੁੱਕਾ ਕੂੜਾ ਜਿਹੜਾ ਰੀਸਾਈਕਲ ਕੀਤਾ ਜਾ ਸਕਦਾ ਪਲਾਸਟਿਕ ਵਗੈਰਾ, ਇੱਕ ਬਾਕੀ ਚੀਜ਼ਾਂ ਜਿਹਨਾਂ ਚ ਸੈਨਿਟਰੀ ਪੈਡ ਵਗੈਰਾ ਹੁੰਦੇ ਆ ਇਹੋ ਜਿਹੇ ਸਮਾਨ ਵਾਲਾ ਕੂੜਾ, ਇੱਕ ਉਹਨਾਂ ਨੇ ਹੁਣ ਕਹਿਤਾ ਕਿ 4th ਲਿਫਾਫਾ ਵੱਖਰਾ ਲਾਓ ਜਿਹਦੇ ਵਿੱਚ ਸਪੈਸ਼ਲ ਕੂੜਾ ਹੋਵੇ, ਮਿਸਾਲ ਦੇ ਤੌਰ ਤੇ ਕਿਸੇ ਦੇ ਘਰ ਚ ਮੋਬਾਈਲ ਫੋਨ ਜਾਂ ਚਾਰਜਰ ਇਹੋ ਜਿਹੀਆਂ ਫਾਲਤੂ ਚੀਜ਼ਾਂ ਪਈਆਂ ਸਿੱਧੇ ਕੂੜੇ ਚ ਬਾਕੀ ਦੇ ਵਿੱਚ ਨਾ ਜਾਣ, ਉਹਨਾਂ ਨੂੰ ਵੱਖਰੇ ਤੌਰ ਤੇ ਰੱਖਿਆ ਜਾਵੇ ਤਾਂ ਕਿ ਇਹ ਉੱਥੇ ਜਾ ਕੇ ਕਿਸੇ ਕਿਸਮ ਦਾ ਪੋਲੂਸ਼ਨ ਪੈਦਾ ਨਾ ਕਰਨ, ਇਹਨਾਂ ਦੀ ਮੈਨੇਜਮੈਂਟ ਵੱਖਰੀ ਕੀਤੀ ਜਾਵੇ, ਉਹ ਵੀ ਉਹਨਾਂ ਨੇ ਕਹਿਤਾ। ਇਹ ਸਾਰਾ ਕੁਝ ਮੈਂ ਫਿਰ ਕਹਿਣਾ ਕਰਨਾ ਉਹਨਾਂ ਨੂੰ ਇਸ ਕਰਕੇ ਪਿਆ ਕਿ ਸਰਕਾਰਾਂ ਦੇ ਕਰਨ ਵਾਲਾ ਕੰਮ ਹੈ ਤੇ ਸਰਕਾਰਾਂ ਨੇ ਕੀਤਾ ਨੀ, ਜੇ ਸਰਕਾਰਾਂ ਕਰਦੀਆਂ ਅਦਾਲਤ ਨੂੰ ਦਖਲ ਦੇਣ ਦੀ ਲੋੜ ਨਹੀਂ ਸੀ।
1: ਪੰਨ ਸਾਹਿਬ, ਅਮਰੀਕਾ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਜ਼ਰਾਈਲ ਨੂੰ ਮਾਨਤਾ ਦਵਾ ਦਿੱਤੀ ਜਾਵੇ, ਤੇ ਬਹੁਤਾ ਉਹਨਾਂ ਦਾ ਸਕਾ ਪਿਛਲੇ ਕਈ ਹਫ਼ਤਿਆਂ ਤੋਂ ਮੁਲਕ ਜਿਹੜਾ ਪਾਕਿਸਤਾਨ ਹੈ ਜੀ, ਵਿਚੋਲਗਰੀ ਵੀ ਕਰ ਰਹੇ ਨੇ ਉਹ, ਉਹਨਾਂ ਨੇ ਪਹਿਲਾਂ ਨਾਂਹ ਕਰ ਦਿੱਤੀ ਹੈ ਜੀ, ਹੋਰ ਤੇ ਕਿਸੇ ਨੇ ਕੀ ਮੰਨਣਾ, ਕੀ ਕਹਿੰਦੇ ਹੋ ਇਹਦੇ ਬਾਰੇ?
0: ਦੇਖੋ, ਜਦੋਂ

0: ਪ੍ਰਾਪਰਟੀ ਤੋਂ ਵਾਂਝੇ ਹੁੰਦੇ ਗਏ। ਇਹਨਾਂ ਨੇ ਸਾਰੀ ਪ੍ਰਾਪਰਟੀ ਖਰੀਦ ਲਈ ਤੇ ਦੇਸ਼ ਬਣਾ ਲਿਆ, ਉਹਨਾਂ ਨੂੰ ਬਾਹਰ ਕੱਢਤਾ। ਉਦੋਂ ਤੋਂ ਲੈ ਕੇ ਇਹ ਵਿਰੋਧ ਚੱਲਦਾ ਪਿਆ। ਪਹਿਲਾਂ ਅਮਰੀਕਾ ਤੇ ਯੂਰਪ ਦੇ ਦੇਸ਼ ਇਸਰਾਇਲ ਦੇ ਪੱਖ ਵਿਚ ਨਹੀਂ ਸੀ, ਪਰ ਬਾਅਦ ਵਿਚ ਇੱਕ ਦੋ ਮੌਕੇ ਇਹੋ ਜਿਹੇ ਆਏ ਜਦੋਂ ਇਸਰਾਇਲ ਨੇ ਉਹਨਾਂ ਦਾ ਪੱਖ ਪੂਰਿਆ ਤੇ ਉਹਨਾਂ ਨੂੰ ਇਹਦੀ ਮਦਦ ਲੈਣੀ ਪਈ ਤੇ ਉਹ ਵੀ ਇਹਦੇ ਪੱਖ ਚ ਹੋ ਗਏ। ਉਦੋਂ ਫਿਰ ਇੱਕ ਲਾਈਨ ਖਿੱਚੀ ਗਈ ਕਿ ਦੁਨੀਆਂ ਭਰ ਦੇ ਮੁਸਲਮਾਨ ਦੇਸ਼ ਇਸਰਾਇਲ ਦੇ ਖਿਲਾਫ ਸੀ। ਹੁਣ ਇਰਾਨ ਦੇ ਜੰਗ ਚੱਲਦੇ ਦੌਰਾਨ ਦੋ ਦਿਨ ਪਹਿਲਾਂ ਡੋਨਲਡ ਟਰੰਪ ਨੇ ਇੱਕ ਸੱਦਾ ਦੇ ਦਿੱਤਾ ਕਿ ਦੁਨੀਆਂ ਭਰ ਦੇ ਮੁਸਲਿਮ ਦੇਸ਼ਾਂ ਨੂੰ ਮੈਂ ਕਹਿਣਾ ਕਿ ਤੁਸੀਂ ਪੁਰਾਣੀ ਜਿੱਦ ਛੱਡੋ, ਹੁਣ ਤੁਸੀਂ ਇਸਰਾਇਲ ਨਾਲ ਆਪਣੇ ਸੰਬੰਧ ਜੋੜੋ, ਉਹਦੇ ਨਾਲ ਡਿਪਲੋਮੈਟਿਕ ਸੰਬੰਧ ਵੀ ਬਾਕੀ ਵੀ ਸਾਰੇ ਜਿਹੜੇ ਆ ਉਹ ਤੁਸੀਂ ਜੋੜ ਲਓ, ਉਹਦੇ ਨਾਲ ਮਿਲ ਕੇ ਚੱਲਣ ਦਾ ਯਤਨ ਕਰੋ। ਇਸ ਗੱਲ ਦੇ ਉੱਤੇ ਸਾਨੂੰ ਹੈਰਾਨੀ ਸੀ ਕਿ ਮੰਨ ਕਿੱਦਾਂ ਲੈਣਗੇ ਮੁਸਲਮਾਨ, ਉਹ ਤਾਂ ਸੌਖੀ ਤਰ੍ਹਾਂ ਮੰਨਦੇ ਨੇ। ਉਹ ਗੱਲ ਹੋਈ, ਉਹਦਾ ਵਿਰੋਧ ਸ਼ੁਰੂ ਹੋ ਗਿਆ। ਔਰ ਕਮਾਲ ਦੀ ਗੱਲ ਇਹ ਆ, ਸਭ ਤੋਂ ਪਹਿਲਾਂ ਵਿਰੋਧ ਉਹਦਾ ਹੋਰ ਕਿਸੇ ਨੇ ਨੀ ਕੀਤਾ, ਪਾਕਿਸਤਾਨ ਨੇ ਕੀਤਾ, ਜਿਹਦੇ ਬਾਰੇ ਸਮਝਿਆ ਜਾਂਦਾ ਕਿ ਉਹ ਅਮਰੀਕਾ ਤੋਂ ਪੁੱਛੇ ਬਗੈਰ 2.5 ਇੰਚ ਨਹੀਂ ਕਦੇ ਤੁਰਦਾ। ਉਹਨਾਂ ਨੇ ਆਖਿਆ ਜੀ ਬਾਕੀ ਗੱਲਾਂ ਤੇ ਅਸੀਂ ਅਮਰੀਕਾ ਦੇ ਨਾਲ, ਇਸ ਗੱਲ ਤੇ ਅਸੀਂ ਅਮਰੀਕਾ ਨਾਲ ਸਹਿਮਤ ਨਹੀਂ ਹੋ ਸਕਦੇ। ਸਾਡਾ ਸਿਧਾਂਤਕ ਵਿਰੋਧ ਆ, ਧਰਮ ਦੇ ਪੱਖ ਤੋਂ ਅਸੀਂ ਇਸਰਾਇਲ ਦਾ ਵਿਰੋਧ ਕਰਦੇ ਹਾਂ ਤੇ ਕਰਦੇ ਰਹਾਂਗੇ। ਸੋ ਇਸੇ ਤਰ੍ਹਾਂ ਜੇ ਬਾਕੀ ਦੇਸ਼ ਵੀ ਅੜ ਗਏ ਤੇ ਇਰਾਨ ਦੀ ਜੰਗ ਚੱਲਦੀ ਚ ਕੁਝ ਮੁਸਲਿਮ ਦੇਸ਼ ਅਮਰੀਕਾ ਦਾ ਸਾਥ ਦਿੰਦੇ ਪਏ, ਫਿਰ ਇਸ ਅੜੀ ਦਾ ਇਸ ਜਿੱਤ ਦਾ ਅਸਰ ਉਸ ਜੰਗ ਦੇ ਉੱਤੇ ਵੀ ਪੈ ਸਕਦਾ।
1: ਬਹੁਤ ਸ਼ੁਕਰੀਆ ਜੀ ਪੰਨੂ ਸਾਹਿਬ ਸਾਨੂੰ ਸਾਰੀ ਜਾਣਕਾਰੀ ਵਿਸਥਾਰ ਨਾਲ ਦੇਣ ਲਈ, ਧੰਨਵਾਦ ਜੀ।
0: ਜੀ ਬਹੁਤ ਮਿਹਰਬਾਨੀ ਜੀ, ਸ਼ੁਕਰੀਆ।
1: ਇਹ ਸਨ ਜੀ ਪੰਜਾਬ ਤੋਂ ਜਤਿੰਦਰ ਪੰਨੂ ਜੀ, ਜਿਹਨਾਂ ਨਾਲ ਅਸੀਂ ਗੱਲਬਾਤ ਸੋਮਵਾਰ ਤੋਂ ਸ਼ੁੱਕਰਵਾਰ ਕਰਦੇ ਹਾਂ ਰਾਤ 9 ਤੋਂ 10 ਦੇ ਦਰਮਿਆਨ। ਜਾਣਕਾਰੀ ਵਾਲਾ ਹਿੱਸਾ ਖਤਮ ਹੈ ਜੀ ਪ੍ਰੋਗਰਾਮ ਦਾ, ਕੁਛ ਗੀਤ ਸੰਗੀਤ ਆਪ ਜੀ ਲਈ ਪੇਸ਼ ਕਰਾਂਗੇ ਤੇ ਮੈਨੂੰ ਵੀ ਦਿਓ ਇਜਾਜ਼ਤ। ਭੁੱਲਾ ਚੁੱਕਾ ਲਿਖੇਵਾਂ ਜੀ, ਸਤਿ ਸ੍ਰੀ ਅਕਾਲ।

0: whenever you want it, wherever you are, at the palm of your hands. Listen to FM 94.7 anywhere with the Fairchild Radio app, available now for free on your device's player or app store, connecting you to the community anytime, anywhere.
1: 94.7 FM Radio Sursangam har hafte weekend te suno Monday to Friday sham 4 to 5 Kuldeep Singh vichar charcha sham 8 to 9 Jitendra Pannu radiosursangam.ca phone 403-585-0910 Radio Sursangam
2: ਜਦੋਂ ਕਿਸੇ ਭਾਈਚਾਰੇ ਨੂੰ ਕੈਲਗਰੀ ਦਾ ਨਿਊ ਕਮਿਊਨਿਟੀ ਆਫ ਦਾ ਈਅਰ ਚੁਣਿਆ ਜਾਂਦਾ ਹੈ ਤਾਂ ਉਸ ਦਾ ਕੋਈ ਕਾਰਨ ਹੁੰਦਾ ਹੈ। ਨਾਰਥ ਕੈਲਗਰੀ ਦੇ ਲਿਊਸਟਨ ਵਿੱਚ ਹਰ

0: ਯੋਜਨਾ ਬਹੁਤ ਸੋਚ ਸਮਝ ਕੇ ਬਣਾਈ ਗਈ ਹੈ। ਸ਼ਾਂਤ ਸਟਰੀਟਸ ਅਤੇ ਪਾਰਕਾਂ ਭਵਿੱਖ ਦੇ ਸਕੂਲਾਂ ਤੱਕ ਜੁੜੇ ਰਸਤੇ ਤੇ ਪੂਰੇ ਸ਼ਹਿਰ ਤੱਕ ਆਸਾਨ ਪਹੁੰਚ, ਇੱਕ ਅਜਿਹਾ ਭਾਈਚਾਰਾ ਹੈ ਜੋ ਅੱਜ ਦੇ ਪਰਿਵਾਰਾਂ ਦੇ ਰਹਿਣ ਸਹਿਣ ਅਤੇ ਸਮੇਂ ਦੇ ਨਾਲ ਉਹਨਾਂ ਦੀਆਂ ਵੱਧਦੀਆਂ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖ ਕੇ ਤਿਆਰ ਕੀਤਾ ਗਿਆ ਹੈ। ਕਿਸੇ ਕਾਰਨ ਕਰਕੇ ਹੀ ਅਵਾਰਡ ਜੇਤੂ ਲਿਊਸਟਨ ਦੀ ਖੋਜ ਕਰੋ, genesisland.com ਤੇ ਜਾਓ।
1: The following program speaks to the South Asian community. Uniting the world for your listening pleasure at Fairchild Radio, the multicultural spirit of Calgary, CHKF 94.7 FM.

0: ਹਰ ਸਮੇਂ ਤੁਹਾਡੇ ਸੰਗ ਤੁਹਾਡਾ ਆਪਣਾ ਇਹ ਰੇਡੀਓ ਸੁਰਸੰਗਮ।
1: ਓਹੋ ਅੱਜ ਫੇਰ ਨੀ ਲੋਡ ਮਿਲਿਆ।
2: ਕੀ ਹੋਇਆ?
1: ਬਸ ਪੁੱਛਣਾ, ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ, ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ, ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ ਦੋ ਦਿਨ।
2: ਓਹੋ ਰਹਿ ਗਏ ਨਾ ਫੇਰ ਪਿੱਛੇ। ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ, ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ, ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ। ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ। ਫੋਨ ਨੰਬਰ ਹੈ ਮਾਨਸ ਪਹੁਜਾ 5871321208 ਜਾਂ ਰਮਨ ਵੜੈਚ 7807530001। ਸੋਨਿਕ ਇੰਸ਼ੋਰੈਂਸ।
3: ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ? ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ।
4: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ। ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ। ਪੰਜਾਬੀ, ਹਿੰਦੀ, ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ, ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ। ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ। ਸਭ ਦਾ ਮਾਣ, ਸਭ ਦੀ ਚਾਹਤ, ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757।
3: ਮਰਸੀਡੀਜ਼ ਬੈਂਸ ਕੰਟਰੀ ਹਿੱਲਸ।
5: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ? ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ।
6: ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਵੀਰਪਾਲ ਕੌਰ ਟਾਟਾ, ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡੀਕਾ ਬਾਈ ਪ੍ਰੋਫੈਸ਼ਨ। ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ, ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿੱਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਰ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ। ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ। ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 ਤੇ। ਥੈਂਕ ਯੂ।
2: ਕੈਨੇਡਾ ਵਿੱਚ ਰਹਿੰਦਿਆਂ ਇੰਸ਼ੋਰੈਂਸ ਦੀ ਬਹੁਤ ਅਹਿਮੀਅਤ ਹੈ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲਈ ਪੰਜਾਬ ਇੰਸ਼ੋਰੈਂਸ ਦੇ ਰੀਜਨਲ ਮੈਨੇਜਰ ਹਰਪਿੰਦਰ ਸਿੱਧੂ ਨਾਲ ਅੱਜ ਹੀ ਸੰਪਰਕ ਕਰੋ। ਸੁਪਰ ਵੀਜ਼ਾ, ਲਾਈਫ ਇੰਸ਼ੋਰੈਂਸ, ਮੋਰਗੇਜ ਇੰਸ਼ੋਰੈਂਸ, RESP ਦੀਆਂ ਵਧੀਆ ਸੇਵਾਵਾਂ ਲਈ ਪਿਛਲੇ ਲੰਮੇ ਅਰਸੇ ਤੋਂ ਕੈਲਗਰੀ ਵਿੱਚ ਜਾਣਿਆ ਪਹਿਚਾਣਿਆ ਨਾਮ ਹੈ ਹਰਪਿੰਦਰ ਸਿੱਧੂ। ਇਹ ਇੰਸ਼ੋਰੈਂਸ ਲਈ ਨਾਮਵਰ ਕੰਪਨੀਆਂ ਨਾਲ ਕੰਮ ਕਰਦੇ ਹਨ। ਹੋਰ ਜਾਣਕਾਰੀ ਲਈ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਨਾਲ 403-404-3500 ਤੇ ਸੰਪਰਕ ਕਰੋ।
4: ਆਪਣੇ ਘਰ ਦਾ ਦੂਜਾ ਨਾਂ ਆ ਸਕੂਨ ਤੇ ਕੈਨੇਡਾ ਚ ਘਰ ਖਰੀਦਣਾ ਇੱਕ ਵੱਡੀ ਚੁਣੌਤੀ।
5: ਘਰ ਖਰੀਦਣ ਤੋਂ ਪਹਿਲਾਂ ਇਤਮਾਨ ਨਾਲ ਕਿਸੇ ਪ੍ਰੋਫੈਸ਼ਨਲ ਦੀ ਸਲਾਹ ਜ਼ਰੂਰ ਲਓ।
4: ਵਧੀਆ ਘਰ ਖਰੀਦਣਾ, ਪੈਸੇ ਬਚਾਉਣੇ ਨੇ, ਸਿਰਦਰਦੀ ਤੋਂ ਵੀ ਬਚਣਾ ਤੇ ਯਾਦ ਕਰ ਲਓ ਇੱਕ ਨਾਮ ਮਨਦੀਪ ਸਿੰਘ ਗਿੱਲ।
5: ਸਿਰਫ ਘਰ ਖਰੀਦਣ ਲਈ ਹੀ ਨਹੀਂ ਬਲਕਿ ਵੇਚਣਾ ਵੀ ਹੋਵੇ ਤਾਂ ਬਿਲਕੁਲ ਸਹੀ ਸਲਾਹ ਦੇਣਗੇ ਮਨਦੀਪ ਸਿੰਘ ਗਿੱਲ।
4: ਘਰ ਖਰੀਦਣ ਤੇ ਵੇਚਣ ਲਈ ਮੈਕਸਵੈਲ ਸੈਂਟਰਲ ਦੇ ਨਾਲ ਕੰਮ ਕਰਦੇ ਮਨਦੀਪ ਸਿੰਘ ਗਿੱਲ ਦੇਣਗੇ ਵਧੀਆ ਸਲਾਹ ਤੇ ਪ੍ਰੋਫੈਸ਼ਨਲ ਸਰਵਿਸ।
5: ਰਿਐਲਟਰ ਮਨਦੀਪ ਸਿੰਘ ਗਿੱਲ ਦਾ ਨੰਬਰ ਨੋਟ ਕਰੋ 403-617-1868।
4: ਜੇਕਰ ਕਰ ਰਹੇ ਹੋ ਘਰ ਖਰੀਦਣ ਤੇ ਵੇਚਣ ਦੀ ਪਲੈਨਿੰਗ, ਮਨਦੀਪ ਸਿੰਘ ਗਿੱਲ ਨੂੰ ਕਾਲ ਕਰ ਲਓ ਜਾਂ ਵਿਜ਼ਿਟ ਕਰੋ ਉਹਨਾਂ ਦੀ ਵੈਬਸਾਈਟ mandeep.realtor।
5: ਮੈਕਸਵੈਲ ਸੈਂਟਰਲ ਦੇ ਰਿਐਲਟਰ ਮਨਦੀਪ ਸਿੰਘ ਗਿੱਲ 4036171868।
7: ਫਲਾਈਟ ਬਹੁਤ ਲੇਟ ਹੋ ਗਈ।

0: ਹਾਰਲੀ ਬਰਗਰ ਲੈ ਲਈਏ?
1: ਨਾ ਜੀ, ਆਪਾਂ ਤੇ ਗਰਮਾ ਗਰਮ ਰੋਟੀ ਖਾਵਾਂਗੇ।
0: ਮਾੜੇ ਨਖਰੇ ਨਾ ਕਰੋ, ਮੈਥੋਂ ਰਾਤ ਦੇ 3 ਵਜੇ ਰੋਟੀਆਂ ਨਹੀਂ ਪੱਕਦੀਆਂ।
1: ਓਹੋ, ਤੁਹਾਨੂੰ ਨਹੀਂ ਕਸ਼ਟ ਦੇਣਾ, ਆਪਾਂ ਚੱਲਣਾ ਸਮੋਸਾ ਹਾਊਸ ਇੰਡੀਅਨ ਕੁਜ਼ੀਨ ਐਂਡ ਸਵੀਟਸ, ਜੋ 24 ਘੰਟੇ ਖੁੱਲੇ ਹੁੰਦੇ ਨੇ।
2: ਸਮੋਸਾ ਹਾਊਸ ਇੰਡੀਅਨ ਕੁਜ਼ੀਨ, ਬ੍ਰੇਕਫਾਸਟ ਵਿੱਚ ਗਰਮਾ ਗਰਮ ਪਰੌਂਠੇ, ਲੰਚ ਐਂਡ ਡਿਨਰ ਵਿੱਚ ਪੂਰੀਆਂ, ਛੋਲੇ, ਭਟੂਰੇ, ਫਿਸ਼ ਟਿੱਕਾ, ਚਾਈਨੀਜ਼ ਇੰਡੀਅਨ ਫੂਡ, ਹਰ ਪ੍ਰਕਾਰ ਦੀਆਂ ਮਿਠਾਈਆਂ ਅਤੇ ਕੇਟਰਿੰਗ ਵੀ ਕਰਦੇ ਨੇ। ਇੰਡੀਅਨ ਕੌਫੀ ਅਤੇ ਕੁੱਲਰ ਸਪੈਸ਼ਲ ਚਾਹ ਵੀ ਇਹਨਾਂ ਕੋਲੋਂ ਮਿਲਦੀ ਹੈ। ਹਰ ਪ੍ਰਕਾਰ ਦੇ ਖਾਣਿਆਂ ਲਈ ਸ਼ਾਨਦਾਰ ਰੈਸਟੋਰੈਂਟ ਸਮੋਸਾ ਹਾਊਸ ਇੰਡੀਅਨ ਕੁਜ਼ੀਨ ਐਂਡ ਸਵੀਟਸ, ਓਪਨ 24 ਆਵਰਸ, ਯੂਨਿਟ 2154-43-10-104 ਐਵੇਨਿਊ ਨਾਰਥ ਈਸਟ ਕੈਲਗਰੀ, ਕਾਲ 403-461-6161।
3: ਸੋਹਣੇ ਘਰ ਦੀ ਨਿਸ਼ਾਨੀ ਹੁੰਦੀ ਹੈ ਸ਼ਾਨਦਾਰ ਫਲੋਰਿੰਗ, ਜਿੱਥੇ ਕਦਮ ਰੱਖਦਿਆਂ ਹੀ ਤੁਹਾਡੇ ਮਹਿਮਾਨ ਫਲੋਰਿੰਗ ਕੰਪਨੀ ਦਾ ਪਤਾ ਪੁੱਛਣ ਲੱਗ ਜਾਣ, ਤੇ ਉਹ ਪਤਾ ਹੈ ਕੈਲਗਰੀ ਕਾਰਪੇਟ ਅੰਪਾਇਰ, ਜਿੱਥੇ ਤੁਸੀਂ ਲੈ ਸਕਦੇ ਹੋ ਆਪਣੀ ਪਸੰਦ ਦੀ ਫਲੋਰਿੰਗ ਦਾ ਸਮਾਨ। ਫਲੋਰਿੰਗ ਘਰ ਦਾ ਹੋਵੇ ਜਾਂ ਹੋਵੇ ਕਮਰਸ਼ੀਅਲ, ਨਵਾਂ ਲਵਾਉਣਾ ਹੋਵੇ ਜਾਂ ਹੋਵੇ ਰੈਨੋਵੇਸ਼ਨ ਦਾ ਪਲਾਨ, ਕਾਰਪੇਟ, ਹਾਰਡਵੁੱਡ, ਲੈਮੀਨੇਟ, ਟਾਇਲ ਤੇ ਹੋਰ ਸ਼ਾਨਦਾਰ ਫਲੋਰਿੰਗ ਦੇ ਡਿਜ਼ਾਈਨਾਂ ਨਾਲ ਭਰਿਆ ਹੈ ਇਹਨਾਂ ਦਾ ਸ਼ੋਰੂਮ। ਅੱਜ ਹੀ ਇਹਨਾਂ ਦੇ ਸ਼ੋਰੂਮ ਤੇ ਪੁੱਜੋ, 2935 19th Street, ਨਾਰਥ ਈਸਟ ਕੈਲਗਰੀ, ਕੈਲਗਰੀ ਕਾਰਪੇਟ ਅੰਪਾਇਰ। ਫੋਨ ਨੰਬਰ 403-510-1515, 2935 19th Street, ਨਾਰਥ ਈਸਟ ਕੈਲਗਰੀ।
4: ਗਰੋਸਰੀ ਖਰੀਦਣ ਲਈ ਹਮੇਸ਼ਾ ਯਾਦ ਰੱਖੋ ਕੈਲਗਰੀ ਦਾ ਮਸ਼ਹੂਰ ਸਾਂਝਾ ਪੰਜਾਬ ਗਰੋਸਰੀ ਸਟੋਰ।
5: ਤਾਜ਼ੀਆਂ ਸਬਜ਼ੀਆਂ, ਫਲ ਫਰੂਟ, ਦਾਲਾਂ, ਮਸਾਲੇ ਤੇ ਬਰਤਨਾਂ ਤੋਂ ਇਲਾਵਾ ਘਰਾਂ ਦੀ ਵਰਤੋਂ ਦਾ ਹਰ ਸਮਾਨ ਮਿਲੇਗਾ। ਕੀਮਤਾਂ ਘੱਟ ਤੇ ਕੁਆਲਿਟੀ A1।
4: ਜਾਣਿਆ ਪਛਾਣਿਆ ਨਾਮ ਹੈ ਸਾਂਝਾ ਪੰਜਾਬ ਗਰੋਸਰੀ ਸਟੋਰ।
5: ਤੁਹਾਡੀ ਗਰੋਸਰੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਸਾਂਝਾ ਪੰਜਾਬ ਦੀਆਂ ਕੈਲਗਰੀ ਦੇ ਵਿੱਚ ਹਨ 6 ਲੋਕੇਸ਼ਨਾਂ, ਹਫਤੇ ਦੇ 7 ਦਿਨ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 9 ਵਜੇ ਤੱਕ।
4: ਸਾਂਝਾ ਪੰਜਾਬ ਗਰੋਸਰੀ ਸਟੋਰ, ਪਹਿਲੀ ਲੋਕੇਸ਼ਨ 331-3690 ਵੈਸਟਮਿੰਸ ਡਰਾਈਵ,
5: ਦੂਜੀ ਲੋਕੇਸ਼ਨ 117-7771-80 ਐਵੇਨਿਊ,
4: ਤੀਜੀ ਲੋਕੇਸ਼ਨ 570-6520 ਫਾਲਕਨ ਰਿਜ ਬੁਲੇਵਾਰਡ,
5: ਚੌਥੀ ਲੋਕੇਸ਼ਨ 606 ਸਿਟੀ ਸਕੇਪ ਸਕਿਓਰ,
4: ਪੰਜਵੀਂ ਲੋਕੇਸ਼ਨ 3150-235 ਰੈੱਡ ਐਮਬਰਸ ਵੇ,
5: ਛੇਵੀਂ ਲੋਕੇਸ਼ਨ 445 ਕੈਰਿੰਗਟਨ ਬੁਲੇਵਾਰਡ ਨਾਰਥ ਵੈਸਟ ਕੈਲਗਰੀ।
4: ਸਾਂਝਾ ਪੰਜਾਬ ਗਰੋਸਰੀ ਸਟੋਰ ਦੀਆਂ 6 ਲੋਕੇਸ਼ਨਾਂ ਦਾ ਸਾਂਝਾ ਫੋਨ ਨੰਬਰ
5: 403-835-2222। ਨਾਰਥ ਈਸਟ ਕੈਲਗਰੀ ਦੇ ਕੈਸਲ ਰਿਜ ਏਰੀਆ ਦੇ ਵਿੱਚ ਹੈ ਲਾਟ ਖਰੀਦਣ ਦਾ ਸ਼ਾਨਦਾਰ ਮੌਕਾ, ਜਿੱਥੇ ਬਣਾਏ ਜਾ ਸਕਦੇ ਨੇ 3 ਟਾਊਨ ਹਾਊਸ। ਇਨ੍ਹਾਂ ਹੀ ਨਹੀਂ, ਇਨ੍ਹਾਂ ਤਿੰਨਾਂ ਦੇ ਨਾਲ ਲੀਗਲ ਬੇਸਮੈਂਟ ਸੂਈਟ ਵੀ ਬਣਾਈਆਂ ਜਾ ਸਕਦੀਆਂ ਨੇ। ਬਿਲਡਰਸ ਤੇ ਇਨਵੈਸਟਰਸ ਲਈ ਹੈ ਸ਼ਾਨਦਾਰ ਮੌਕਾ, ਫਿਊਚਰ ਰੈਂਟਲ ਇਨਕਮ ਲਈ ਹੈ ਇਹ ਇੱਕ ਬਹੁਤ ਵਧੀਆ ਆਪਸ਼ਨ। ਵਧੇਰੇ ਜਾਣਕਾਰੀ ਲਈ ਕਾਲ ਕਰ ਸਕਦੇ ਹੋ ਏਮੀ ਨੂੰ 403-617-2111 ਤੇ ਅਮਨ ਗਿੱਲ ਨੂੰ ਵੀ ਕਾਲ ਕਰ ਸਕਦੇ ਹੋ 403-479-7007 ਤੇ। ਬਿਲਡਿੰਗ ਪਰਮਿਟ ਪਹਿਲਾਂ ਤੋਂ ਹੀ ਅਪਰੂਵਡ ਹੈ।

ਰੇਡੀਓ ਸਰਸੰਗਮ 94.7 ਐਫਐਮ ਸੁਣ ਰਹੇ ਸਾਰੇ ਸਰੋਤਿਆਂ ਨੂੰ ਕੁਲਦੀਪ ਸਿੰਘ ਵੱਲੋਂ ਸਤਿ ਸ੍ਰੀ ਅਕਾਲ ਜੀ। ਅੱਜ ਦਿਨ ਬੁੱਧਵਾਰ ਮਈ ਮਹੀਨੇ ਦੀ 27 ਤਰੀਕ ਸਨ 2026 ਸ਼ਾਮ ਦੇ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਜੀ। ਹੁਣ ਤੋਂ ਲੈ ਕੇ 6 ਵਜੇ ਤੱਕ ਮੇਰਾ ਤੇ ਆਪ ਜੀ ਦਾ ਸਾਥ ਰਹੇਗਾ। ਇਸ ਪ੍ਰੋਗਰਾਮ ਵਿੱਚ ਅਸੀਂ ਬਹੁਤ ਸਾਰੀਆਂ ਖ਼ਬਰਾਂ 'ਤੇ ਚਰਚਾ ਕਰਨੀ ਹੈ, ਮੌਸਮ ਦੀ ਗੱਲ ਵੀ ਕਰਾਂਗੇ, ਮਾਰਕੀਟ ਦੀ ਗੱਲ ਵੀ ਕਰਾਂਗੇ। ਇਸ ਤੋਂ ਇਲਾਵਾ ਜੀ, ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਜੋ ਸਵਾਲ ਪੁੱਛਦੇ ਹਾਂ ਉਹ ਸਵਾਲ ਅਸੀਂ ਅੱਜ ਨਹੀਂ ਸਾਂਝਾ ਕਰ ਸਕਾਂਗੇ, ਇਸ ਵਾਸਤੇ ਮੁਆਫ਼ੀ ਚਾਹੁੰਦੇ ਹਾਂ। ਨਾ ਹੀ ਸਰੋਤਿਆਂ ਦੀਆਂ ਕੌਲਾਂ ਵੀ ਲੈ ਸਕਾਂਗੇ ਅੱਜ ਦੇ ਪ੍ਰੋਗਰਾਮ ਦੇ ਵਿੱਚ। ਇਸ ਤੋਂ ਬਾਅਦ 8 ਵਜੇ ਜਲਾਲ ਜੀ ਪ੍ਰੋਗਰਾਮ ਪੇਸ਼ ਕਰਨਗੇ ਅਤੇ 9 ਵਜੇ ਪੰਜਾਬ ਤੋਂ ਜਤਿੰਦਰ ਪੰਨੂ ਜੀ ਨਾਲ ਗੱਲਬਾਤ ਜਿਹੜੀ ਹੈ ਜੀ ਪੇਸ਼ ਕੀਤੀ ਜਾਵੇਗੀ। ਇਹ ਸਾਡੇ ਅੱਜ ਦੇ ਬਾਕੀ ਰਹਿੰਦੇ ਪ੍ਰੋਗਰਾਮ 'ਤੇ ਉਹਨਾਂ ਦਾ ਵੇਰਵਾ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਇਸ ਤੋਂ ਪਹਿਲਾਂ ਕਿ ਅਸੀਂ ਖ਼ਬਰਾਂ ਵੱਲੋਂ ਹੋਈਏ ਹੋਰ ਜਾਣਕਾਰੀ ਸਾਂਝੀ ਕਰੀਏ, ਥੋੜ੍ਹੀ ਜਿਹੀ ਮੌਸਮ ਦੀ ਗੱਲ ਕਰ ਲੈਂਦੇ। ਇਸ ਵੇਲੇ 24-25 ਡਿਗਰੀ ਸੈਲਸੀਅਸ ਟੈਂਪਰੇਚਰ ਹੈ ਜੀ, ਅਤੇ ਇੱਕ ਥੰਡਰ ਸਟੋਰਮ ਜਿਹੜਾ ਹੈ ਅੱਜ ਰਾਤ ਨੂੰ ਜਿਹੜਾ ਹੈ ਉਹ ਆ ਸਕਦਾ ਹੈ, ਜਿਸ ਵਿੱਚ ਬਾਰਿਸ਼ ਦੀ ਸੰਭਾਵਨਾ ਜਿਹੜੀ ਹੈ ਉਹ ਦੱਸੀ ਗਈ ਹੈ।

ਵਿੱਚੋਂ ਐਡਮਿੰਟਨ ਵਿੱਚ ਅਜੇ ਥੋੜਾ ਜਿਹਾ ਹੀਟ ਦਾ ਅਸਰ ਹੋਵੇਗਾ ਲੇਕਿਨ ਕੈਲਗਰੀ ਸ਼ਹਿਰ ਜ਼ਰਾ ਕਿਸ ਤੋਂ ਬਿਲਕੁਲ ਐਜ ਤੇ ਬਾਹਰ ਕਿਹਾ ਜਾ ਸਕਦਾ ਹੈ ਸੋ ਇਸ ਤਰ੍ਹਾਂ ਦਾ ਮੌਸਮ ਵੀ ਕੈਨੇਡਾ ਦੇ ਵਿੱਚ ਚੱਲ ਰਿਹਾ ਜੀ ਜਰਾ ਮਾਰਕੀਟ ਦੀ ਗੱਲ ਕਰ ਲਈਏ ਇਸ ਵੇਲੇ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਥੋੜ੍ਹੀ ਜਿਹੀ ਗਿਰਾਵਟ ਹੈ ਜੋ WTI ਕਰੂਡ ਆਇਲ ਹੈ ਵੈਸਟ ਟੈਕਸਸ ਇੰਟਰਮੀਡੀਏਟ ਉਹ 88.99 ਰੁਪਏ 88-89 ਦੇ ਆਸ ਪਾਸ ਟਰੇਡ ਹੋ ਰਿਹਾ ਬ੍ਰੈਂਟ ਕਰੂਡ ਹੈ ਜੋ ਉਹ 94-95 ਦੇ ਦਰਮਿਆਨ ਟਰੇਡ ਹੋ ਰਿਹਾ ਸੋ ਆਪ ਜੀ ਨੂੰ ਪਤਾ ਹੈ ਕਿ ਇਹ ਜਿਹੜੇ ਤੇਲ ਦੀਆਂ ਕੀਮਤਾਂ ਨੇ ਇੱਕ ਬਿਆਨ ਨਾਲ ਉੱਪਰ ਨੂੰ ਜਾਂਦੀਆਂ ਨੇ ਦੂਸਰੇ ਨਾਲ ਹੇਠਾਂ ਨੂੰ ਆ ਜਾਂਦੀਆਂ ਨੇ ਥੋੜ੍ਹੀ ਜਿਹੀ ਗੱਲ ਕਰਦੇ ਹਾਂ ਕਿ ਕੀ ਸਥਿਤੀ ਹੈ ਇਸ ਵੇਲੇ ਮਿਡਲ ਈਸਟ ਦੇ ਵਿੱਚ ਲੇਕਿਨ ਉਸ ਤੋਂ ਪਹਿਲਾਂ ਮਾਰਕੀਟ ਦੀ ਗੱਲ ਕਰ ਲਈਏ ਜੀ ਇੱਕ ਅਮਰੀਕਨ ਦੇ ਮੁਕਾਬਲੇ ਅੱਜ ਤੁਹਾਨੂੰ ਮਿਲਣਗੇ $1.38 ਕੈਨੇਡਾ ਦੇ ਇੱਕ ਅਮਰੀਕਨ ਅਤੇ $1.38 $0.38 ਕੈਨੇਡਾ ਦੇ ਅਤੇ ਨਾਲ USA ਦਾ ਅਗਰ ਤੁਸੀਂ ਇੰਡੀਅਨ ਰੁਪਏ ਨਾਲ ਕੰਪੈਰੀਜ਼ਨ ਕਰਨਾ ਹੋਵੇ ਤਾਂ 95.79 ਰੁਪਏ ₹95.79 ਕੈਨੇਡੀਅਨ ਦੀ ਗੱਲ ਕਰਨੀ ਹੋਵੇ ਤਾਂ ਕੈਨੇਡੀਅਨ ਦੇ ਅੱਜ ਰੇਟ ਫਿਰ ਥੋੜ੍ਹਾ ਜਿਹਾ ਹੇਠਾਂ ਨੂੰ ਗਿਆ ਅਤੇ ₹69.17 ₹69.17 ਦੇ ਆਸ ਪਾਸ ਇਸ ਵੇਲੇ ਟਰੇਡ ਹੋ ਰਿਹਾ ਜੀ ਮਿਡਲ ਈਸਟ ਦੀ ਗੱਲਬਾਤ ਇਹਦੇ ਵਿੱਚ ਟਰੰਪ ਕਹਿੰਦੇ ਕਿ ਇਰਾਨ ਦੇ ਨਾਲ ਜਿਹੜੀ ਗੱਲਬਾਤ ਸਾਡੀ ਚੱਲ ਰਹੀ ਹੈ ਉਹ ਸੈਟਿਸਫੈਕਟਰੀ ਨਹੀਂ ਹੈ ਸਾਨੂੰ ਉਸ 'ਤੇ ਤਸੱਲੀ ਨਹੀਂ ਹੈ ਪਰ ਗੱਲਬਾਤ ਹੋਵੇਗੀ ਟਰੰਪ ਨੇ ਇਹ ਵੀ ਕਿਹਾ ਕਿ ਅਜੇ ਤੱਕ ਇਰਾਨ ਦੇ ਨਾਲ ਗੱਲਬਾਤ ਦੇ ਵਿੱਚ ਸਫਲਤਾ ਨਹੀਂ ਮਿਲੀ ਪਰ ਲੱਗਦਾ ਹੈ ਕਿ ਅੱਗੇ ਹੋ ਵੀ ਸਕਦੇ ਹਾਂ ਫਿਰ ਵੀ ਉਹਨਾਂ ਨੇ ਕਿਹਾ ਕਿ ਜਾਂ ਇਹ ਰਸਤਾ ਅਪਣਾਇਆ ਜਾਵੇਗਾ ਜਾਂ ਸਾਨੂੰ ਜਾ ਕੇ ਉੱਥੇ ਆਪਣਾ ਕੰਮ ਪੂਰਾ ਕਰਨਾ ਪਏਗਾ ਹੁਣ ਇਹਦਾ ਅਰਥ ਕੀ ਹੈ ਅਤੇ ਇਰਾਨੀ ਜਿਹੜੀ ਲੀਡਰਸ਼ਿਪ ਹੈ ਉਹ ਉਹਦਾ ਜ਼ਿਕਰ ਕਰਦੇ ਹੋਏ ਟਰੰਪ ਬੋਲਦੇ ਨੇ ਕਿ ਅਸੀਂ ਕਮਜ਼ੋਰ ਸਥਿਤੀ ਦੇ ਨਾਲ ਗੱਲਬਾਤ ਕਰ ਰਹੇ ਹਾਂ ਕਿ ਉੱਥੇ ਸਾਨੂੰ ਲੱਗਦਾ ਕਿ ਵੀਕ ਹੈ ਮੋਰੇ ਸਾਰਾ ਸਿਸਟਮ ਅਤੇ ਉਹਨਾਂ ਨਾਲ ਅਸੀਂ ਗੱਲਬਾਤ ਕਰ ਰਹੇ ਹਾਂ ਟਰੰਪ ਨੇ ਇਹ ਵੀ ਦਾਅਵਾ ਕੀਤਾ ਕਿ ਇਰਾਨ ਦੇ ਇਸਲਾਮਿਕ ਜਿਹੜੇ ਆਗੂ ਨੇ ਉਹਨਾਂ ਨਾਲ ਸਮਝੌਤਾ ਕਰਨ ਲਈ ਉਹ ਬਹੁਤ ਇੱਛੁਕ ਨੇ ਅਤੇ ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਇਰਾਨ ਦੀ ਜਿਹੜੀ ਇਕੋਨਮੀ ਹੈ ਬਹੁਤ ਤੇਜ਼ੀ ਨਾਲ ਡਿੱਗ ਰਹੀ ਹੈ ਅਤੇ ਉੱਥੇ ਮਹਿੰਗਾਈ ਦੀ ਦਰ 250% ਤੱਕ ਪਹੁੰਚ ਗਈ ਹੈ ਅਤੇ ਇਰਾਨ ਦੀ ਜਿਹੜੀ ਕਰੰਸੀ ਹੈ ਉਹ ਬਿਲਕੁਲ ਗਿਰਾਵਟ ਦੇ ਪੱਧਰ 'ਤੇ ਹੇਠਲੇ ਪੱਧਰ 'ਤੇ ਪਹੁੰਚੀ ਹੋਈ ਹੈ ਇਹ ਡੋਨਲਡ ਟਰੰਪ ਕਹਿ ਰਹੇ ਨੇ ਅਤੇ ਇਹ ਵੀ ਕਹਿੰਦੇ ਨੇ ਕਿ ਇਰਾਨ ਨੂੰ ਅਸੀਂ ਨਿਊਕਲੀਅਰ ਵੈਪਨ ਰੱਖਣ ਦੀ ਇਜਾਜ਼ਤ ਨਹੀਂ ਦੇ ਸਕਦੇ ਅਤੇ ਸਾਨੂੰ ਇਸ ਤਰ੍ਹਾਂ ਲੱਗਦਾ ਕਿ ਇਰਾਨ ਸਿਰਫ ਸਮਝੌਤਾ ਕਰਨਾ ਚਾਹੁੰਦਾ ਪਰ ਉਹਨਾਂ ਕੋਲ ਦੂਸਰਾ ਚਾਰਾ ਵੀ ਕੋਈ ਨਹੀਂ ਹੈ ਸੋ ਇਹ ਐਪਿਕ ਫਿਊਰੀ ਜੋ ਆਪਰੇਸ਼ਨ ਸ਼ੁਰੂ ਕੀਤਾ ਸੀ ਇਸ ਦੇ ਦੌਰਾਨ ਅਮਰੀਕਾ ਨੇ ਸਾਫ਼ ਕਰ ਦਿੱਤਾ ਸੀ ਕਿ ਦੁਨੀਆਂ ਦੇ ਵਿੱਚ ਜੇ ਕੋਈ ਅੱਤਵਾਦੀਆਂ ਨੂੰ ਸਮਰਥਨ ਦੇਣ ਵਾਲਾ ਦੇਸ਼ ਪਰਮਾਣੂ ਹਥਿਆਰ ਬਣਾਵੇਗਾ ਤਾਂ ਉਹਨਾਂ ਨੂੰ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਸੋ ਇਹਦੇ ਨਾਲ ਹੀ ਕੁਛ ਮਿਡਲ ਈਸਟ ਦੇ ਵਿੱਚ ਹਲਚਲ ਵੀ ਹੋ ਰਹੀ ਹੈ ਦੁਬਈ ਦੀ ਇੱਕ ਕੰਪਨੀ GMS ਨੇ ਕਿਹਾ ਕਿ ਉਹਨਾਂ ਨੂੰ ਅਮਰੀਕੀ ਸਰਕਾਰ ਤੋਂ ਉਹਨਾਂ 4 ਕੰਟੇਨਰ ਜਹਾਜ਼ਾਂ ਨੂੰ ਬ੍ਰੇਕ ਕਰਨ ਦੀ ਮਨਜ਼ੂਰੀ ਮਿਲ ਗਈ ਆ ਜਿਨ੍ਹਾਂ ਦੇ ਉੱਪਰ ਇਰਾਨ ਦੇ ਨਾਲ ਸੰਬੰਧ ਹੋਣ 'ਤੇ ਕੁਛ ਜਿਹੜੀ ਬੈਨ ਲਾਇਆ ਗਿਆ ਸੀ ਸੋ ਖਬਰਾਂ ਬਹੁਤ ਸਾਰੀਆਂ ਆ ਰਹੀਆਂ ਨੇ ਜਿਨ੍ਹਾਂ ਦੇ ਵਿੱਚ ਅਨਸਰਟਨਟੀ ਜਿਹੜੀ ਹੈ ਉਹ ਬਹੁਤ ਵੱਡੇ ਪੱਧਰ 'ਤੇ ਇਸ ਵੇਲੇ ਫੈਲੀ ਹੋਈ ਹੈ ਅਤੇ ਇਸ ਮਾਮਲੇ 'ਤੇ ਇੰਨੀ ਕੁ ਗੱਲ ਜ਼ਰੂਰ ਹੈ ਕਿ ਜਦੋਂ ਥੋੜ੍ਹੀ ਜਿਹੀ ਸਟੇਬਿਲਿਟੀ ਨਜ਼ਰ ਆਉਂਦੀ ਹੈ ਅਤੇ ਉਸ ਮਾਮਲੇ 'ਤੇ ਜਦੋਂ ਮਾਰਕੀਟ ਹੈ ਜੀ ਉਹ ਫਿਰ ਤੇਲ ਦੀਆਂ ਕੀਮਤਾਂ ਹੇਠਾਂ ਨੂੰ ਜਾਣ ਲੱਗਦੀਆਂ ਨੇ ਸਟਾਕ ਮਾਰਕੀਟ ਥੋੜ੍ਹੀ ਬਿਹਤਰ ਹੋਣ ਲੱਗਦੀ ਹੈ ਜਿਸ ਦਿਨ ਮਾੜੀ ਜਿਹੀ ਉਲਟ ਸਥਿਤੀ ਪੈਦਾ ਹੁੰਦੀ ਹੈ ਫਿਰ ਤੇਲ ਦੀਆਂ ਕੀਮਤਾਂ ਫਿਰ ਅਸਮਾਨ ਵੱਲ ਨੂੰ ਜਾਂਦੀਆਂ ਨੇ ਅਤੇ ਸਟਾਕ ਮਾਰਕੀਟ ਜਿਹੜੀ ਆ ਉਹ ਫਿਰ ਉਸਦੀ ਵੈਲਿਊ ਘਟਣ ਲੱਗ ਪੈਂਦੀ ਹੈ ਸੋ US ਪ੍ਰੈਜੀਡੈਂਟ ਡੋਨਲਡ ਟਰੰਪ ਨੇ ਕਿਹਾ ਕਿ ਕਾਹਲੀ ਨਹੀਂ ਅਸੀਂ ਕਰ ਰਹੇ ਅਤੇ ਸਟੇਟ ਆਫ ਹੋਰਮੋਜ਼ ਜਿਹੜਾ ਉਸਨੂੰ ਅਸੀਂ ਸਹੀ ਤਰੀਕੇ ਨਾਲ ਆਜ਼ਾਦ ਕਰਾ ਕੇ ਹੀ ਹਟਾਂਗੇ ਜੇ ਅਸੀਂ ਇਰਾਨ ਦੇ ਮੀਡੀਆ ਦੀ ਗੱਲਬਾਤ ਕਰੀਏ ਤਾਂ ਮੈਮੋਰੈਂਡਮ ਆਫ ਅੰਡਰਸਟੈਂਡਿੰਗ ਜਿਹੜਾ ਹੈ ਉਹ ਇਰਾਨ ਅਤੇ USA ਦੇ ਦਰਮਿਆਨ ਉਹਦੇ 'ਤੇ ਗੱਲਬਾਤ ਚੱਲ ਰਹੀ ਹੈ ਅਤੇ ਇਹਦੇ ਨਾਲ US ਦਾ ਬਲੋਕੇਟ ਜਿਹੜਾ ਇਰਾਨੀਅਨ ਪੋਰਟਸ ਦਾ ਉਹਨੇ ਬਲੋਕ ਕੀਤੀਆਂ ਹੋਈਆਂ ਨੇ ਉਹ ਹਟੇਗਾ

ਤੇ ਜਿਹੜਾ ਜਿਹੜਾ ਸਟ੍ਰੇਟ ਆਫ ਫਾਰਮੋਜ਼ਾ ਉਹ ਪ੍ਰੀ ਵਾਰ ਲੈਵਲ ਤੇ ਭਾਵ ਲੜਾਈ ਤੋਂ ਪਹਿਲਾਂ ਜਿਵੇਂ ਉੱਥੋਂ ਵਪਾਰ ਚੱਲ ਰਿਹਾ ਸੀ ਉਸ ਤਰ੍ਹਾਂ ਦਾ ਚੱਲੇਗਾ ਪਰ ਵਾਈਟ ਹਾਊਸ ਨੇ ਕਿਹਾ ਕਿ ਅਸੀਂ ਇਸ ਜਿਹੜੀ ਇਰਾਨ ਦੀ ਸਟੇਟ ਮੀਡੀਆ ਦੀ ਰਿਪੋਰਟ ਜਿਹੜੀ ਹੈ ਇਹਦੀ ਅਸੀਂ ਪ੍ਰੋੜਤਾ ਨਹੀਂ ਕਰਦੇ ਤੇ ਇਹ ਗਲਤ ਹੈ ਸੱਚ ਨਹੀਂ ਹੈ ਉਧਰ ਇਰਾਨ ਨੇ ਇੰਟਰਨੈਟ ਕੁਛ ਦਿਨ ਕੱਲ ਦੀ ਖਬਰ ਆਈ ਸੀ ਕਿ ਇਰਾਨ ਦੇ ਵਾਸੀਆਂ ਲਈ ਇੰਟਰਨੈਟ ਦੁਆਰਾ ਬੜੇ ਦਿਨਾਂ ਬਾਅਦ ਖੋਲਿਆ ਗਿਆ ਇੰਟਰਨੈਟ ਐਕਸੈਸ ਦੇ ਬਾਰੇ ਇਰਾਨ ਨੇ ਕੁਛ ਨਵੀਆਂ ਰਿਸਟ੍ਰਿਕਸ਼ਨ ਲਾਤੀਆਂ ਨੇ ਮੈਸੇਜਿੰਗ ਐਪਸ ਤੇ ਇੰਟਰਨੈਟ ਵਾਚ ਡੌਗ ਦੇ ਦੱਸਣ ਮੁਤਾਬਕ ਥੋੜਾ ਜਿਹਾ ਜਿਹੜਾ ਇਹ ਕਈ ਮਹੀਨਿਆਂ ਤੋਂ ਜੋ ਇੱਕ ਬਲੈਕਆਊਟ ਚੱਲੀ ਆਇਆ ਸੀ ਥੋੜੀ ਜਿਹੀ ਰਾਹਤ ਜਿਹੜੀ ਆ ਉਸਤੇ ਦਿੱਤੀ ਆ ਸੋ ਨਵੀਆਂ ਰਿਸਟ੍ਰਿਕਸ਼ਨ ਵੀ ਲੱਗੀਆਂ ਹੋਈਆਂ ਨੇ ਪਰ ਇਸ ਮਾਮਲੇ ਤੇ ਇਰਾਨ ਵਾਲਿਆਂ ਨੇ ਥੋੜੀ ਜਿਹੀ ਜੋ ਆਪਣੀ ਸਥਿਤੀ ਸੀ ਉਸਨੂੰ ਬਦਲਿਆ ਉਧਰ ਲਿਬਨਾਨ ਦੇ ਵਿੱਚ ਇਜ਼ਰਾਈਲ ਨੇ ਕਾਫੀ ਸਾਰੇ ਹਮਲੇ ਨੇ 150 ਇਨਫਰਾਸਟ੍ਰਕਚਰ ਜਿਹੜੇ ਦੱਸੇ ਜਾਂਦੇ ਨੇ ਕਿ ਹਿਜ਼ਬੁੱਲਾ ਦੇ ਟਿਕਾਣੇ ਤੇ ਦੱਖਣੀ ਲਿਬਨਾਨ ਦੇ ਵਿੱਚ ਅਸੀਂ ਹਮਲੇ ਜਿਹੜੇ ਨੇ ਜੀ ਕੀਤੇ ਨੇ ਪਰ ਇਸ ਵੇਲੇ ਇਹ ਕਹਿ ਸਕਦੇ ਹਾਂ ਕਿ ਸਥਿਤੀ ਲੱਗਦਾ ਹੈ ਕਿ ਇੱਕ ਸਮਝੌਤੇ ਵੱਲੋਂ ਵੱਧ ਰਹੀ ਹੈ ਤੇ ਜੋ ਕਲੇਮਸ ਜਿਹੜੇ ਨੇ ਦੋਵਾਂ ਪਾਸਿਆਂ ਵੱਲੋਂ ਕੀਤੇ ਜਾਂਦੇ ਨੇ ਉਹਨਾਂ ਨੂੰ ਕਿਸੇ ਪਾਸਿਓਂ ਕੋਈ ਇਸ ਤਰ੍ਹਾਂ ਨਹੀਂ ਕਹਿ ਸਕਦਾ ਕਿ ਜੇ ਡੋਨਲਡ ਟਰੰਪ ਕੁਛ ਕਹਿ ਰਹੇ ਨੇ ਤੇ ਉਹ ਬਿਲਕੁਲ ਸੱਚ ਹੈ ਜਾਂ ਇਰਾਨ ਵਾਲਿਆਂ ਵੱਲੋਂ ਕੁਛ ਕਿਹਾ ਜਾ ਰਿਹਾ ਤੇ ਉਹ ਬਿਲਕੁਲ ਸੱਚ ਹੈ ਇੱਥੋਂ ਤੱਕ ਕਿ ਇੱਕ ਮੀਡੀਆ ਰਿਪੋਰਟ ਕਰਦਾ ਹੈ ਕਿ ਪ੍ਰੈਜੀਡੈਂਟ ਡੋਨਲਡ ਟਰੰਪ ਨੇ ਇਰਾਨ ਵਾਰ ਦੇ ਬਾਰੇ ਝੂਠੇ ਦਾਅਵੇ ਕੀਤੇ ਨੇ ਤੇ ਇਹਦੇ ਵਿੱਚ ਕਈ ਹੋਰ ਸਬਜੈਕਟਸ ਤੇ ਨਾ ਸਿਰਫ ਇਰਾਨ ਦੇ ਬਾਰੇ ਆਪਣੇ ਦੇਸ਼ ਦੀ ਇਕੋਨਮੀ ਦੇ ਬਾਰੇ ਤੇ ਕਈ ਹੋਰ ਸਬਜੈਕਟ ਨੇ ਇਹ ਕੈਬਨਿਟ ਮੀਟਿੰਗ ਜਿਹੜੀ ਅੱਜ ਸੀ ਉਹਦੇ ਵਿੱਚ ਉਹਨਾਂ ਨੇ ਕੀਤੇ ਨੇ ਤੇ ਇਹਨਾਂ ਵਿੱਚੋਂ ਪਹਿਲਾਂ ਵੀ ਕਈਆਂ ਨੂੰ ਝੂਠ ਜਿਹੜਾ ਸਾਬਤ ਕਹਿੰਦੇ ਕੀਤਾ ਜਾ ਚੁੱਕਾ ਪਰ ਕੁਛ ਫੈਕਟ ਚੈੱਕ ਜਿਹੜੇ ਨੇ ਉਹ ਫਿਰ ਵੀ ਕੁਛ ਮੀਡੀਆ ਨੇ ਕੀਤੇ ਨੇ ਸੋ ਲਿਸਟ ਜਿਹੜੀ ਹੈ ਇਹਦੇ ਵਿੱਚ ਇਰਾਨ ਦੀ ਮਿਲਟਰੀ ਕੈਪੇਬਿਲਟੀ ਦੇ ਬਾਰੇ ਟਰੰਪ ਜਿਹੜੀ ਇਰਾਨ ਦੀ ਜਿਹੜੀ ਮਿਲਟਰੀ ਦੀ ਇਸ ਵੇਲੇ ਤਾਕਤ ਹੈ ਉਹਦੇ ਬਾਰੇ ਕਹਿੰਦੇ ਨੇ ਕਿ ਦੇਅਰ ਨੇਵੀ ਇਜ਼ ਗੋਨ ਦੇਅਰ ਏਅਰ ਫੋਰਸ ਇਜ਼ ਗੋਨ ਐਵਰੀਥਿੰਗ ਇਜ਼ ਗੋਨ ਭਾਵੇਂ ਕਿ ਇਸ ਬਾਰੇ ਇੱਕ ਮੀਡੀਆ ਵੱਡਾ ਮੀਡੀਆ ਜੋ USA ਦਾ ਹੀ ਆ ਉਹ ਲਿਖਦਾ ਕਿ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ USA ਅਤੇ ਇਜ਼ਰਾਈਲ ਨੇ ਇਰਾਨ ਦੀ ਮਿਲਟਰੀ ਤਾਕਤ ਨੂੰ ਪੂਰੀ ਤਰ੍ਹਾਂ ਡੈਮੇਜ ਕੀਤਾ ਫਰਵਰੀ ਦੇ ਐਂਡ ਤੋਂ ਸ਼ੁਰੂ ਹੋਈ ਇਸ ਲੜਾਈ ਤੋਂ ਬਾਅਦ ਤੇ ਪਰ ਇਹ ਟਰੂ ਨਹੀਂ ਹੈ ਕਿ ਸਾਰਾ ਕੁਛ ਜਾ ਚੁੱਕਾ ਹੈ ਜਿਵੇਂ ਟਰੰਪ ਕਲੇਮ ਕਰਦੇ ਨੇ ਕਿ ਐਵਰੀਥਿੰਗ ਇਜ਼ ਗੋਨ ਟਰੰਪ ਨੇ ਪਿਛਲੇ ਹਫ਼ਤੇ ਵੀ ਕਿਹਾ ਸੀ ਕਹਿੰਦੇ ਕਿ ਉਹਨਾਂ ਕੋਲ ਮਾੜਾ ਮੋਟੀ ਜਿਹੜੀ ਸਮਰੱਥਾ ਰਹਿ ਗਈ ਹੈ ਉਹਨਾਂ ਦੀਆਂ ਮਿਜ਼ਾਈਲਾਂ ਜਿਹੜੀਆਂ ਨੇ 82% ਗੋਨ ਨੇ ਐਸਟੀਮੇਟ ਹੈ ਅਤੇ ਇਹੋ ਹੀ ਕਹਿੰਦੇ ਸੀ ਡਰੋਨ ਹੈ ਦੇ ਆਰ ਲਾਰਜਲੀ ਗੋਨ ਬਟ ਦੇ ਸਟਿਲ ਹੈਵ ਅ ਲਿਟਲ ਕਪੈਸਿਟੀ ਇਹ ਡੋਨਲਡ ਟਰੰਪ ਨੇ ਕਿਹਾ ਸੀ ਪਿਛਲੇ ਹਫ਼ਤੇ ਕਿ 82% ਮਿਜ਼ਾਈਲਾਂ ਜਾ ਚੁੱਕੀਆਂ ਨੇ ਅਤੇ ਤਕਰੀਬਨ ਡਰੋਨ ਉਹਨਾਂ ਕੋਲ ਥੋੜ੍ਹੇ ਜਿਹੇ ਬਚਦੇ ਨੇ ਸੋ ਇਹਦੇ ਬਾਰੇ ਰਿਪੋਰਟ ਕੀਤਾ ਗਿਆ ਕਿ US ਇੰਟੈਲੀਜੈਂਸ ਦੀ ਜਿਹੜੀ ਫਾਈਂਡਿੰਗ ਹੈ USA ਦੀਆਂ ਆਪਣੀਆਂ ਜਿਹੜੀਆਂ ਸੰਸਥਾਵਾਂ ਨੇ ਜਾਂ ਆਪਣੀਆਂ ਏਜੰਸੀਆਂ ਨੇ ਉਹਨਾਂ ਦੀ ਰਿਪੋਰਟ ਦੇ ਮੁਤਾਬਕ ਜਿਹੜੇ ਇਰਾਨ ਦੇ ਅੱਧੇ ਤੋਂ ਵੱਧ ਜਿਹੜੇ ਮਿਜ਼ਾਈਲ ਲਾਂਚਰ ਨੇ ਅਜੇ ਵੀ ਕਾਇਮ ਨੇ ਅਤੇ ਵਨ ਵੇ ਅਟੈਕ ਡਰੋਨ ਜਿਹੜੇ ਹੈਗੇ ਨੇ ਉਹ ਇਰਾਨ ਦੇ ਕੋਲ ਅਜੇ ਵੀ ਹਜ਼ਾਰਾਂ ਦੀ ਗਿਣਤੀ ਵਿੱਚ ਪਏ ਨੇ ਸੋ ਪਿਛਲੇ ਹਫ਼ਤੇ ਇਹ ਵੀ ਰਿਪੋਰਟ ਕੀਤਾ ਗਿਆ ਸੀ ਕਿ US ਇੰਟੈਲੀਜੈਂਸ ਨੇ ਇੰਡੀਕੇਟ ਕੀਤਾ ਸੀ ਕਿ ਇਰਾਨ ਦੀ ਮਿਲਟਰੀ ਜਿਹੜੀ ਹੈ ਉਹ ਦੁਬਾਰਾ ਦੁੱਗਣੀ ਰਫ਼ਤਾਰ ਦੇ ਨਾਲ ਜਿੰਨੀ ਨਾ ਸਮਝਿਆ ਜਾ ਰਿਹਾ ਸੀ ਉਸ ਨਾਲੋਂ ਕਈ ਗੁਣਾ ਰਫ਼ਤਾਰ ਦੇ ਨਾਲ ਦੁਬਾਰਾ ਕਾਇਮ ਹੋ ਰਹੀ ਹੈ ਅਤੇ ਇਰਾਨ ਦੇ ਕੋਲ ਅਜੇ ਵੀ ਬੈਲਿਸਟਿਕ ਮਿਜ਼ਾਈਲ ਡਰੋਨ ਅਟੈਕ ਅਤੇ ਐਂਟੀ ਏਅਰ ਕੈਪੇਬਿਲਟੀ ਵਾਲਾ ਸਮਾਨ ਹੈ ਅਤੇ US ਇਜ਼ਰਾਈਲੀ ਸਟ੍ਰਾਈਕਸ ਨੇ ਕਾਫ਼ੀ ਭਾਵੇਂ ਉਹਨਾਂ ਨੂੰ ਨੁਕਸਾਨ ਪਹੁੰਚਾਇਆ ਪਰ ਅਜੇ ਵੀ ਉਹਨਾਂ ਕੋਲ ਕੁਛ ਨਹੀਂ ਹੈ ਅਤੇ US ਇੰਟੈਲੀਜੈਂਸ ਅਸੈਸਮੈਂਟ ਜਿਹੜੀ ਹੈ ਉਹਦਾ ਮਤਲਬ ਇਹ ਹੈ ਕਿ ਮਿਲਟਰੀ ਪ੍ਰੋਡਕਸ਼ਨ ਨੂੰ ਦੁਬਾਰਾ ਤੇਜ਼ ਕਰਨਾ ਅਤੇ ਕਪੈਸਿਟੀ ਜਿਹੜੀ ਹੈ ਸਕਰੈਚ ਤੋਂ ਸ਼ੁਰੂ ਨਹੀਂ ਹੋਈ ਉਹਨਾਂ ਕੋਲ ਪਹਿਲਾਂ ਹੀ ਕਾਫ਼ੀ ਸੀ ਸੋ ਟਰੰਪ ਦੀ ਜਿਹੜੀ ਇਹ ਬਿਆਨ ਨੇ ਜੀ ਉਹਨਾਂ ਨੂੰ ਆਪਣਾ ਹੀ ਉਹਨਾਂ ਦੀਆਂ ਏਜੰਸੀਆਂ ਜਿਹੜੀਆਂ ਉਹਨਾਂ ਦੇ ਬਿਆਨ ਕੁਛ ਹੋਰ ਕਹਿੰਦੇ ਨੇ ਟਰੰਪ ਨੇ ਜਿਹੜੀ ਇਰਾਨ ਦੀ ਵਾਰ ਹੈ ਉਹਨੂੰ ਇਰਾਨ ਦੇ ਨਾਲ ਜਿਹੜਾ ਮਿਕਸਅਪ ਵੈਨਜ਼ੂਏਲਾ ਦੇ ਨਾਲ ਬਹੁਤ ਵਾਰੀ ਕੀਤਾ ਅਤੇ ਕਿਵੇਂ ਜਿਹੜੇ ਨੇ ਉਹ ਇਹਦੇ ਬਾਰੇ ਉਹ ਕੌਨਫਲਿਕਟ ਦੇ ਬਾਰੇ ਕਦੀ ਕੁਛ ਕਹਿੰਦੇ ਨੇ ਸੋ ਉਹਨਾਂ ਨੇ ਲੋਕਾਂ ਨੂੰ ਵੈਨਜ਼ੂਏਲਾ ਦੀ ਗੱਲ ਦੱਸ ਕੇ ਅਤੇ ਇਰਾਨ ਦੇ ਬਾਰੇ ਵੀ ਉਸੇ ਤਰ੍ਹਾਂ ਦੇ ਭੁਲੇਖੇ ਪਾਏ ਨੇ ਇਹ ਇਰਾਨ ਦੀ ਲੜਾਈ ਦੇ ਬਾਰੇ ਗੈਸ ਪ੍ਰਾਈਸਿਸ ਦੇ ਬਾਰੇ ਅਤੇ ਇਕੋਨਮੀ ਦੇ ਬਾਰੇ ਉਹਨਾਂ ਨੇ ਜਿਹੜੇ ਬਿਆਨ ਦਿੱਤੇ ਨੇ ਉਹਨਾਂ ਨੂੰ ਵੀ ਉਹਨਾਂ ਦੇ ਆਪਣੇ ਦੇਸ਼ ਦੇ ਮੀਡੀਆ ਵਿੱਚ ਝੁਠਲਾਇਆ ਗਿਆ ਟਰੰਪ ਨੇ ਕਲੇਮ ਕੀਤਾ ਕਿ ਜਦੋਂ ਮੈਂ ਆਇਓਵਾ ਦੇ ਵਿੱਚ ਸੀ ਅਤੇ ਮੈਂ ਅਸੀਂ ਉੱਥੋਂ ਡਰਾਈਵ ਕਰ ਰਹੇ ਸੀ ਅਤੇ ਮੈਂ ਕਹਿੰਦੇ ਗੈਸ ਸਟੇਸ਼ਨ ਦੇਖੇ $1.90 ਨੂੰ ਗੈਲਨ $1.85 ਨੂੰ ਇੱਕ 87

ਨੂੰ ਤੇ ਮੈਂ ਤਿੰਨ ਚਾਰ ਕਹਿੰਦੇ ਦੇਖੇ ਆਹ ਰੇਟ ਸੀ ਤੇ ਸੋ ਇਹਨਾਂ ਦੇ ਕਮੈਂਟ ਜਿਹੜੇ ਨੇ ਜਿਸ ਤੋਂ ਕਹਿੰਦੇ ਹੁਣ ਜਦੋਂ ਮੀਡੀਆ ਵਾਲੇ ਨੇ ਫਿਰ ਖੰਗਾਲਿਆ ਕਿ ਆਇਓਵਾ ਕਦੋਂ ਗਏ ਸੀ ਡੋਨਲਡ ਟਰੰਪ ਤੇ ਕਹਿੰਦੇ ਜਿਸ ਦਿਨ ਉਹ ਆਇਓਵਾ ਲੇਟ ਜਨਵਰੀ ਦੇ ਵਿੱਚ ਗਏ ਸੀ ਉਹ ਉਸ ਵੇਲੇ ਜਿਹੜੀ ਸਟੇਟ ਐਵਰੇਜ ਜਿਹੜੀ ਸੀਗੀ ਜੀ ਉਸ ਸੂਬੇ ਦੀ ਉਹ $2.57 ਨੂੰ ਪਰ ਗੈਲਨ ਸੀ ਸੇ ਇਹਦੇ ਨਾਲ ਕੁਛ ਗੈਸ ਸਟੇਸ਼ਨ ਜਿਹੜੇ ਨੇ ਉਸ ਵੇਲੇ ਸੀ $2 ਤੋਂ ਜਿਹੜੇ ਹੇਠਾਂ ਵੇਚ ਰਹੇ ਸੀਗੇ ਉਹਨੂੰ $1.97 ਤੋਂ ਘੱਟ ਨਹੀਂ ਸੀ ਅਤੇ ਇਹ ਜੋ ਮੈਂ ਉਹ ਕਲੇਮ ਕਰਦੇ ਨੇ ਡੋਨਲਡ ਟਰੰਪ ਅਜਿਹਾ ਕੁਛ ਵੀ ਨਹੀਂ ਸੀ ਸੋ ਵੈਸੇ ਹੀ ਅਤੇ ਇੱਕ ਰਿਪੋਰਟਰ ਨੇ ਇਹ ਵੀ ਨੋਟਿਸ ਕੀਤਾ ਕਿ ਜਿਹੜੇ ਜਿਸ ਜਗ੍ਹਾ 'ਤੇ ਟਰੰਪ ਰੁਕੇ ਹੋਏ ਸੀ ਜਾਂ ਬੋਲੇ ਸੀ ਉੱਥੇ ਭਾਸ਼ਣ ਦੇ ਰਹੇ ਸੀ ਉਹਦੇ ਲਾਗੇ ਜਿਹੜਾ ਗੈਸ ਸਟੇਸ਼ਨ ਸੀ ਜਿਸ ਦਿਨ ਦੀ ਉਹ ਗੱਲ ਕਰ ਰਹੇ ਨੇ ਉੱਥੇ ਗੈਸ ਦੀ ਕੀਮਤ $2.69 ਸੀ $2.69 ਪਰ ਗੈਲਨ ਸੋ ਇਹਦੇ ਬਾਰੇ ਕਹਿੰਦੇ ਪੋਸੀਬਲ ਹੋ ਸਕਦਾ ਕਿ ਪ੍ਰਾਈਸ ਜਿਹੜੀ ਆ ਉਹ E85 ਦੀ ਹੋ ਸਕਦੀ ਹੈ ਅਤੇ ਉਹ ਐਥੋਨਾਈਲ ਗੈਸਲੀਨ ਬਲੈਂਡ ਹੈ ਜਿਹੜਾ ਜੋ ਕਿ ਕੁਛ ਗੈਸ ਸਟੇਸ਼ਨਾਂ 'ਤੇ ਵੇਚਿਆ ਜਾਂਦਾ ਅਤੇ ਕੁਛ ਪਰਸੈਂਟੇਜ ਹਲਕੀ ਜਿਹੀ ਉਹਨੂੰ ਵਿੱਚ ਗੈਸ 'ਤੇ ਮਿਲਾ ਕੇ ਜਿਹੜੀ ਆ ਵੇਚੀ ਜਾ ਸਕਦੀ ਹੈ ਸ਼ਾਇਦ ਉਹਦੀ ਗੱਲ ਕਰਦੇ ਹੋਣ ਸੋ ਪਰ ਇਸ ਤੋਂ ਇਲਾਵਾ ਉਹਨਾਂ ਨੇ ਕਲੇਮ ਇਹ ਵੀ ਕੀਤਾ ਕਿ ਪ੍ਰਿਸਕ੍ਰਿਪਸ਼ਨ ਡਰੱਗਸ ਜਿਹੜੀਆਂ ਨੇ ਅਸੀਂ ਬਹੁਤ ਸਸਤੀਆਂ ਕਰ ਦਿੱਤੀਆਂ ਨੇ ਅਤੇ ਉਹਦੇ ਬਾਰੇ ਉਹ ਲਿਖੇ ਕਿ ਪ੍ਰਿਸਕ੍ਰਿਪਸ਼ਨ ਡਰੱਗਸ ਜਿਹੜੀਆਂ ਨੇ ਜਿਵੇਂ ਡਾਕਟਰ ਸਾਨੂੰ ਦਵਾਈ ਲਿਖ ਕੇ ਦਿੰਦੇ ਨੇ ਉਹਦੀਆਂ ਕੀਮਤਾਂ 400, 500, 600% ਡਾਊਨ ਆ ਗਈਆਂ ਨੇ ਅਤੇ ਫਿਰ ਕਹਿੰਦੇ ਅਤੇ ਇਹ ਤੁਹਾਨੂੰ ਫਿਰ 80, 90, 60, 70, 50% ਅਤੇ ਜਿਹੜਾ ਉਹ ਕਹਿੰਦੇ ਫਰੇਜ਼ ਉਹ ਉਹਨਾਂ ਦੀ ਹੈ ਪਰ ਮੈਥਮੈਟਿਕਲੀ ਇੰਪੋਸੀਬਲ ਹੈ 400, 500, 600% ਕੁਛ ਨਹੀਂ ਹੈ ਸੋ ਇਹ ਲਫ਼ਜ਼ ਜਿਹੜੇ ਜਦੋਂ ਇਸ ਤਰ੍ਹਾਂ ਦੀ ਉਹ ਗੱਲ ਕਰਦੇ ਨੇ ਅਤੇ ਉਹ ਉਹਨਾਂ ਕੋਈ ਬਿਲਕੁਲ ਉਸਦਾ ਬਰੀਕੀ ਨਾਲ ਮੀਨਿੰਗ ਕੱਢਣਾ ਜਿਹੜਾ ਕੁਛ ਕਿਹਾ ਨਹੀਂ ਜਾ ਸਕਦਾ ਵੈਸੇ ਹੀ ਉਹ ਗੱਲ ਕਹਿ ਦਿੰਦੇ ਨੇ ਬਗੈਰ ਇਹ ਸੋਚੇ ਹੋਏ ਕਿ ਇਹ ਅਜਿਹਾ ਹੋ ਵੀ ਸਕਦਾ ਟੈਕਨੀਕਲੀ ਫਿਰ ਇੱਕ ਹੋਰ ਉਹਨਾਂ ਨੇ ਕਹਿੰਦੇ ਕੁਛ ਜਿਹੜਾ ਇਨਵੈਸਟਮੈਂਟ ਦੇ ਬਾਰੇ ਗੱਲ ਕੀਤੀ ਕਿ ਸਾਡੇ ਕੋਲ ਬਹੁਤ ਸਾਰੀ ਇਨਵੈਸਟਮੈਂਟ ਆ ਗਈ ਹੈ ਜਦੋਂ ਦਾ ਮੈਂ ਦੂਸਰੀ ਵਾਰੀ ਪ੍ਰੈਜੀਡੈਂਟ ਬਣਿਆ ਅਤੇ ਇਨਵੈਸਟਮੈਂਟ ਦੇ ਵਿੱਚ ਇੱਕ ਫਿਗਰ ਜਿਹੜੀ ਆ ਵਾਰ ਵਾਰ ਕਰਦੇ ਨੇ ਅਤੇ ਉਹ ਕਹਿੰਦੇ ਨੇ ਕਿ 18 ਟ੍ਰਿਲੀਅਨ ਜਿਹੜਾ ਆ ਰਿਹਾ ਅਤੇ ਉਸ ਦੇ ਵਿੱਚ ਅਸੀਂ ਪਿਛਲੇ ਸਾਲ ਦਾ ਜਿਹੜਾ ਸੀ ਉਹਦਾ 12ਵਾਂ ਮਹੀਨਾ ਨਹੀਂ ਜੋੜਿਆ ਸੋ ਉਹਦੇ ਵਿੱਚ 11 ਮਿਲੀਅਨ 11 ਹੋਰ ਹੈ ਕੁਛ ਇਹ ਪਤਾ ਨਹੀਂ ਕੀ ਉਹ ਕਹਿੰਦੇ ਨੇ 18 ਟ੍ਰਿਲੀਅਨ ਦੀ ਜਿਹੜੀ ਫਿਗਰ ਉਹ ਦਿੰਦੇ ਨੇ ਇਹ ਫਿਕਸ਼ਨ ਹੈ ਇਹ ਝੂਠ ਹੈ ਅਤੇ ਇਹਦੇ ਵਿੱਚ ਸੱਚਾਈ ਕੋਈ ਨਹੀਂ ਵਾਈਟ ਹਾਊਸ ਦੀ ਆਪਣੀ ਵੈਬਸਾਈਟ ਜਿਹੜੀ ਹੈ ਉਹਦੇ ਵਿੱਚ ਫਿਗਰ ਕਹਿੰਦੇ ਨੇ ਕਿ ਮੇਜਰ ਇਨਵੈਸਟਮੈਂਟ ਜਿਹੜੀਆਂ ਅਨਾਊਂਸਮੈਂਟ ਹੋਈਆਂ ਉਹ 10.6 ਟ੍ਰਿਲੀਅਨ ਅਤੇ ਉਹ ਵੀ ਐਗਜੈਜਰੇਸ਼ਨ ਜਿਹੜੀ ਐਕਚੁਅਲ ਇਨਵੈਸਟਮੈਂਟ ਹੈ ਉਸ ਦੀ ਬਹੁਤ ਜ਼ਿਆਦਾ ਐਕਚੁਅਲ ਇਨਵੈਸਟਮੈਂਟ ਹੈ ਸੋ ਇਹ ਵੀ ਹੈ ਕਿ ਕੁਛ ਚੀਜ਼ਾਂ ਹੋਰ ਜਿੱਥੇ ਇਨਵੈਸਟਮੈਂਟ ਕਰ ਰਹੇ ਨੇ ਅਤੇ ਉਹਦੇ ਬਾਰੇ ਕਹਿੰਦੇ ਨੇ ਕਿ ਦੇਖੋ ਸਾਡੀ ਐਡਮਿਨਿਸਟ੍ਰੇਸ਼ਨ ਆਹ ਕਰ ਰਹੀ ਹੈ ਅਤੇ ਦੂਸਰਿਆਂ ਨੇ ਕੀਤਾ ਕੁਛ ਨਹੀਂ ਜਦਕਿ ਉਸ ਨੂੰ ਵੀ ਝੁਠਲਾਇਆ ਜਾ ਲੰਬੀਆਂ ਚੌੜੀਆਂ ਕਹਾਣੀਆਂ ਨੇ ਜੀ ਉਹਨਾਂ ਦੇ ਝੂਠ ਦੀਆਂ ਅਤੇ ਖੈਰ ਹੁਣ ਬਹੁਤਾ ਕੁਛ ਅਸੀਂ ਨਾ ਕਹੀਏ ਕਿਉਂਕਿ ਕੈਨੇਡਾ ਵਾਲੇ ਕੀ ਕਰ ਰਹੇ ਨੇ ਡੋਨਲਡ ਟਰੰਪ ਵਾਲੀ ਸਥਿਤੀ ਤੋਂ ਥੋੜ੍ਹਾ ਜਿਹਾ ਪਾਸੇ ਹਟਣ ਲਈ ਜਾਂ ਅਮਰੀਕਾ ਦੀ ਜਾਂ ਡੋਨਲਡ ਟਰੰਪ ਦੀ ਮਾਰ ਤੋਂ ਬਚਣ ਲਈ ਕੈਨੇਡਾ ਵਾਲਿਆਂ ਨੇ ਕਿਹੜੇ ਕਿਹੜੇ ਕਦਮ ਚੁੱਕੇ ਨੇ ਇਹ ਸਾਡੇ ਕੋਲ ਬਹੁਤ ਖਾਸ ਖਬਰਾਂ ਨੇ ਅੱਗੇ ਚੱਲ ਕੇ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਅੰਦਾਜ਼ਾ ਹੋਵੇਗਾ ਕਿ ਕੈਨੇਡੀਅਨ ਜਿਹੜੇ ਨੇ ਕਿੰਨੀ ਮਿਹਨਤ ਕਰ ਰਹੇ ਨੇ ਕਿ ਅਸੀਂ ਆਪਣਾ ਵਪਾਰ ਹੈ ਜਿਹੜਾ ਹੋਰ ਪਾਸੇ ਵੱਲ ਨੂੰ ਲੈ ਕੇ ਜਾਈਏ ਇਸ ਤੋਂ ਪਹਿਲਾਂ ਕਿ ਗੱਲਬਾਤ ਵਪਾਰ ਦੀ ਕਰ ਲਈਏ ਥੋੜ੍ਹੀ ਜਿਹੀ ਇਬੋਲਾ ਵਾਇਰਸ ਜਿਵੇਂ ਕੁਦਰਤ ਦੇ ਰੰਗ ਨੇ ਕੁਛ ਇਲਾਕੇ ਅਫਰੀਕਾ ਦੇ ਜਿੱਥੇ ਖਾਨਾ ਜੰਗੀ ਨੇ ਵਰ੍ਹਿਆਂ ਤੋਂ ਉਹਨਾਂ ਦੀ ਜ਼ਿੰਦਗੀ ਜਿਹੜੀ ਹੈ ਬਹੁਤ ਔਖੀ ਕੀਤੀ ਹੋਈ ਹੈ ਜਿਉਣਾ ਮਾਹੌਲ ਹੋਇਆ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਲੋਕਾਂ ਦਾ ਔਰ ਭੁੱਖਮਰੀ ਦਾ ਵੀ ਸ਼ਿਕਾਰ ਕਈ ਜਗ੍ਹਾ 'ਤੇ ਲੋਕ ਦੇਖੇ ਗਏ ਨੇ ਅੱਤ ਦੀ ਗਰੀਬੀ ਅੰਤਾਂ ਦੀ ਗਰੀਬੀ ਜਿਹੜੀ ਹੈ ਜੀ ਉਹ ਬਹੁਤ ਸਾਰੇ ਮੁਲਕਾਂ ਦੇ ਵਿੱਚ ਜਿਹੜੀ ਦੇਖੀ ਗਈ ਔਰ ਬਾਵਜੂਦ ਇਸ ਦੇ ਕਿ ਉਹਨਾਂ ਕੋਲ ਨੈਚੁਰਲ ਰਿਸੋਰਸ ਨੈਚੁਰਲ ਬਿਊਟੀ ਅਤੇ ਹੋਰ ਚੀਜ਼ਾਂ ਬਹੁਤ ਨੇ ਪਰ ਕੁਛ ਹਾਲਾਤ ਜਿਵੇਂ ਨੇ ਜੀ ਇਸ ਤਰ੍ਹਾਂ ਦੇ ਬਣੇ ਹੋਏ ਨੇ ਡੈਮੋਕ੍ਰੈਟਿਕ ਰਿਪਬਲਿਕ ਆਫ ਕੋਂਗੋ ਇਸ ਵੇਲੇ ਇਬੋਲਾ ਵਾਇਰਸ ਦਾ ਜਿਹੜਾ ਹੈ ਉਹ ਕੇਂਦਰ ਬਣਿਆ ਹੋਇਆ ਅਤੇ ਕਨਫਲਿਕਟ ਜਿਹੜਾ ਹੈ ਜੀ ਉੱਥੇ ਵੈਸੇ ਜਿਹੜੀ ਕੋਈ ਲੜਾਈ ਹੈ ਜੋ ਅੰਦਰੂਨੀ ਉਹਨਾਂ ਨੂੰ ਕਾਫੀ ਦੇਰ ਤੋਂ ਹਰਟ ਕਰ ਰਹੀ ਹੈ ਅਤੇ ਉਹਦੇ ਵਿੱਚ ਵਰਲਡ ਹੈਲਥ ਆਰਗੇਨਾਈਜੇਸ਼ਨ ਨੇ ਕਿਹਾ ਕਿ ਇੱਕ ਤਾਂ ਇਬੋਲਾ ਅਤੇ ਇੱਕ ਉਹਨਾਂ ਦੀ ਆਪਣੀ ਲੜਾਈ ਕਨਫਲਿਕਟ ਇਹ ਦੋਵੇਂ ਚੀਜ਼ਾਂ ਦਾ ਬਹੁਤ ਖਤਰਨਾਕ ਮੇਲ ਹੈ ਇਸ ਵੇਲੇ ਉੱਥੇ ਬਣਿਆ ਹੋਇਆ ਵਰਲਡ ਹੈਲਥ ਆਰਗੇਨਾਈਜੇਸ਼ਨ ਨੇ
ਇੱਕ ਪੋਸਟ ਦੇ ਵਿੱਚ ਇਹ ਦੱਸਿਆ ਕਿ

WHO ਜਿਹੜੀ ਹੈ ਉਹ ਜਦੋਂ ਬੰਬ ਡਿੱਗ ਰਹੇ ਹੋਣ, ਗੋਲੀਆਂ ਚੱਲ ਰਹੀਆਂ ਹੋਣ, ਤਾਂ ਅਸੀਂ ਉੱਥੇ ਇਲਾਜ ਕੀ ਕਰਨਾ ਹੈ ਲੋਕਾਂ ਦਾ? ਸੋ ਪਹੁੰਚ ਰਹੇ ਨੇ ਬਹੁਤ ਸਾਰੇ ਲੋਕ, ਇਬੋਲਾ ਡਿਜ਼ੀਜ਼ ਹੈ, ਰੇਅਰ ਹੈ ਪਰ ਸਵੀਅਰ ਹੈ। ਸੋ ਇਸ ਵੇਲੇ ਇਬੋਲਾ ਵਾਇਰਸ ਜਿਹੜਾ ਜ਼ਿਆਦਾ ਹੈ ਉਹ ਉੱਥੇ ਫੈਲਿਆ ਹੋਇਆ, ਡੈਮੋਕ੍ਰੈਟਿਕ ਰਿਪਬਲਿਕ ਆਫ ਕੋਂਗੋ ਦੇ ਵਿੱਚ, ਹੋਰਨਾਂ ਮੁਲਕਾਂ ਦੇ ਵਿੱਚ ਕੇਸ ਆ ਰਹੇ ਨੇ। ਦੁਨੀਆ ਭਰ ਤੋਂ ਸਖਤੀ ਹੋ ਰਹੀ ਹੈ ਕਿ ਸਾਰੇ ਜਿਹੜੇ ਨੇ ਬੈਨ ਕਰ ਰਹੇ ਨੇ ਸਾਰੇ ਮੁਲਕ ਕੇ, ਉੱਥੋਂ ਕੋਈ ਉਹਨਾਂ ਦੇ ਮੁਲਕ 'ਚ ਨਾ ਆਵੇ। ਕੈਨੇਡਾ ਨੇ ਵੀ 90 ਦਿਨ ਦਾ ਐਂਟਰੀ ਬੈਨ ਜਿਹੜਾ ਹੈ ਰੈਜੀਡੈਂਟਸ ਡੈਮੋਕ੍ਰੈਟਿਕ ਰਿਪਬਲਿਕ ਆਫ ਕੋਂਗੋ ਅਤੇ ਗੁਆਂਢੀ ਮੁਲਕ ਯੁਗਾਂਡਾ ਅਤੇ ਦੱਖਣੀ ਸੁਡਾਨ ਤੋਂ ਜਿਹੜਾ ਲਾ ਦਿੱਤਾ ਹੈ, ਔਰ ਪਿਛਲੇ ਹਫ਼ਤੇ ਅਮਰੀਕਾ ਨੇ ਲਾ ਦਿੱਤਾ ਸੀ, ਅਤੇ ਕੁਛ ਹੋਰ ਜਿਹੜੇ ਨੇ ਇਹ ਦੇਸ਼ ਵੀ ਉਹ ਇਸੇ ਤਰ੍ਹਾਂ ਸੋਚ ਰਹੇ ਨੇ। ਪਰ ਇਹ ਵੀ ਹੈ ਕਿ ਖੋਜ ਕਹਿੰਦੇ ਟੀਕੇ ਦੀ ਚੱਲ ਰਹੀ ਹੈ, ਅਤੇ ਟੀਕਾ ਬਣਾਉਣ ਲਈ ਉਹੀ ਕੰਪਨੀ ਜਿਹੜੀ ਹੈ ਇੰਡੀਆ ਦੀ ਜਿਨ੍ਹਾਂ ਨੇ ਕੋਵਿਡ ਦਾ ਟੀਕਾ ਬਣਾਇਆ ਸੀ, ਬਹੁਤ ਲੋਕਾਂ ਨੂੰ ਇਸ ਗੱਲ ਦਾ ਭੁਲੇਖਾ ਹੈ ਕਿ ਟੀਕਾ ਸ਼ਾਇਦ ਡਿਵੈਲਪ ਇੰਡੀਆ ਵਿੱਚ ਕੀਤਾ ਗਿਆ ਸੀ। ਜੀ ਨਹੀਂ, ਇਹ ਵਿਦੇਸ਼ਾਂ ਦੇ ਵਿੱਚ ਜੋ ਰਿਸਰਚ ਚੱਲ ਰਹੀ ਆ ਉਹ ਡਿਵੈਲਪ ਕੀਤਾ ਜਾਂਦਾ, ਉਸਨੂੰ ਮਾਸ ਪ੍ਰੋਡਕਸ਼ਨ ਬਣਾਉਣ ਲਈ ਸੀਰਮ ਇੰਸਟੀਚਿਊਟ ਆਫ ਇੰਡੀਆ ਜਿਹੜਾ ਹੈ ਇੱਕ ਕੰਪਨੀ ਹੈ, ਉਹਨਾਂ ਨੇ ਜਿਹੜਾ ਹੈ ਉਹ ਬਣਾ ਕੇ ਦੁਨੀਆ ਦੇ ਵਿੱਚ ਵੰਡਣ ਲਈ ਜਿਹੜਾ ਸੀ ਸਪਲਾਈ ਚੇਨ ਮੈਨੇਜਮੈਂਟ ਵਗੈਰਾ ਮੇਨਟੇਨ ਕੀਤੀ ਸੀ। ਸੋ ਕੋਂਗੋ ਅਤੇ ਯੁਗਾਂਡਾ ਇਸ ਵੇਲੇ ਜਿਹੜੇ ਨੇ ਜੀ ਉਹ ਬਹੁਤ ਜ਼ਿਆਦਾ ਜੂਝ ਰਹੇ ਨੇ ਇਸ ਖਾਸ ਕਿਸਮ ਦੇ ਵਾਇਰਸ ਦੇ ਨਾਲ, ਅਤੇ ਪ੍ਰੋਪਰ ਗਿਣਤੀ ਜਿਹੜੀ ਹੈ ਉਹ ਨਹੀਂ ਹੋ ਰਹੀ। ਅਤੇ ਡੈਮੋਕ੍ਰੈਟਿਕ ਰਿਪਬਲਿਕ ਆਫ ਕੋਂਗੋ ਦੇ ਵਿੱਚ 200 ਤੋਂ ਉੱਪਰ ਮੌਤਾਂ ਹੋ ਚੁੱਕੀਆਂ ਨੇ, ਕਈ ਹੋਰ ਜਗ੍ਹਾ 'ਤੇ ਇਸ ਤਰ੍ਹਾਂ ਦੇ ਕੇਸ ਆ ਰਹੇ ਨੇ, ਉੱਥੇ ਵੀ ਦੁਨੀਆ ਦੇ ਵਿੱਚ ਕੰਮ ਚੱਲ ਰਿਹਾ ਜੀ, ਔਰ ਦੁਨੀਆ ਦਾ ਧਿਆਨ ਇੱਧਰ ਨੂੰ ਰਹੇਗਾ ਆਉਣ ਵਾਲੇ ਦਿਨਾਂ ਦੇ ਵਿੱਚ। ਗੱਲਬਾਤ ਫਿਰ ਵਪਾਰ ਦੀ ਕਰੀਏ ਜੀ ਹੁਣ, ਕਿ ਕੈਨੇਡੀਅਨ ਅਮਰੀਕਾ ਤੋਂ ਹੁਣ ਇਹ ਕਹਿ ਲਓ ਕਿ ਮਨ ਖੱਟਾ ਕਰਕੇ ਦਿਲ ਅਤੇ ਉੱਧਰ ਨੂੰ ਹੁਣ ਹੋਰਨਾਂ ਪਾਸਿਆਂ ਵੱਲ ਨੂੰ ਧਿਆਨ ਕੀਤਾ ਹੈ। ਉਹਦੀਆਂ 3-4 ਉਦਾਹਰਨਾਂ ਜਿਹੜੀਆਂ ਨੇ ਜੀ ਉਹ ਤੁਹਾਡੇ ਨਾਲ ਪ੍ਰੋਗਰਾਮ ਦੇ ਵਿੱਚ ਅਸੀਂ ਹੁਣ ਸਾਂਝੀਆਂ ਕਰਨੀਆਂ ਨੇ। ਉਹਨਾਂ ਵਿੱਚ ਇਹ ਕਿ ਆਪ ਜੀ ਨੂੰ ਪਤਾ ਕਿ ਇੰਡੀਆ ਦੇ ਵਿੱਚੋਂ ਸਰਕਾਰੀ ਵਫਦ ਵੱਡਾ ਆਇਆ ਹੋਇਆ ਅਤੇ ਖੁੱਲ੍ਹੀਆਂ ਡੁੱਲੀਆਂ ਮੀਟਿੰਗਸ ਚੱਲ ਰਹੀਆਂ ਨੇ ਅਤੇ ਸਮਝੌਤੇ ਹੋ ਰਹੇ ਨੇ ਵਪਾਰ ਨੂੰ ਵਧਾਉਣ ਨੂੰ ਲੈ ਕੇ। ਇਸ ਦੌਰਾਨ ਕੁਛ ਰਾਜਨੀਤੀ ਵੀ ਛੇੜ ਲਈ ਹੈ ਕੁਛ ਲੋਕਾਂ ਨੇ, ਖੈਰ ਵਾਪਸ ਪਿੱਛੇ ਵੀ ਹਟ ਗਏ ਨੇ। ਭਾਰਤ ਦੇ ਅੰਬੈਸਟਰ ਨੇ ਜਿਹੜਾ ਬਿਆਨ ਦਿੱਤਾ ਸੀ ਇੰਟਰਵਿਊ ਦੇ ਵਿੱਚ, ਬਹੁਤ ਵੱਡੀਆਂ ਵੱਡੀਆਂ ਉਹਨਾਂ ਨੇ ਗੱਲਾਂ ਕੀਤੀਆਂ ਸੀ, ਉਹ ਕਹਿੰਦੇ ਹੁਣ ਮੇਰੀਆਂ ਗੱਲਾਂ ਨੂੰ ਤੋੜ ਮਰੋੜ ਕੇ ਪੇਸ਼ ਕਰ ਦਿੱਤਾ, ਖੈਰ ਚਲੋ ਅਸੀਂ ਹੁਣ ਉੱਧਰ ਨੂੰ ਨਾ ਜਾਈਏ, ਪਤਾ ਲੱਗ ਜਾਏਗਾ ਕੁਛ ਦਿਨਾਂ ਦੇ ਵਿੱਚ ਕਿ ਕੀ ਸਟੈਂਡ ਹੈ। ਭਾਰਤ ਦੇ ਨਾਲ ਗੱਲਬਾਤ ਚੱਲ ਰਹੀ ਹੈ ਵਪਾਰ ਦੀ ਵੱਡੇ ਪੱਧਰ 'ਤੇ, ਅਤੇ ਮੈਨੂੰ ਲੱਗਦਾ ਕਿ ਜ਼ਿਆਦਾ ਕਾਮਯਾਬੀ ਇਸ ਵਿੱਚ ਕੈਨੇਡੀਅਨਾਂ ਨੂੰ ਮਿਲੇਗੀ ਕਿ ਉਹ ਕੀ ਵੇਚ ਸਕਦੇ ਨੇ, ਕਿਉਂਕਿ ਪਿਛਲੇ ਦਿਨਾਂ ਦੇ ਅਸੀਂ ਟ੍ਰੈਂਡ ਦੇਖ ਰਹੇ ਹਾਂ ਕਿ ਇੰਡੀਆ ਨੇ ਜਿੰਨੀਆਂ ਵੀ ਤਕਰੀਬਨ ਡੀਲਸ ਕੀਤੀਆਂ ਨੇ ਉਸ ਵਿੱਚ ਦੂਸਰੇ ਮੁਲਕਾਂ ਦਾ ਜਿਹੜਾ ਟ੍ਰੇਡ ਹੈ ਉਹ ਜ਼ਿਆਦਾ ਵਧਿਆ, ਹਾਲਾਂਕਿ ਭਾਰਤ ਤੋਂ ਵੀ ਬਹੁਤ ਕੁਛ ਆਵੇਗਾ, ਪਰ ਹਾਲ ਦੀ ਘੜੀ ਇਸ ਸਾਹਮਣੇ ਅਜੇ ਡਿਟੇਲ ਆਵੇਗੀ ਕਿ ਭਾਰਤ ਨਾਲ ਕਿਸ ਤਰ੍ਹਾਂ ਦੇ ਸਮਝੌਤੇ ਹੋ ਰਹੇ ਨੇ। ਉੱਧਰ ਚੀਨ ਦੇ ਫੋਰਨ ਮਿਨਿਸਟਰ ਜਿਹੜੇ ਨੇ ਜੀ ਉਹ ਕੈਨੇਡਾ ਵਿੱਚ ਵਿਜ਼ਿਟ ਕਰ ਰਹੇ ਨੇ ਇਸ ਹਫ਼ਤੇ, ਅਤੇ ਇੰਟਰਨੈਸ਼ਨਲ ਟ੍ਰੇਡ ਮਿਨਿਸਟਰ ਮਨਿੰਦਰ ਸਿੱਧੂ ਉਹ ਇਹਨਾਂ ਨੂੰ ਪੋਜ਼ਿਟਿਵ ਸਾਈਨ ਕਹਿ ਰਹੇ ਨੇ। ਉੱਧਰੋਂ ਮਿਨਿਸਟਰ ਆਫ ਫੋਰਨ ਅਫੇਅਰਸ ਅਨੀਤਾ ਆਨੰਦ ਵੀ ਮਿਲੇ ਨੇ, ਅਤੇ ਚਾਈਨਾ ਦੇ ਫੋਰਨ ਮਿਨਿਸਟਰ ਦਾ ਕੈਨੇਡਾ ਦਾ ਵਿਜ਼ਿਟ, ਇਸ ਨੂੰ ਮਨਿੰਦਰ ਸਿੱਧੂ ਹੋਣਾ ਦਾ ਪੋਜ਼ਿਟਿਵ ਸਾਈਨ ਕਹਿਣਾ ਬਹੁਤ ਵੱਡੀ ਗੱਲ ਹੈ। ਵੈਂਗ ਜੀ ਕੈਨੇਡਾ ਵਿੱਚ ਪਹੁੰਚੇ, ਜਿਹੜੇ ਨੇ ਪਹੁੰਚ ਰਹੇ ਨੇ, ਕੱਲ੍ਹ ਨੂੰ ਆ ਰਹੇ ਨੇ, ਅਤੇ 3 ਦਿਨਾਂ ਦਾ ਵਿਜ਼ਿਟ ਹੋਵੇਗਾ, ਅਤੇ ਇੱਕ ਦਹਾਕੇ ਦੇ ਵਿੱਚ 10 ਸਾਲਾਂ ਦੇ ਵਿੱਚ ਪਹਿਲੀ ਵਾਰੀ ਹੈ ਚੀਨ ਦਾ ਕੋਈ ਫੋਰਨ ਮਿਨਿਸਟਰ ਕੈਨੇਡਾ ਦੇ ਵਿੱਚ ਆ ਰਿਹਾ। ਚੀਨ ਦੇ ਮਿਨਿਸਟਰ ਅਤੇ ਫੋਰਨ ਅਫੇਅਰਸ ਮਿਨਿਸਟਰ ਅਨੀਤਾ ਆਨੰਦ ਜਿਹੜੇ ਨੇ ਉਹ ਕੈਨੇਡਾ ਚਾਈਨਾ ਸਟ੍ਰੈਟੇਜਿਕ ਪਾਰਟਨਰਸ਼ਿਪ, ਟ੍ਰੇਡ, ਇਨਵੈਸਟਮੈਂਟ, ਗਲੋਬਲ ਸਿਕਿਉਰਿਟੀ ਇਹਦੇ ਬਾਰੇ ਗੱਲਬਾਤ ਕਰਨਗੇ, ਅਤੇ ਮਨਿੰਦਰ ਸਿੱਧੂ ਹੋਰੀ ਕਹਿ ਰਹੇ ਨੇ ਕਿ ਵਿਜ਼ਿਟ 'ਚ ਸਾਨੂੰ ਦਿਸਦਾ ਹੈ ਕਿ ਚਾਈਨਾ ਅਤੇ ਕੈਨੇਡਾ ਦਾ ਜਿਹੜਾ ਰਿਲੇਸ਼ਨਸ਼ਿਪ ਹੈ ਉਹ ਸਹੀ ਦਿਸ਼ਾ ਵੱਲ ਨੂੰ ਜਾ ਰਿਹਾ। ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਨੇ ਵੀ ਪੱਤਰਕਾਰਾਂ ਨੂੰ ਕਿਹਾ ਸੀ ਕਿ ਉਹ ਮਿਨਿਸਟਰ ਦੇ ਵਿਜ਼ਿਟ 'ਤੇ ਧਿਆਨ ਦੇ ਰਹੇ ਨੇ ਅਤੇ ਉਹਨਾਂ ਨੂੰ ਮਿਲਣਗੇ ਵੀ। ਸੋ ਕੈਨੇਡਾ ਅਤੇ ਚਾਈਨਾ ਵਾਲਿਆਂ ਨੇ ਇੱਕ ਰਸਮੀ ਸ਼ੁਰੂਆਤੀ ਵਪਾਰਕ ਡੀਲ ਜਿਹੜੀ ਹੈ ਉਹ ਕੀਤੀ ਸੀ, ਪਹੁੰਚੇ ਸੀ ਜਦੋਂ ਕਾਰਨੀ ਕੁਛ ਦਿਨ ਪਹਿਲਾਂ ਚਾਈਨਾ ਗਏ ਸੀ, ਅਤੇ ਉਹਦੇ ਵਿੱਚ ਬੀਜਿੰਗ ਨੇ ਕੁਛ ਜੋ ਡਿਊਟੀਜ਼ ਕੈਨੇਡਾ ਦੇ ਐਗਰੀਕਲਚਰ ਪ੍ਰੋਡਕਟ ਅਤੇ ਕਨੋਲਾ ਵਗੈਰਾ 'ਤੇ ਲਾਈਆਂ ਸੀ ਉਹਨਾਂ ਨੂੰ ਘਟਾਉਣ ਦੀ ਗੱਲ ਕੀਤੀ ਸੀ, ਅਤੇ ਕੈਨੇਡਾ ਵਾਲਿਆਂ ਨੇ ਚੀਨ ਦੀਆਂ 50,000 ਗੱਡੀਆਂ ਜਿਹੜੀਆਂ ਸੀ ਉਹ ਉਹਨਾਂ ਨੂੰ ਇਸ ਤਰ੍ਹਾਂ ਡਿਊਟੀ ਫ੍ਰੀ ਕੀਤਾ ਸੀਗਾ ਜੀ, ਥੋੜ੍ਹਾ ਬਹੁਤਾ ਲੈਣਾ ਉਹਨਾਂ ਤੋਂ ਅਤੇ ਬਾਕੀ ਉਹਨਾਂ ਨੂੰ ਮਾਰਕੀਟ ਵਿੱਚ

ਚੈਂਟਰੀ ਮਿਲ ਰਹੀ ਆ। ਇੱਕ ਖਬਰ ਮੁਤਾਬਕ ਕੈਨੇਡਾ ਦੇ ਵਿੱਚ ਚਾਈਨੀਜ਼ ਇਲੈਕਟ੍ਰਿਕ ਗੱਡੀਆਂ ਦੀਆਂ ਡੀਲਰਸ਼ਿਪ ਖੁੱਲ ਰਹੀਆਂ ਨੇ। ਅੱਗੇ ਹੋਰ, ਅਮਰੀਕਾ ਕੋਲੋਂ ਬਹੁਤ ਸਾਰਾ ਜੰਗੀ ਸਮਾਨ ਖਰੀਦਦਾ ਰਿਹਾ ਕੈਨੇਡਾ ਪਿਛਲੇ ਸਾਲਾਂ ਦੇ ਵਿੱਚ, ਅੱਖਾਂ ਬੰਦ ਕਰਕੇ ਖਰੀਦਦੇ ਰਹੇ ਨੇ ਅਤੇ ਹੁਣ ਵੀ ਕੈਨੇਡਾ ਵਾਲਿਆਂ ਤੋਂ ਇਹ ਉਮੀਦ ਕੀਤੀ ਜਾ ਰਹੀ ਹੈ USA ਵੱਲੋਂ ਕਿ ਸਾਡੇ ਕੋਲੋਂ ਭਾਈ ਤੁਸੀਂ F-35 ਛੇਤੀ ਖਰੀਦ ਲਓ। ਇੰਡੀਆ ਨੂੰ ਵੀ ਵੇਚਣ ਦੀ ਕੋਸ਼ਿਸ਼ ਕੀਤੀ ਹੈ, ਅਜੇ ਕੁਛ ਉਹਦਾ ਬਹੁਤਾ ਜਿਹੜਾ ਅਮਰੀਕਾ ਨੂੰ ਜਵਾਬ ਤਾਂ ਨਹੀਂ ਮਿਲਿਆ, ਪਰ ਅਮਰੀਕਾ ਵਾਲੇ ਜਦੋਂ ਕੋਈ ਗੱਲ ਮੂੰਹੋਂ ਕੱਢਦੇ ਨੇ, ਖਾਸ ਤੌਰ 'ਤੇ ਡੋਨਲਡ ਟਰੰਪ ਦਾ ਜਿਹੜਾ ਪ੍ਰਸ਼ਾਸਨ ਹੈ, ਇਸ ਤਰ੍ਹਾਂ ਸਮਝਦੇ ਨੇ ਕਿ ਜਦੋਂ ਅਸੀਂ ਕਿਸੇ ਨੂੰ ਕੁਛ ਵੇਚੀਏ ਅਤੇ ਅੱਗੋਂ ਕੋਈ ਸਵਾਲ ਜਵਾਬ ਨਾ ਕਰੇ, ਚੁੱਪ ਕਰਕੇ ਸਾਡੇ ਕੋਲੋਂ ਖਰੀਦ ਲਵੇ। ਪਰ ਕੈਨੇਡਾ ਵਾਲੇ ਦੂਸਰੇ ਪਾਸੇ ਦੇਖ ਰਹੇ ਨੇ ਕਿ ਸਾਡੇ ਨਾਲ ਵਿਹਾਰ ਕਿਹੋ ਜਿਹਾ ਕੀਤਾ ਜਾ ਰਿਹਾ। ਇਸ ਵੇਲੇ ਕੁਛ ਪਰਸਨਲ ਲੈ ਕੇ ਇਹਨਾਂ ਚੀਜ਼ਾਂ 'ਤੇ ਜਿਹੜੇ ਹੋਰ ਆਪਸ਼ਨਸ ਨੇ ਉਹਨਾਂ 'ਤੇ ਵਿਚਾਰ ਕੀਤਾ ਜਾ ਰਿਹਾ। ਕੈਨੇਡਾ ਵਾਲੇ ਇੱਕ ਸਰਵੇਲੈਂਸ ਸਿਸਟਮ, ਜਿਹੜਾ ਏਰੀਅਲ ਸਰਵੇਲੈਂਸ ਸਿਸਟਮ ਹੈ ਕਿ ਜਿਸ ਨਾਲ ਨਿਗਰਾਨੀ ਰੱਖੀ ਜਾ ਸਕੇਗੀ ਅਸਮਾਨਾਂ ਦੀ, ਉਸ ਵਿੱਚ ਅਮਰੀਕਾ ਦੀ ਬਜਾਏ, ਅਮਰੀਕਨ ਕੰਪੀਟੀਟਰ ਦੀ ਬਜਾਏ, ਸਵੀਡਨ ਦੀ ਇੱਕ ਕੰਪਨੀ ਦੇ ਨਾਲ ਗੱਲਬਾਤ ਜਿਹੜੀ ਹੈ ਕੀਤੀ ਜਾ ਰਹੀ ਹੈ, ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਕਹਿ ਰਹੇ ਨੇ। ਔਰ ਕੈਨੇਡੀਅਨ ਕਾਰਪੋਰੇਟ ਡਿਫੈਂਸ ਅਤੇ ਸਕਿਉਰਿਟੀ ਲੀਡਰਸ ਦੇ ਸਾਹਮਣੇ ਗੱਲਬਾਤ ਕਰਦੇ ਹੋਏ ਮਾਰਕ ਕਾਰਨੀ ਨੇ ਅਨਾਊਂਸ ਕੀਤਾ ਕਿ ਅਸੀਂ ਇੱਕ ਗਲੋਬਲ ਆਈ, ਇੱਕ ਐਡਵਾਂਸਡ ਏਰੀਅਲ ਸਿਸਟਮ ਹੈ ਜੋ ਸਵੀਡਨ ਦੇ ਵਿੱਚ ਡਿਵੈਲਪ ਕੀਤਾ ਗਿਆ ਅਤੇ ਜਿਹੜੇ ਜਿਸ ਵਿੱਚ ਕੈਨੇਡੀਅਨ ਮੇਡ ਜੈੱਟ ਜਿਹੜੇ ਨੇ ਵਰਤੇ ਜਾ ਰਹੇ ਨੇ, ਅਤੇ ਅਸੀਂ ਉਹ ਜਿਹੜਾ ਸਰਵੇਲੈਂਸ ਸਿਸਟਮ ਹੈ ਅਸੀਂ ਉਹਦੇ ਨਾਲ ਗੱਲਬਾਤ ਕਰ ਰਹੇ ਹਾਂ। ਗਲੋਬਲ ਆਈ ਇੱਕ ਏਅਰਬੋਰਨ ਹਵਾ ਦੇ ਵਿੱਚ ਉੱਡਣ ਵਾਲਾ ਇੱਕ ਜਹਾਜ਼ ਕੰਟਰੋਲ ਵਾਰਨਿੰਗ ਸਿਸਟਮ ਹੈ ਜਿਸ ਨੂੰ ਸਵੀਡਿਸ਼ ਡਿਫੈਂਸ ਅਤੇ ਸਿਕਿਉਰਿਟੀ ਕੰਪਨੀ ਸਾਬ ਨੇ ਤਿਆਰ ਕੀਤਾ, ਜਿਨ੍ਹਾਂ ਦਾ ਗ੍ਰਿਪਨ ਲੜਾਕੂ ਜਹਾਜ਼ ਹੈ। ਰਡਾਰ ਸਿਸਟਮ ਦੇ ਵਿੱਚ, ਇਹਦੇ ਵਿੱਚ ਬੰਬਾਰਡੀਅਰ ਦਾ ਗਲੋਬਲ 6500 ਜਹਾਜ਼ ਵੀ ਹੈ ਅਤੇ ਇਸ ਵਿੱਚ ਕਿਹਾ ਜਾ ਰਿਹਾ ਕਿ ਕਟਿੰਗ ਐਜ ਸਰਵੇਲੈਂਸ ਇਹ ਜਹਾਜ਼ ਹੈ, ਇਸ ਨੂੰ ਕੈਨੇਡਾ ਵਾਲੇ ਵਰਤਣਗੇ। ਜੇ ਕੰਟਰੈਕਟ ਸਾਈਨ ਹੋ ਜਾਂਦੇ ਨੇ ਤਾਂ ਬੰਬਾਰਡੀਅਰ ਜਿਹੜੇ ਨੇ ਉਹ ਇਸ ਕੰਮ ਲਈ 40 ਜਹਾਜ਼ ਵੱਡੇ ਜਿਹੜੇ ਨੇ ਜੀ ਮੋਂਟਰੀਅਲ ਅਤੇ ਟੋਰਾਂਟੋ ਵਿੱਚ ਬਣਾਉਣਗੇ, ਅਤੇ ਜਿਹਦੇ ਵਿੱਚ ਕੈਨੇਡਾ ਦੇ ਏਅਰਲਾਈਨਜ਼ ਦੇ ਕੁਛ ਹੋਰ ਆਰਡਰ ਵੀ ਹੈਗੇ ਨੇ। ਕਾਰਨੀ ਨੇ ਇਹ ਜਿਹੜੇ ਨੇ ਪਿਛਲੇ ਕੀਨੋਟ ਦੇ ਵਿੱਚ ਉਹਨਾਂ ਨੇ ਇੱਕ ਸਪੀਚ ਦੇ ਵਿੱਚ ਇਹ ਜ਼ਿਕਰ ਕੀਤਾ ਸੀ ਅਤੇ ਹੁਣ ਲੱਗਦਾ ਕਿ ਉਸ ਮਾਮਲੇ 'ਤੇ ਥੋੜ੍ਹੀ ਜਿਹੀ ਅੱਗੇ ਵਧਿਆ ਜਾ ਰਿਹਾ। ਨਿਊਜ਼ ਰਿਲੀਜ਼ ਦੇ ਵਿੱਚ ਸਰਕਾਰ ਇਹ ਕਹਿੰਦੀ ਹੈ ਕਿ ਡੀਲ ਦੇ ਨਾਲ 3000 ਨੌਕਰੀਆਂ ਸਪੋਰਟ ਹੋ ਸਕਦੀਆਂ ਨੇ। ਕੈਨੇਡੀਅਨ ਏਅਰੋਸਪੇਸ ਅਤੇ ਡਿਫੈਂਸ ਸੈਕਟਰ ਜਿਹੜਾ ਹੈ, ਉਹਦੇ ਵਿੱਚ ਸਕਿੱਲ ਟ੍ਰੇਡ ਵਾਲੇ ਅਤੇ ਇੰਜੀਨੀਅਰਿੰਗ ਅਤੇ ਕੰਪਿਊਟਿੰਗ ਵਾਲਿਆਂ ਨੂੰ ਜੋਬਸ ਮਿਲ ਸਕਦੀਆਂ ਨੇ। ਸੋ ਇੱਧਰ ਜੋ USA ਵਾਲੇ ਨੇ ਉਹਨਾਂ ਦਾ ਗਲੋਬਲ ਆਈ ਜਿਹੜੀ ਹੈ ਨੌਰਥ ਅਮੈਰੀਕਨ ਸਿਕਿਉਰਿਟੀ ਦੇ ਵਿੱਚ ਉਹਨਾਂ ਦਾ ਕਾਫੀ ਯੋਗਦਾਨ ਹੋ ਜਾਵੇਗਾ। ਸੋ ਯੂਰਪੀਅਨ ਮੀਡੀਆ ਨੇ ਰਿਪੋਰਟ ਕੀਤਾ ਸੀ ਕਿ ਜੋ ਕੁਛ ਇਸ ਤਰ੍ਹਾਂ ਦੇ ਜਿਹੜੇ ਹੈਗੇ ਨੇ, ਕੁਛ ਹੋਰ ਵੀ ਕੰਟਰੀ ਜਿਹੜੇ ਨੇ ਇਸ ਤਰ੍ਹਾਂ ਦੇ ਰਡਾਰ ਸਪੈਸ਼ਲਾਈਜ਼ ਰਡਾਰ ਪਲੇਨ ਦੇ ਨਾਲ ਆਪਣੇ ਸਕਾਈਜ਼ ਨੂੰ ਜਿਹੜਾ ਵਧੀਆ ਕਰਨਗੇ। ਸੋ USA 'ਤੇ ਘੱਟ ਡਿਪੈਂਡੈਂਸੀ ਹੈ, ਇਹ ਜਿਹੜੀ ਅਨਾਊਂਸਮੈਂਟ ਹੈ ਮਾਰਕ ਕਾਰਨੀ ਹੋਣਾ ਦੀ, ਇਸ ਵਿੱਚ ਕੈਨੇਡਾ ਦੀ ਜਿਹੜੀ ਸੁਰੱਖਿਆ ਨੀਤੀ ਹੈ, ਇੰਡਸਟਰੀਅਲ ਕੇਅਰ ਸੁਰੱਖਿਆ ਦੇ ਵਿੱਚ ਅਸੀਂ ਚੀਜ਼ਾਂ ਕਿਵੇਂ ਲੈਣੀਆਂ ਨੇ, ਕਿੱਥੋਂ ਲੈਣੀਆਂ ਅਤੇ ਇਸ ਨੂੰ ਉਦਯੋਗ ਨਾਲ ਕਿਵੇਂ ਜੋੜਨਾ ਹੈ, ਅਤੇ ਯੂਨਾਈਟਿਡ ਸਟੇਟਸ 'ਤੇ ਅਸੀਂ ਆਪਣੀ ਡਿਪੈਂਡੈਂਸੀ ਕਿਵੇਂ ਘਟਾਉਣੀ ਹੈ, ਇਸ ਵੱਲ ਨੂੰ ਬਹੁਤ ਧਿਆਨ ਜਾਂਦਾ ਹੈ। ਸੋ ਅਮਰੀਕਾ ਵਾਲੇ ਇਸ ਚੀਜ਼ ਨਾਲ ਕਿੰਨਾ ਕੁ ਰਾਜ ਹੋਣਗੇ, ਇਹ ਵੀ ਸਮਾਂ ਜਿਹੜਾ ਉਹਦੇ ਵਿੱਚ ਪਤਾ ਲੱਗੇਗਾ। ਜਦ ਅੱਗੇ ਚੱਲਦੇ ਹੁਣ ਜਿਹੜਾ ਉਸ 'ਤੇ ਵੀ ਤੁਸੀਂ ਧਿਆਨ ਦਿਓ, ਜਰਮਨ ਸਬਮਰੀਨ ਜਿਹੜੀ ਹੈ ਉਹ ਜਿਹੜੀ ਹੈ ਕੰਪਨੀ ਜਰਮਨ ਮੇਡ ਟਾਈਪ 212 CD ਸਬਮਰੀਨ ਜਿਹੜੀ ਹੈ ਉਹ ਜਿਹੜੀ ਹੈ ਕੈਨੇਡਾ ਦੇ ਵਿੱਚ ਬਣਾਈ ਜਾਵੇਗੀ ਜਰਮਨ ਕੰਪਨੀ ਵੱਲੋਂ, ਉਹਨਾਂ ਦੀ ਇਨਵੈਸਟਮੈਂਟ ਆ ਸਕਦੀ ਹੈ ਅਤੇ ਇਸ ਨਾਲ 50,000 ਨੌਕਰੀਆਂ ਜਿਹੜੀਆਂ ਨੇ ਅਗਲੇ 5 ਸਾਲਾਂ ਦੇ ਵਿੱਚ ਕੈਨੇਡਾ 'ਚ ਪੈਦਾ ਹੋ ਸਕਦੀਆਂ ਨੇ। ਅਤੇ ਜਰਮਨ ਸਬਮਰੀਨ ਜਿਹੜੀ ਆ ਉਹ ਵੇਚਣ ਲਈ ਉਹਨਾਂ ਨੇ ਕਿਹਾ ਕਿ ਤੁਸੀਂ ਸਾਡੇ ਕੋਲੋਂ ਸਬਮਰੀਨ ਲਓ ਅਤੇ ਅਸੀਂ ਆ ਇਨਵੈਸਟਮੈਂਟ ਜਿਹੜੀ ਹੈ ਇੱਥੇ ਕਰਾਂਗੇ, ਜਿਹਦੇ ਨਾਲ ਹਜ਼ਾਰਾਂ ਨੌਕਰੀਆਂ ਵੀ ਪੈਦਾ ਹੋਣਗੀਆਂ, ਜਿਹਦੇ ਨਾਲ 86 ਬਿਲੀਅਨ ਦਾ ਇਕਨੋਮਿਕ ਬੂਸਟ ਜਿਹੜਾ ਦੱਸਿਆ ਜਾ ਰਿਹਾ। ਸੋ ਇਹਦੇ ਵਿੱਚ ਜਰਮਨ, ਨਾਰਵੇ ਦੀਆਂ ਸਰਕਾਰਾਂ ਅਤੇ ਬਿਲਡਰ ਜਿਹੜੀ ਹੈ ਥਿਸਨ ਗਰੁੱਪ ਮਰੀਨ ਸਿਸਟਮਸ, ਇਹ ਜਿਹੜੀ ਗਰੁੱਪ ਥਿਸਨ ਗਰੁੱਪ ਹੈ, ਜੇ ਤੁਸੀਂ ਦੇਖਿਆ ਹੋਵੇਗਾ ਤਾਂ ਬਹੁਤ ਵੱਡੇ ਵੱਡੀਆਂ ਜੋ ਐਲੀਵੇਟਰਸ ਹੁੰਦੀਆਂ ਨੇ ਜਾਂ ਇਹ ਸਾਰੇ ਜਿਹੜੇ ਨੇ ਉਹ ਇਸ ਕੰਪਨੀ ਦੇ ਤੁਸੀਂ ਅਕਸਰ ਦੇਖੇ ਹੋਣਗੇ। ਸੋ ਜਰਮਨ ਗੌਰਮੈਂਟ ਅਤੇ ਕੁਛ ਹੋਰ ਚੀਜ਼ਾਂ 'ਤੇ ਵੀ ਇਸ ਤਰ੍ਹਾਂ ਦਾ ਗੱਲ ਕਰ ਰਹੀ ਹੈ, ਪਰ ਕੈਨੇਡਾ ਦੇ ਗਰੋਸ ਡੋਮੈਸਟਿਕ ਪ੍ਰੋਡਕਟ ਦੇ ਵਿੱਚ 86 ਬਿਲੀਅਨ ਦਾ ਇਨਵੈਸਟਮੈਂਟ ਅਤੇ ਜੋਬਾਂ ਕਰਨੀਆਂ ਅਤੇ

0: ਜਿਹੜੇ ਇੱਕ ਲਾਈਫ ਟਾਈਮ ਡੀਲ ਹੋਵੇਗੀ। ਜਰਮਨ ਡਿਫੈਂਸ ਮਿਨਿਸਟਰ ਜਿਹੜੇ ਨੇ ਉਹਨਾਂ ਨੇ ਨੰਬਰਸ ਦਾ ਜ਼ਿਕਰ ਜਿਹੜਾ ਇਹ ਕੀਤਾ। ਸੋ ਇੱਧਰ ਨੂੰ ਵੀ ਧਿਆਨ ਜਿਹੜਾ ਹੈ ਦੂਸਰੇ ਪਾਸੇ ਵੱਲ ਨੂੰ ਜ਼ਿਆਦਾ ਹੋ ਰਿਹਾ ਕਿ ਜਰਮਨ ਕੰਪਨੀ ਕੋਲੋਂ ਸਮਾਨ ਲਿਆ ਜਾਵੇ ਅਤੇ ਉਹ ਇਹ ਵਜੋਂ ਕੈਨੇਡਾ ਦੇ ਵਿੱਚ ਉਹ ਇਨਵੈਸਟਮੈਂਟ ਕਰਨਗੇ ਜੀ। ਅੱਗੇ ਚੱਲਦੇ ਹਾਂ। ਉੱਧਰ ਇੱਕ ਜਰਮਨ ਖਰੀਦਦਾਰ ਨਾਲ ਸੌਦਾ ਹੋ ਗਿਆ। ਫੈਡਰਲ ਐਨਰਜੀ ਮਿਨਿਸਟਰ ਟਿਮ ਹੌਇਸਨ ਨੇ ਅਨਾਊਂਸ ਕੀਤਾ ਕਿ ਕੈਨੇਡਾ ਦਾ ਪਹਿਲਾ ਵੱਡਾ ਐਲ ਐਨ ਜੀ ਸਪਲਾਈ ਐਗਰੀਮੈਂਟ, ਐਲ ਐਨ ਜੀ ਲਿਕੁਇਫਾਈਡ ਨੈਚੁਰਲ ਗੈਸ ਜਿਹੜੀ ਹੈ ਜੀ, ਇਹ ਜਾਵੇਗੀ। ਇਹ ਸਮਝੌਤਾ ਸੀ ਲਿਸਮਿਸ ਨਾਮ ਦੀ ਇੱਕ ਕੰਪਨੀ ਹੈ, ਲਿਸਮਸ ਨਾਂ ਦੀ, ਇਹ ਐਲ ਐਨ ਜੀ ਹੈ ਪ੍ਰੋਡਿਊਸ ਕਰਦੀ ਬ੍ਰਿਟਿਸ਼ ਕੋਲੰਬੀਆ ਦੇ ਵਿੱਚ, ਅਤੇ ਜਰਮਨ ਦੀ ਕੰਪਨੀ ਜਿਹੜੀ ਐਨਰਜੀ ਕੰਪਨੀ ਹੈ ਐਸ ਈ ਐਫ ਈ ਉਹਨਾਂ ਨਾਲ ਹੋਵੇਗਾ, ਅਤੇ ਜਿਨ੍ਹਾਂ ਨਾਲ ਹਰ ਸਾਲ ਯੂਰਪ ਦੇ ਵਿੱਚ 1 ਮਿਲੀਅਨ ਮੀਟ੍ਰਿਕ ਟਨ ਐਲ ਐਨ ਜੀ ਦੀ ਸਪਲਾਈ ਕੀਤੀ ਜਾਵੇਗੀ। 10 ਬਿਲੀਅਨ ਦੀ ਇਹ ਐਲ ਐਨ ਜੀ ਫੈਸਿਲਿਟੀ ਜਿਹੜੀ ਹੈ ਇਹ ਪ੍ਰਿੰਸ ਰੂਪਰਟ ਦੇ ਉੱਤਰ ਵੱਲ ਬੀ ਸੀ ਦੇ ਵਿੱਚ ਇਹ ਡਿਵੈਲਪ ਕੀਤੀ ਜਾਵੇਗੀ। ਬੀ ਸੀ ਦੇ ਪ੍ਰੀਮੀਅਰ ਡੇਵਿਡ ਈਬੀ ਨੇ ਕਿਹਾ ਕਿ ਅਸੀਂ ਇਹਦੇ 'ਤੇ ਪ੍ਰੋਜੈਕਟ ਦੇ ਵਿੱਚ ਅਸੀਂ ਫਾਈਨਲ ਇਨਵੈਸਟਮੈਂਟ ਡਿਸੀਜਨ ਜਿਹੜਾ ਹੈ ਉਸਦੇ ਲਾਗੇ ਪਹੁੰਚ ਗਏ ਹਾਂ, ਅਤੇ ਇਨਵਾਇਰਮੈਂਟਲ ਗਰੁੱਪ ਅਤੇ ਫਸਟ ਨੇਸ਼ਨ ਵਾਲੇ ਇਹਦੀ ਵਿਰੋਧਤਾ ਕਰਦੇ ਜਾ ਰਹੇ ਨੇ, ਪਰ ਇਸ ਵੇਲੇ ਜਿਹੜਾ ਹੈ ਇਹ ਜਰਮਨੀ ਦੇ ਨਾਲ ਸਮਝੌਤਾ ਸਿਰੇ ਚੜ੍ਹਦਾ ਹੋਇਆ ਨਜ਼ਰ ਆ ਰਿਹਾ, ਜਿਸ ਵਿੱਚ ਫੈਡਰਲ ਸਰਕਾਰ ਰਾਜ਼ੀ ਹੈ, ਬ੍ਰਿਟਿਸ਼ ਕੋਲੰਬੀਆ ਦੀ ਸਰਕਾਰ ਰਾਜ਼ੀ ਹੈ, ਅਤੇ ਇਹ ਨੈਚੁਰਲ ਗੈਸ ਜਿਹੜੀ ਹੈ ਯੂ ਐਸ ਏ ਦੀ ਬਜਾਏ ਕੈਨੇਡਾ ਦੀ ਯੂਰਪ ਨੂੰ ਜਾਵੇਗੀ ਜੀ। ਇਹ ਖਬਰ ਹੈ। ਇਸ ਤੋਂ ਇਲਾਵਾ ਜੀ ਕਿ ਕੈਨੇਡਾ ਦੇ ਕੁਛ ਸ਼ਹਿਰ ਜਿਹੜੇ ਨੇ ਉਹ ਅਮਰੀਕਾ ਦੇ ਉੱਪਰ ਡਿਪੈਂਡੈਂਸੀ ਘਟਾ ਰਹੇ ਨੇ। ਅਮਰੀਕਾ ਦੇ ਉੱਪਰ ਜੋ ਜ਼ਿਆਦਾ ਹੀ ਝੁਕੇ ਹੋਏ ਸੀ ਹੁਣ ਆਪਣੇ ਪੈਰਾਂ 'ਤੇ ਖੜ੍ਹੇ ਹੋ ਰਹੇ ਨੇ, ਅਤੇ ਇਹਦੇ ਇੱਕ ਕੈਨੇਡੀਅਨ ਚੈਂਬਰ ਆਫ ਕਾਮਰਸ ਦੀ ਰਿਪੋਰਟ ਜਿਹੜੀ ਹੈ ਉਹਦੇ ਵਿੱਚ ਇਹ ਕਿਹਾ ਗਿਆ ਕਿ ਛੋਟੇ ਸ਼ਹਿਰਾਂ ਦੇ ਗਰੁੱਪ ਜਿਹੜੇ ਨੇ ਪੂਰੇ ਕੈਨੇਡਾ ਦੇ ਵਿੱਚ ਉਹ ਟ੍ਰੇਡ ਨੂੰ, ਵਪਾਰ ਨੂੰ ਡਿਵਰਸੀਫਾਈ ਕਰਨ ਦੇ ਵਿੱਚ ਸਫਲ ਹੋਏ ਨੇ, ਭਾਵ ਇੱਕੋ ਤਾਂ ਨਹੀਂ ਬਾਕੀਆਂ ਵੱਲੋਂ ਵੀ ਉਹਨਾਂ ਨੇ ਆਪਣਾ ਜਿਹੜਾ ਝੁਕਾਅ ਕੀਤਾ ਅਤੇ ਹੁਣ ਬਿਹਤਰ ਤਰੀਕੇ ਨਾਲ ਅੱਗੇ ਵੱਧ ਰਹੇ ਨੇ। ਇਹ ਰਿਪੋਰਟ ਅਸੀਂ ਸਾਂਝੀ ਕਰਦੇ ਹਾਂ ਜੀ। ਇੱਕ ਬ੍ਰੇਕ ਲੈ ਕੇ ਵਾਪਸ ਪਰਤਦੇ ਹਾਂ, ਅਤੇ ਬ੍ਰੇਕ ਤੋਂ ਬਾਅਦ ਵਾਪਸ ਆ ਕੇ ਸਾਡੇ ਕੋਲ ਖਬਰਾਂ ਅਜੇ ਪ੍ਰੋਗਰਾਮ ਦੇ ਪਹਿਲੇ ਹਿੱਸੇ 'ਚ ਵੀ ਬਹੁਤ ਨੇ, ਦੂਸਰੇ ਹਿੱਸੇ 'ਚ ਵੀ ਖਬਰਾਂ ਪੇਸ਼ ਕਰਾਂਗੇ, ਅਤੇ ਡਾਕਟਰ ਪਿਆਰੇ ਲਾਲ ਗਰਗ ਦੇ ਨਾਲ ਜੋ ਸਪੈਸ਼ਲ ਇਨਵੈਸਟ ਜਿਹੜਾ ਇੱਕ ਐੱਸ ਆਈ ਆਰ ਚੱਲ ਰਿਹਾ ਜੀ ਭਾਰਤ ਸਰਕਾਰ ਦੇ ਵੱਲੋਂ ਕਿ ਪੰਜਾਬ ਦੇ ਵਿੱਚ ਵੋਟਾਂ ਦੀ ਕਟੌਤੀ ਵਗੈਰਾ ਕੀਤੀ ਜਾ ਰਹੀ ਹੈ ਜਾਂ ਪਹਿਲਾਂ ਹੋਰ ਸੂਬੇ 'ਚ ਵੀ ਕੀਤਾ, ਉਹਦੇ ਬਾਰੇ ਇੱਕ ਮਾਹਿਰਾਨਾ ਗੱਲਬਾਤ ਜਿਹੜੀ ਹੈ ਪ੍ਰੋਗਰਾਮ ਦੇ ਅਗਲੇ ਹਿੱਸੇ ਵਿੱਚ ਪੇਸ਼ ਕਰਾਂਗੇ। ਖਬਰਾਂ ਅਜੇ ਸਾਡੇ ਕੋਲ ਬਹੁਤ ਨੇ, ਇੱਕ ਬ੍ਰੇਕ ਲੈਂਦੇ ਹਾਂ।
1: ਓਹੋ, ਅੱਜ ਫੇਰ ਨੀ ਲੋਡ ਮਿਲਿਆ,
2: ਕੀ ਹੋਇਆ?
1: ਬਸ ਪੁੱਛਣਾ, ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ, ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ, ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ 2 ਦਿਨ।
2: ਓਹੋ, ਰਹਿ ਗਏ ਨਾ ਫੇਰ ਪਿੱਛੇ। ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ, ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ, ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ। ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ। ਫੋਨ ਨੰਬਰ ਹੈ ਮਾਨਸ ਪਹੁਜਾ 5871321208 ਜਾਂ ਰਮਨ ਵੜੈਚ 7807530001। ਸੋਨਿਕ ਇੰਸ਼ੋਰੈਂਸ।
0: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ? ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ।
3: ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਵੀਰਪਾਲ ਕੌਰ ਟਾਟਾ, ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ, ਐਂਡ ਮੈਂ ਪੈਰਾਮੈਡੀਕਾ ਬਾਈ ਪ੍ਰੋਫੈਸ਼ਨ। ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ, ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿੱਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਰ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ। ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ। ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨਸ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 'ਤੇ। ਥੈਂਕ ਯੂ।
4: ਨਾਰਥ ਈਸਟ ਕੈਲਗਰੀ ਦੇ ਕੈਸਲ ਰਿਜ ਏਰੀਆ ਦੇ ਵਿੱਚ ਹੈ ਲਾਟ ਖਰੀਦਣ ਦਾ ਸ਼ਾਨਦਾਰ ਮੌਕਾ, ਜਿੱਥੇ ਬਣਾਏ ਜਾ ਸਕਦੇ ਨੇ 3 ਟਾਊਨ ਹਾਊਸ। ਇਨ੍ਹਾਂ ਹੀ ਨਹੀਂ, ਇਨ੍ਹਾਂ ਤਿੰਨਾਂ ਦੇ ਨਾਲ ਲੀਗਲ ਬੇਸਮੈਂਟ ਸੂਈਟ ਵੀ ਬਣਾਈਆਂ ਜਾ ਸਕਦੀਆਂ ਨੇ। ਬਿਲਡਰਸ ਤੇ ਇਨਵੈਸਟਰਸ ਲਈ ਹੈ ਸ਼ਾਨਦਾਰ ਮੌਕਾ, ਫਿਊਚਰ ਰੈਂਟਲ ਇਨਕਮ ਲਈ ਹੈ ਇਹ ਇੱਕ ਬਹੁਤ ਵਧੀਆ ਆਪਸ਼ਨ। ਵਧੇਰੇ ਜਾਣਕਾਰੀ ਲਈ ਕਾਲ ਕਰ ਸਕਦੇ ਹੋ ਏਮੀ ਨੂੰ 403-617-2111 ਤੇ, ਤੇ ਅਮਨ ਗਿੱਲ ਨੂੰ ਵੀ ਕਾਲ ਕਰ ਸਕਦੇ ਹੋ 403-479-7007 ਤੇ। ਬਿਲਡਿੰਗ ਪਰਮਿਟ ਪਹਿਲਾਂ ਤੋਂ ਹੀ ਅਪਰੂਵਡ ਹੈ।

ਰੇਡੀਓ ਸਰਸੰਗਮ 94.7 ਐਫਐਮ ਤੇ ਜੀ ਅਸੀਂ ਕਾਫੀ ਸਾਰੀਆਂ ਖਬਰਾਂ ਅਜੇ ਆਪ ਜੀ ਨਾਲ ਸਾਂਝੀਆਂ ਕਰਨੀਆਂ ਨੇ। ਇਸ ਪ੍ਰੋਗਰਾਮ ਦੇ ਵਿੱਚ ਸਮਾਂ ਸਾਡੇ ਕੋਲ ਪਹਿਲੇ ਹਿੱਸੇ ਦੇ ਵਿੱਚ ਅਜੇ ਥੋੜਾ ਜਿਹਾ ਬਚਿਆ, ਉਹਦੇ ਵਿੱਚ ਖਬਰਾਂ ਵੀ ਸਾਂਝੀਆਂ ਕਰਦੇ ਹਾਂ। ਥੋੜੀ ਜਿਹੀ ਸਪੋਂਸਰਾਂ ਦੀ ਜਾਣਕਾਰੀ ਦੇ ਦਈਏ। ਸੋਨਿਕ ਇੰਸ਼ੋਰੈਂਸ ਤੇ ਮਾਨਸ ਪਹੁਜਾ ਹੋਰਾਂ ਦੇ ਸਹਿਯੋਗ ਨਾਲ ਇਹ ਪ੍ਰੋਗਰਾਮ ਆਪ ਜੀ ਤੱਕ ਪਹੁੰਚ ਰਿਹਾ, ਜਿਨ੍ਹਾਂ ਦਾ ਫੋਨ ਨੰਬਰ 5 87 832 1208। YYC ਹੋਮ ਕੇਅਰ ਤੋਂ ਵੀਰਪਾਲ ਕੌਰ ਹੋਰਾਂ ਦੀ ਕੰਪਨੀ, ਘਰ ਵਿੱਚ ਬਜ਼ੁਰਗਾਂ ਦੀ ਸਾਂਭ ਸੰਭਾਲ ਲਈ ਤੁਸੀਂ ਇਹਨਾਂ ਤੋਂ ਸੇਵਾਵਾਂ ਲੈ ਸਕਦੇ ਹੋ। ਬਿੱਲ ਸਰਕਾਰ ਨੂੰ 825-760-0983। ਮਰਸੀਡੀਜ਼ ਬੈਂਜ਼ ਕੰਟਰੀ ਹਿਲਸ ਕੈਨੇਡਾ ਦੀ ਸਭ ਤੋਂ ਵੱਡੀ ਡੀਲਰਸ਼ਿਪ ਹੈ, ਜਿੱਥੇ ਗੌਰਵ ਸ਼ਰਮਾ ਹੋਰਾਂ ਨਾਲ ਸੰਪਰਕ ਕਰਕੇ ਤੁਸੀਂ ਗੁੱਡ ਡੀਲ ਵੀ ਲੈ ਸਕਦੇ ਹੋ। 403-903-3757। ਪੰਜਾਬ ਇੰਸ਼ੋਰੈਂਸ ਤੋਂ ਹਰਪਿੰਦਰ ਸਿੱਧੂ ਅਤੇ ਲਵਪ੍ਰੀਤ ਸਿੱਧੂ ਲਾਈਫ ਇੰਸ਼ੋਰੈਂਸ ਅਤੇ ਸੁਪਰਵੀਜ਼ਨ ਇੰਸ਼ੋਰੈਂਸ ਕਰਦੇ ਨੇ ਜੀ। ਭਰੋਸੇਯੋਗ ਸੇਵਾਵਾਂ ਲਈ ਤੁਸੀਂ ਇਹਨਾਂ ਨਾਲ ਕੰਟੈਕਟ ਕਰ ਲਓ 403-404-3500। ਮਦਰ ਇੰਡੀਆ ਰੈਸਟੋਰੈਂਟ ਦੇਸੀ ਘਿਓ ਵਿੱਚ ਦਾਲਾਂ ਸਬਜ਼ੀਆਂ ਬਣਾਉਂਦੇ ਨੇ, 24 ਘੰਟੇ ਖੁੱਲ੍ਹਦੇ ਨੇ। ਮਦਰ ਇੰਡੀਆ ਰੈਸਟੋਰੈਂਟ ਸਿਟੀਸਕੇਪ ਲੈਂਡਿੰਗ ਦੇ ਵਿੱਚ, ਬਹੁਤ ਵਧੀਆ ਰੈਸਟੋਰੈਂਟ ਸਿਟੀਸਕੇਪ ਦੇ ਵਿੱਚ ਮਦਰ ਇੰਡੀਆ ਰੈਸਟੋਰੈਂਟ। ਪਿਕਸਲ ਫੋਟੋ ਸਟੂਡੀਓ ਸਿਰਫ $7 ਦੇ ਵਿੱਚ, ਪਾਸਪੋਰਟ ਫੋਟੋ ਜਾਂ ਫੈਮਿਲੀ ਫੋਟੋ ਵੀ ਕਰਦੇ ਨੇ ਪੈਸੇ, ਪਾਸਪੋਰਟ ਫੋਟੋ ਦੀ ਕੀਮਤ ਸਿਰਫ 7 ਦੇ ਵਿੱਚ ਉਹ ਤੁਹਾਨੂੰ ਦੇਣਗੇ। ਅਤੇ ਦੋ ਫੋਟੋਆਂ ਜਾਂ ਡਿਜੀਟਲ ਕਾਪੀ ਲੈ ਲਓ ਜਾਂ ਪ੍ਰਿੰਟਡ ਲੈ ਲਓ। ਪਿਕਸਲ ਫੋਟੋ ਸਟੂਡੀਓ ਸਵਾਨਾ ਬਾਜ਼ਾਰ ਨੌਰਥ ਈਸਟ ਕੈਲਗਰੀ, ਫੋਨ ਨੰਬਰ 403-947-0060। ਪ੍ਰੋਗਰਾਮ ਨੂੰ ਜੀ ਤੋਰਦਿਆਂ ਗੱਲਬਾਤ ਅਸੀਂ ਕਰ ਰਹੇ ਸੀ ਕਿ ਅਸੀਂ ਕੈਨੇਡਾ ਅਤੇ ਯੂ ਐਸ ਏ ਦੇ ਜਿਹੜੇ ਸੰਬੰਧਾਂ ਕਰਕੇ ਜੋ ਕੈਨੇਡਾ ਵਾਲਿਆਂ ਨੇ ਹੋਰ ਪਾਸੇ ਵੱਲ ਨੂੰ ਰੁੱਖ ਕੀਤਾ ਦੁਨੀਆਂ ਦੇ ਹੋਰਨਾਂ ਮੁਲਕਾਂ ਵੱਲ ਨੂੰ, ਉਹਦੀਆਂ ਉਦਾਹਰਨਾਂ ਤੁਹਾਡੇ ਨਾਲ ਸਾਂਝੀ ਕੀਤੀਆਂ ਕਿ ਭਾਰਤ ਨਾਲ ਵਪਾਰ, ਚੀਨ ਨਾਲ ਵਪਾਰ, ਜਰਮਨੀ ਨਾਲ ਦੁਵੱਲਾ ਵਪਾਰ, ਸਵੀਡਨ ਨਾਲ ਵਪਾਰ, ਹੋਰ ਪਾਸੇ ਵੱਲ ਨੂੰ ਏਸ਼ੀਆ ਅਤੇ ਯੂਰਪ ਵੱਲ ਨੂੰ ਧਿਆਨ ਕੀਤਾ ਜਾ ਰਿਹਾ, ਵੱਡੇ ਸੌਦੇ ਹੋ ਰਹੇ ਨੇ। ਅਤੇ ਇੱਧਰ ਕੈਨੇਡੀਅਨ ਚੈਂਬਰ ਆਫ ਕਾਮਰਸ ਦੀ ਇੱਕ ਰਿਪੋਰਟ ਇਹ ਕਹਿੰਦੀ ਹੈ ਕਿ ਕੈਨੇਡਾ ਦੇ ਸ਼ਹਿਰ ਹੌਲੀ ਹੌਲੀ ਅਮਰੀਕਾ ਦੇ ਚੁੰਗਲ 'ਚੋਂ ਨਿਕਲ ਰਹੇ ਨੇ ਹੌਲੀ ਵਾਰ। ਇਹ ਰਿਪੋਰਟ ਦੇ ਵਿੱਚ ਇਹ ਕਿਹਾ ਗਿਆ ਕਿ ਕੈਲਗਰੀ ਸਭ ਤੋਂ ਪ੍ਰਮੁੱਖ ਤੌਰ 'ਤੇ, ਓਟਵਾ ਗੈਟਨਿਊ ਇੱਕੋ ਹੀ ਆ, ਟੋਰਾਂਟੋ, ਸਾਸਕਾਟੋਨ, ਕਲੋਨਾ, BC ਜਿਹੜੇ ਨੇ, ਇਹਨਾਂ ਨੇ ਆਪਣੀ ਐਕਸਪੋਰਟ ਨੂੰ ਡਿਵਰਸੀਫਾਈ ਕਰਨ ਦੇ ਵਿੱਚ USA ਦੀ ਮਾਰਕੀਟ ਨਾਲੋਂ, ਭਾਵ ਡਿਵਰਸੀਫਾਈ ਭਾਵ ਤੁਸੀਂ ਪੰਜਾਬੀ ਵਿੱਚ ਇਸ ਤਰ੍ਹਾਂ ਸਮਝ ਲਓ ਕਿ USA ਦੀ ਮਾਰਕੀਟ 'ਤੇ ਜੋ ਇੰਨੀ ਜ਼ਿਆਦਾ ਡਿਪੈਂਡੈਂਸ ਸੀ, ਉਸ ਨਾਲੋਂ ਹੋਰ ਪਾਸੇ ਜਿਹੜਾ ਵਪਾਰ ਲਿਜਾਣ ਨੂੰ ਜੋ ਕੰਮ ਕੀਤਾ ਉਹਦੇ ਵਿੱਚ ਇਹਨਾਂ ਨੇ ਕਾਫੀ ਤਰੱਕੀ ਕੀਤੀ ਹੈ। ਸਟਰੋਂਗੈਸਟ ਗੇਨਸ ਇਹਨਾਂ ਨੇ, ਬਹੁਤੇ ਓਵਰਆਲ ਨਹੀਂ ਹੈਗੇ ਪਰ ਫਿਰ ਵੀ ਬਾਕੀ ਨਾਲੋਂ ਬੈਟਰ ਨੇ। ਜਿੰਨੇ ਸਿਟੀ ਸਰਵੇ ਕੀਤੇ ਗਏ, ਕੈਲਗਰੀ ਅਤੇ ਓਟਵਾ ਵਾਲਿਆਂ ਨੇ ਨੋਨ US ਮਾਰਕੀਟ ਨੂੰ ਐਕਸਪੋਰਟ ਜਿਹੜੇ ਨੇ ਉਹਨਾਂ ਵਿੱਚ ਵਾਧਾ ਦਰਜ ਕਰਵਾਇਆ 2024-25 ਦਰਮਿਆਨ। ਇਹ ਜਿਹੜਾ ਸੀ 64% ਅਤੇ 64.67% ਜਿਹੜਾ ਸੀ ਕੈਲਗਰੀ ਨੇ, ਤਾਂ 64.04% ਜਿਹੜਾ ਸੀ ਉਹ ਓਟਵਾ ਨੇ ਕੀਤਾ। ਟੋਰਾਂਟੋ ਦੀ ਜਿਹੜੀ ਨੋਨ US ਐਕਸਪੋਰਟ ਜਿਹੜੀ ਹੈ ਉਹ 32% ਵਧੀ ਹੈ, ਕੈਲਗਰੀ ਅਤੇ ਓਟਵਾ ਨਾਲੋਂ ਤਕਰੀਬਨ ਅੱਧ ਦੇ ਵਿੱਚ ਹੈ। ਸਸਕਾਟੋਨ ਵੀ 32% ਹੈ, ਕਲੋਨਾ ਵੀ 28% ਹੈ। ਸੋ ਨੋਨ US ਐਕਸਪੋਰਟ ਜਿਹੜੇ ਨੇ ਬਾਕੀ ਮੁਲਕ ਦੇ ਵਿੱਚ ਸਿਰਫ 16% ਵਧੇ ਨੇ। ਰਿਪੋਰਟ ਦੇ ਵਿੱਚ ਇਹ ਕਿਹਾ ਗਿਆ ਕਿ ਇਹ ਸ਼ਹਿਰ ਜਿਹੜੇ ਨੇ USA ਦੀ ਮਾਰਕੀਟ ਨਾਲ ਬਹੁਤ, ਅਜੇ ਵੀ ਕੈਨੇਡਾ ਦੇ ਬਹੁਤ ਬੁਰੀ ਤਰ੍ਹਾਂ ਜੁੜੇ ਹੋਏ ਨੇ, ਅਤੇ ਜ਼ਿਆਦਾ USA ਦੇ ਜਿਹੜੇ ਜਿਹੜੇ ਨਾਲ ਜੁੜੇ ਹੋਏ ਸ਼ਹਿਰ ਨੇ ਉਹਨਾਂ ਵਿੱਚ ਹੈ ਓਸ਼ਵਾ ਜੋ ਕਿ ਅੰਟੇਰੀਓ ਦਾ ਸ਼ਹਿਰ ਹੈ, ਜਿੱਥੇ ਕਿ ਆਟੋ ਇੰਡਸਟਰੀ ਦੇ ਆਟੋ ਦੇ ਬਹੁਤ ਵੱਡੇ ਵੱਡੇ ਪਲਾਂਟ ਨੇ, ਲੰਡਨ ਓਨਟੇਰੀਓ, ਕਿਚਨਰ, ਕੈਂਬਰਿਜ, ਵਾਟਰੂ, ਸਾਰੇ ਓਨਟੇਰੀਓ ਦੇ ਨੇ। ਅਤੇ ਉੱਥੇ ਜਿਹੜੇ ਨੇ ਕੁਛ ਜੋ ਇਸ ਵੇਲੇ ਸਟ੍ਰੈਸ ਹੈ ਉਹ ਵੀ ਉਹਨਾਂ ਨੂੰ ਜ਼ਿਆਦਾ ਮਹਿਸੂਸ ਹੋ ਰਿਹਾ ਜੀ। ਆਹ ਹੁਣ ਹੋਰ ਖਬਰਾਂ ਵੱਲ ਨੂੰ ਵੀ ਥੋੜ੍ਹਾ ਜਿਹਾ ਰੁੱਖ ਕਰਦੇ ਹਾਂ ਜੀ, ਅਤੇ ਗੱਲਬਾਤ ਕਰਦੇ ਹਾਂ ਕਿ ਜੋ ਕ੍ਰਾਈਮ ਹੈ ਕੈਨੇਡਾ ਦੇ ਵਿੱਚ, ਜੁਰਮ ਹੈ ਉਹ ਕਿੱਥੇ ਕਿਸ ਤਰ੍ਹਾਂ ਦਾ ਕਿੰਨਾ ਹੋ ਰਿਹਾ, ਕਿਹੜੇ ਇਲਾਕਿਆਂ ਦੇ ਵਿੱਚ ਹੈ। ਆਮ ਤੌਰ 'ਤੇ ਸ਼ਹਿਰਾਂ ਦੇ ਕ੍ਰਾਈਮ ਰੇਟ ਦੇ ਬਾਰੇ ਵੀ ਸਾਡੇ ਕੋਲ ਰਿਪੋਰਟਸ ਆਉਂਦੀਆਂ ਨੇ, ਅਤੇ ਕ੍ਰਾਈਮ ਰੇਟ ਕੈਨੇਡਾ ਦੇ ਰੂਰਲ ਖੇਤਰ ਦੇ ਵਿੱਚ, ਪੇਂਡੂ ਖੇਤਰ ਦੇ ਵਿੱਚ ਸ਼ਹਿਰੀ ਅਰਬਨ ਦੇ ਨਾਲੋਂ ਕਿਤੇ ਜ਼ਿਆਦਾ ਹੈ, ਇਹ ਸਰਕਾਰੀ ਰਿਪੋਰਟ ਦੇ ਵਿੱਚ ਦੱਸਿਆ ਗਿਆ ਹੈ। ਸਟੈਟਕੈਨ ਦੀ ਰਿਪੋਰਟ ਜਿਹੜੀ ਹੈ ਜੀ, ਇਹਦੇ ਵਿੱਚ ਕਿਹਾ ਕਿ ਕੰਟਰੀ ਸਾਈਡ ਦੇ ਵਿੱਚ ਜਿਹੜੇ ਜੁਰਮ ਹੋ ਰਹੇ ਨੇ ਉਹ ਵੱਡੇ ਜੁਰਮ ਵੀ ਨੇ, ਸਵੀਅਰ ਨੇ ਓਵਰਆਲ। ਕ੍ਰਿਮੀਨਲ ਕੋਡ ਜਿਹਦੇ ਵਿੱਚ ਟ੍ਰੈਫਿਕ ਨੂੰ ਕੱਢ ਦਈਏ, ਭਾਵ ਜਿਵੇਂ ਕਿ ਟ੍ਰੈਫਿਕ ਵਾਇਲੇਸ਼ਨ ਹੈ, ਕੋਈ ਗੱਡੀ ਤੇਜ਼ ਚਲਾਉਂਦਾ, ਸੀਟ ਬੈਲਟ ਨਹੀਂ ਲਾਈ, ਜੇ ਟ੍ਰੈਫਿਕ ਜਿਹੜੇ ਹੈਗੇ ਨੇ ਵਾਇਲੇਸ਼ਨ ਉਹਨਾਂ ਨੂੰ ਛੱਡ ਦਈਏ, ਉਹਨਾਂ ਨੂੰ ਬਾਹਰ ਕੱਢ ਕੇ ਜਿਹੜੇ ਨੇ ਅਰਬਨ ਏਰੀਆ ਵਿੱਚ ਜਿੰਨੇ ਹੁੰਦੇ ਨੇ ਰੂਰਲ ਦੇ ਵਿੱਚ ਉਹ

0: ਤੇ ਜਿਹੜਾ ਸੀ ਸ਼ਹਿਰਾਂ ਪਰ ਅਰਬਨ ਦੇ ਵਿੱਚ ਜ਼ਿਆਦਾ ਸੀ ਪਰ 15 ਸਾਲ ਬਾਅਦ ਤਕਰੀਬਨ ਹੁਣ 24-25 ਤੋਂ ਬਾਅਦ ਇਹ ਉਲਟਾ ਹੋ ਗਿਆ ਰਿਵਰਸ ਹੋ ਗਿਆ 2024 ਦੇ ਵਿੱਚ ਰੂਰਲ ਏਰੀਏ ਦੇ ਵਿੱਚ ਜਿਹੜਾ ਕ੍ਰਾਈਮ ਸਿਵੀਅਰਟੀ ਇੰਡੈਕਸ ਹੈ ਉਹ 40% ਹਾਈ ਹੈ ਤੇ ਅਰਬਨ ਏਰੀਆ ਦੇ ਵਿੱਚ ਜਿੰਨਾ ਹੈ ਉਹ ਉਹਦੇ ਨਾਲੋਂ ਜ਼ਿਆਦਾ ਹੈ 40% ਵੱਧ ਹੈ ਸੋ ਇਸ ਵੇਲੇ ਇਹ ਨੋਟ ਕੀਤਾ ਜਾਣਾ ਚਾਹੀਦਾ ਕਿ ਦੋ ਕਿਸਮ ਦੇ ਅਰਬਨ ਏਰੀਆਜ਼ ਹੈਗੇ ਨੇ ਜਿਹਦੇ ਵਿੱਚ ਇੱਕ ਮੈਟਰੋਪੋਲੀਟਨ ਜਿਹੜਾ ਏਰੀਆ ਹੈ ਜਿਹਦੇ ਵਿੱਚ ਪਾਪੂਲੇਸ਼ਨ ਜਿਹੜੀ 1 ਲੱਖ ਜਾਂ ਹੈਗੀ ਹੈ ਉੱਥੇ ਹੈ ਜਾਂ ਇਹਦੇ ਵਿੱਚ ਜਾਂ ਜਿਹੜੇ ਕੁਛ ਹੋਰ ਏਰੀਆਜ਼ ਨੇ ਜੇ ਕੁਛ ਛੋਟੀਆਂ ਮਿਊਂਸਪੈਲਿਟੀਆਂ ਦਾ ਇਕੱਠ ਹੈ ਜਿਨ੍ਹਾਂ ਦੇ ਵਿੱਚ 10,000 ਦੀ ਜਿਹੜੀ ਪਾਪੂਲੇਸ਼ਨ ਹੈ ਸੋ ਉਸ ਤਰੀਕੇ ਨਾਲ ਮੈਪਿੰਗ ਜਿਹੜੀ ਹੈ ਜੀ ਉਹ ਕੀਤੀ ਜਾ ਰਹੀ ਹੈ ਰੇਡੀਓ ਸੁਰਸੰਗਮ 94.7 FM ਤੇ ਜੀ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਜਿਹੜਾ ਪਹਿਲਾ ਹਿੱਸਾ ਹੁਣ ਸਟੇਸ਼ਨ ਆਈ ਡੀ ਦੀ ਬ੍ਰੇਕ ਦਾ ਸਮਾਂ ਸਾਡਾ ਹੋ ਰਿਹਾ ਜੀ ਦੱਸ ਦਈਏ ਕਿ ਦੂਸਰੇ ਹਿੱਸੇ ਦੇ ਵਿੱਚ ਕੁਛ ਖਬਰਾਂ ਸਾਡੇ ਕੋਲ ਹੈਗੀਆਂ ਨੇ ਉਹ ਸਾਂਝੀਆਂ ਕਰਾਂਗੇ ਜਿਸ ਦੇ ਵਿੱਚ ਗੱਡੀਆਂ ਚੋਰੀ ਕਰਨ ਦਾ ਇੱਕ ਵੱਡਾ ਗਰੋਹ ਫੜਿਆ ਗਿਆ ਹੋਰ ਖਬਰਾਂ ਹੈਗੀਆਂ ਨੇ ਕਿ ਅਲਬਰਟਾ ਦੀ ਵੱਖਵਾਦੀ ਮੁਹਿੰਮ ਜਿਹਦੇ 'ਤੇ ਖਬਰਾਂ ਅਸੀਂ ਹੁਣ ਸਾਂਝੀਆਂ ਕਰਦੇ ਰਹਾਂਗੇ ਮੈਨੂੰ ਲੱਗਦਾ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਵੀ ਸਾਂਝੀ ਕਰਾਂਗੇ ਅਤੇ ਕੁਛ ਜਿਹੜੀਆਂ ਖਬਰਾਂ ਹੋਰ ਹੈਗੀਆਂ ਨੇ ਉਹਨਾਂ ਤੋਂ ਇਲਾਵਾ ਪ੍ਰੋਗਰਾਮ ਦੇ ਦੂਸਰੇ ਹਿੱਸੇ ਵਿੱਚ ਡਾਕਟਰ ਪਿਆਰੇ ਲਾਲ ਗਰਗ ਦੇ ਨਾਲ ਇੱਕ ਗੱਲਬਾਤ ਪੇਸ਼ ਕੀਤੀ ਜਾਵੇਗੀ ਜੋ ਕਿ SIR ਜੋ ਵੋਟਾਂ ਦੀ ਸੁਧਾਈ ਦਾ ਕੰਮ ਭਾਰਤ ਸਰਕਾਰ ਕਰ ਰਹੀ ਹੈ ਪੰਜਾਬ ਦੇ ਵਿੱਚ ਬੜਾ ਰੌਲਾ ਪਿਆ ਹੋਇਆ ਕਿ ਇਹ ਅਕਸਰ ਹੈ ਕੀ ਹੈ ਉਸ ਬਾਰੇ ਡਾਕਟਰ ਪਿਆਰੇ ਲਾਲ ਗਰਗ ਆਪਣੀ ਡਿਟੇਲ ਜਿਹੜੀ ਆ ਉਹ ਕਿਵੇਂ ਪੇਸ਼ ਕਰਦੇ ਨੇ ਕੀ ਉਸ ਦੇ ਵਿੱਚੋਂ ਉਹਨਾਂ ਨੇ ਨਤੀਜਾ ਕੱਢਿਆ ਇਹਦੇ ਬਾਰੇ ਗੱਲਬਾਤ ਜਿਹੜੀ ਪ੍ਰੋਗਰਾਮ ਦੇ ਦੂਸਰੇ ਹਿੱਸੇ ਦੇ ਵਿੱਚ ਅਸੀਂ ਪੇਸ਼ ਕਰਾਂਗੇ 8 ਵਜੇ ਜਲਾਲ ਜੀ ਪ੍ਰੋਗਰਾਮ ਲੈ ਕੇ ਹਾਜ਼ਰ ਹੋਣਗੇ ਅਤੇ 9 ਵਜੇ ਪੰਜਾਬ ਤੋਂ ਜਤਿੰਦਰ ਪੰਨਵੀ ਨਾਲ ਪ੍ਰੋਗਰਾਮ ਹੋਵੇਗਾ ਇਹ ਸਾਡੇ ਅੱਜ ਦੇ ਬੱਕਰਿਆਂ ਦੇ ਪ੍ਰੋਗਰਾਮ ਅਤੇ ਉਹਨਾਂ ਦਾ ਵੇਰਵਾ ਹੈ ਅਤੇ ਇੱਕ ਸਟੇਸ਼ਨ ਆਈ ਡੀ ਦੀ ਬ੍ਰੇਕ ਤੋਂ ਬਾਅਦ ਵਾਪਸ ਪਰਤਦੇ ਹਾਂ
1: The time is 5 p.m. You are listening to Fairchild Radio CHKF FM 94.7, a multicultural radio station in Calgary.

0: ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਜਤਿੰਦਰ ਪੰਨੂ ਜੀ ਨੂੰ ਸੋਮਵਾਰ ਤੋਂ ਸ਼ੁੱਕਰਵਾਰ ਰੇਡੀਓ ਸੁਰਸੰਗਮ 94.7 FM ਤੇ ਸੁਣੋ ਹਫਤੇ ਦੇ 20 ਘੰਟੇ ਰੇਡੀਓ ਸੁਰਸੰਗਮ radiosursangam.ca ਫੋਨ 403-585-0910 ਰੇਡੀਓ ਸੁਰਸੰਗਮ
1: Whenever you want it, wherever you are, at the palm of your hands. Listen to FM 94.7 anywhere with the Fairchild Radio app. Available now for free on your device's player or app store. Connecting you to the community anytime, anywhere.
0: 94.7 FM Radio Sursangam. Har hafte 20 ghante suno. Monday to Friday. Sham 4 to 5. Kuldeep Singh Vichar Charcha. Sham 8 to 9. Jitendra Pannu. Radiosursangam.ca. Phone 403-585-0910. Radio Sursangam.
2: The following program speaks to the South Asian community. Uniting the world for your listening pleasure at Fairchild Radio. The multicultural spirit of Calgary. CHKF 94.7 FM.

0: मर्सिडीज कार खरीदना चाहते हो हुण कैनेडा दे विच तुहाडे सुपने सच होण दा समा आ गया।
1: कैनेडा दे विच मर्सिडीज दी सब तो वड्डी डीलरशिप कैलगरी एयरपोर्ट दे नेड़े मर्सिडीज बेंस कंट्री हिल पहुंचो ते सिद्धी गलबात करो गौरव शर्मा दे नाल। पंजाबी, हिंदी, उर्दू जां फिर अंग्रेजी दे विच गलबात करो, गौरव शर्मा तुहानू देणगे वधिया सलाह ते वधिया डील्स। मर्सिडीज बेंस कंट्री हिल्स 70 दे करीब कारां दी डिस्प्ले वाला वड्डा शोरूम, सब दा माण, सब दी चाहत, अपनी सुपनमई कार खरीदने लई गौरव शर्मा नू शोरूम च जाके मिलो या फिर फोन कर लो 4039036757।
0: मर्सिडीज बेंस कंट्री हिल्स।
2: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ? ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ।
3: ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਵੀਰਪਾਲ ਕੌਰ ਟਾਟਾ, ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡਿਕ ਆ ਬਾਈ ਪ੍ਰੋਫੈਸ਼ਨ। ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ, ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿੱਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਡ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ। ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ। ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 'ਤੇ। ਥੈਂਕ ਯੂ।
4: कैनेडा विच रहंदिया इंश्योरेंस दी बहुत अहमियत है। किसी भी तरह दी इंश्योरेंस लई पंजाब इंश्योरेंस दे रीजनल मैनेजर हरपिंदर सिद्धू नाल आज ही संपर्क करो। सुपर वीजा, लाइफ इंश्योरेंस, मॉर्गेज इंश्योरेंस, RESP दिया वधिया सेवावां लई पिछले लंबे अरसे तो कैलगरी विच जानिया पहचानिया नाम है हरपिंदर सिद्धू। ए इंश्योरेंस लई नामवर कंपनियां नाल काम करदे हन। होर जानकारी लई पंजाब इंश्योरेंस दे हरपिंदर सिद्धू नाल 403-404-3500 ते संपर्क करो।
1: अपने घर दा दूजा नाम आ सुकून ते कैनेडा च घर खरीदना एक वड्डी चुनौती।
2: घर खरीदण तो पहला इत्मीनान नाल किसे प्रोफेशनल दी सलाह जरूर लाओ।
1: वधिया घर खरीदना, पैसे बचाउणे ने, सिरदर्दी तो भी बचना, ते याद कर लो एक नाम मनदीप सिंह गिल।
2: सिर्फ घर खरीदण लई ही नहीं बल्कि वेचना भी होवे तां बिल्कुल सही सलाह देणगे मनदीप सिंह गिल।
1: घर खरीदण ते वेचण लई मैक्सवेल सेंट्रल दे नाल काम करदे मनदीप सिंह गिल देणगे वधिया सलाह ते प्रोफेशनल सर्विस।
2: ਰਿਅਲਟਰ ਮਨਦੀਪ ਸਿੰਘ ਗਿੱਲ ਦਾ ਨੰਬਰ ਨੋਟ ਕਰੋ 403-617-1868।
1: ਜੇਕਰ ਕਰ ਰਹੇ ਹੋ ਘਰ ਖਰੀਦਣ ਤੇ ਵੇਚਣ ਦੀ ਪਲੈਨਿੰਗ, ਮਨਦੀਪ ਸਿੰਘ ਗਿੱਲ ਨੂੰ ਕਾਲ ਕਰ ਲੋ ਜਾਂ ਵਿਜ਼ਿਟ ਕਰੋ ਉਹਨਾਂ ਦੀ ਵੈਬਸਾਈਟ mandeep.realtor।
2: ਮੈਕਸਵੈਲ ਸੈਂਟਰਲ ਦੇ ਰਿਅਲਟਰ ਮਨਦੀਪ ਸਿੰਘ ਗਿੱਲ 4036171868।
5: ਫਲਾਈਟ ਬਹੁਤ ਲੇਟ ਹੋ ਗਈ, ਖਾਣ ਲਈ ਬਰਗਰ ਲੈ ਲਈਏ?
6: ਨਾ ਜੀ, ਆਪਾਂ ਤੇ ਗਰਮਾ ਗਰਮ ਰੋਟੀ ਖਾਵਾਂਗੇ।
5: ਮਾੜੇ ਨਖਰੇ ਨਾ ਕਰੋ, ਮੈਥੋਂ ਰਾਤ ਦੇ 3 ਵਜੇ ਰੋਟੀਆਂ ਨਹੀਂ ਪੱਕਦੀਆਂ।
6: ਓਹੋ, ਤੁਹਾਨੂੰ ਨਹੀਂ ਕਸ਼ਟ ਦੇਣਾ, ਆਪਾਂ ਚੱਲਣਾ ਸਮੋਸਾ ਹਾਊਸ ਇੰਡੀਅਨ ਕੁਜ਼ੀਨ ਐਂਡ ਸਵੀਟਸ ਜੋ 24 ਘੰਟੇ ਖੁੱਲੇ ਹੁੰਦੇ ਨੇ।
5: ਸਮੋਸਾ ਹਾਊਸ ਇੰਡੀਅਨ ਕੁਜ਼ੀਨ, ਬ੍ਰੇਕਫਾਸਟ ਵਿੱਚ ਗਰਮਾ ਗਰਮ ਪਰੌਂਠੇ, ਲੰਚ ਐਂਡ ਡਿਨਰ ਵਿੱਚ ਪੂਰੀਆਂ, ਛੋਲੇ ਭਟੂਰੇ, ਫਿਸ਼ ਟਿੱਕਾ, ਚਾਈਨੀਜ਼ ਇੰਡੀਅਨ ਫੂਡ, ਹਰ ਪ੍ਰਕਾਰ ਦੀਆਂ ਮਿਠਾਈਆਂ ਅਤੇ ਕੇਟਰਿੰਗ ਵੀ ਕਰਦੇ ਨੇ। ਇੰਡੀਅਨ ਕੌਫੀ ਅਤੇ ਕੁੱਲਰ ਸਪੈਸ਼ਲ ਚਾਹ ਵੀ ਇਹਨਾਂ ਕੋਲੋਂ ਮਿਲਦੀ ਹੈ। ਹਰ ਪ੍ਰਕਾਰ ਦੇ ਖਾਣਿਆਂ ਲਈ ਸ਼ਾਨਦਾਰ ਰੈਸਟੋਰੈਂਟ ਸਮੋਸਾ ਹਾਊਸ ਇੰਡੀਅਨ ਕੁਜ਼ੀਨ ਐਂਡ ਸਵੀਟਸ, ਓਪਨ 24 ਆਵਰਸ, ਯੂਨਿਟ 2154-43-10104 ਐਵੇਨਿਊ ਨਾਰਥ ਈਸਟ ਕੈਲਗਰੀ। ਕਾਲ 403-460-6661
7: सोने घर दी निशानी हुंदी है शानदार फ्लोरिंग, जिथे कदम रखदिया ही तुहाडे मेहमान फ्लोरिंग कंपनी दा पता पुछन लग जान। ते ओ पता है कैलगरी कारपेट एम्पायर, जिथे तुसी ले सकदे हो अपनी पसंदी फ्लोरिंग दा समान। फ्लोरिंग घर दा होवे या होवे कमर्शियल, नवा लवाना होवे या होवे रेनोवेशन दा प्लान, कारपेट, हार्डवुड, लेमिनेट, टाइल ते होर शानदार फ्लोरिंग दे डिजाइनर नाल भरिया है इना दा शोरूम। अज ही इना दे शोरूम ते पुजो 2935 19th Street, नॉर्थ ईस्ट कैलगरी, कैलगरी कारपेट एम्पायर। फोन नंबर 403-510-1515, 2935 19th Street, नॉर्थ ईस्ट कैलगरी।
2: ਗਰੋਸਰੀ ਖਰੀਦਣ ਲਈ ਹਮੇਸ਼ਾ ਯਾਦ ਰੱਖੋ ਕੈਲਗਰੀ ਦਾ ਮਸ਼ਹੂਰ ਸਾਂਝਾ ਪੰਜਾਬ ਗਰੋਸਰੀ ਸਟੋਰ।
1: ਤਾਜ਼ੀਆਂ ਸਬਜ਼ੀਆਂ, ਫਲ ਫਰੂਟ, ਦਾਲਾਂ, ਮਸਾਲੇ ਤੇ ਬਰਤਨਾਂ ਤੋਂ ਇਲਾਵਾ ਘਰਾਂ ਦੀ ਵਰਤੋਂ ਦਾ ਹਰ ਸਮਾਨ ਮਿਲੇਗਾ। ਕੀਮਤਾਂ ਘੱਟ ਤੇ ਕੁਆਲਿਟੀ A1।
2: ਜਾਣਿਆ ਪਛਾਣਿਆ ਨਾਮ ਹੈ ਸਾਂਝਾ ਪੰਜਾਬ ਗਰੋਸਰੀ ਸਟੋਰ।
1: ਤੁਹਾਡੀ ਗਰੋਸਰੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਸਾਂਝਾ ਪੰਜਾਬ ਦੀਆਂ ਕੈਲਗਰੀ ਦੇ ਵਿੱਚ ਹਨ 6 ਲੋਕੇਸ਼ਨਾਂ। ਹਫਤੇ ਦੇ 7 ਦਿਨ ਸਵੇਰੇ 9 ਵਜੇ ਤੋਂ ਲੈ ਕੇ

0: ਸ਼ਾਮ 9 ਵਜੇ ਤੱਕ
1: ਸਾਂਝਾ ਪੰਜਾਬ ਗਰੋਸਰੀ ਸਟੋਰ ਪਹਿਲੀ ਲੋਕੇਸ਼ਨ 331-3690 ਵੈਸਟਮਨਸ ਡਰਾਈਵ
0: ਦੂਜੀ ਲੋਕੇਸ਼ਨ 117-7771-80 ਐਵੇਨਿਊ
1: ਤੀਜੀ ਲੋਕੇਸ਼ਨ 570-6520 ਫਾਲਕਨ ਰਿਜ ਬੁਲੇਵਾਰਡ
0: ਚੌਥੀ ਲੋਕੇਸ਼ਨ 606 ਸਿਟੀ ਸਕੇਪ ਸਕਿਓਰ
1: ਪੰਜਵੀਂ ਲੋਕੇਸ਼ਨ 3150-235 ਰੈੱਡ ਐਂਬਰਸ ਵੇ
0: ਛੇਵੀਂ ਲੋਕੇਸ਼ਨ 445 ਕੈਰਿੰਗਟਨ ਬੁਲੇਵਾਰਡ ਨਾਰਥ ਵੈਸਟ ਕੈਲਗਰੀ
1: ਸਾਂਝਾ ਪੰਜਾਬ ਗਰੋਸਰੀ ਸਟੋਰ ਦੀਆਂ 6 ਲੋਕੇਸ਼ਨਾਂ ਦਾ ਸਾਂਝਾ ਫੋਨ ਨੰਬਰ
0: 403-835-2222 ਨਾਰਥ ਈਸਟ ਕੈਲਗਰੀ ਦੇ ਕੈਸਲ ਰਿਜ ਏਰੀਆ ਦੇ ਵਿਚ ਹੈ ਲੋਟ ਖਰੀਦਣ ਦਾ ਸ਼ਾਨਦਾਰ ਮੌਕਾ ਜਿੱਥੇ ਬਣਾਏ ਜਾ ਸਕਦੇ ਨੇ 3 ਟਾਊਨ ਹਾਊਸ ਇਹਨਾਂ ਹੀ ਨਹੀਂ ਇਹਨਾਂ ਤਿੰਨਾਂ ਦੇ ਨਾਲ ਲੀਗਲ ਬੇਸਮੈਂਟ ਸੂਟ ਵੀ ਬਣਾਈਆਂ ਜਾ ਸਕਦੀਆਂ ਨੇ ਬਿਲਡਰਸ ਤੇ ਇਨਵੈਸਟਰਸ ਲਈ ਹੈ ਸ਼ਾਨਦਾਰ ਮੌਕਾ ਫਿਊਚਰ ਰੈਂਟਲ ਇਨਕਮ ਲਈ ਹੈ ਇਹ ਇੱਕ ਬਹੁਤ ਵਧੀਆ ਆਪਸ਼ਨ ਵਧੇਰੇ ਜਾਣਕਾਰੀ ਲਈ ਕਾਲ ਕਰ ਸਕਦੇ ਹੋ ਏਮੀ ਨੂੰ 403-617-2111 ਤੇ ਅਮਨ ਗਿੱਲ ਨੂੰ ਵੀ ਕਾਲ ਕਰ ਸਕਦੇ ਹੋ 403-479-7007 ਤੇ ਬਿਲਡਿੰਗ ਪਰਮਿਟ ਪਹਿਲਾਂ ਤੋਂ ਹੀ ਅਪਰੂਵਡ ਹੈ
1: ਰੇਡੀਓ ਸਰਸੰਗਮ 94.7 ਐਫਐਮ ਸੁਣ ਰਹੇ ਸਾਰੇ ਸਰੋਤਿਆਂ ਦਾ ਇੱਕ ਵਾਰ ਫੇਰ ਸਵਾਗਤ ਹੈ ਜੀ 6 ਵਜੇ ਤੱਕ ਆਪ ਜੀ ਨਾਲ ਸਾਥ ਬਣਿਆ ਰਹੇਗਾ ਇਸ ਪ੍ਰੋਗਰਾਮ ਦੇ ਵਿੱਚ ਤੇ ਪ੍ਰੋਗਰਾਮ ਦੇ ਪਹਿਲੇ ਹਿੱਸੇ ਵਿੱਚ ਅਸੀਂ ਕੁਝ ਖਬਰਾਂ ਸਾਂਝੀਆਂ ਕਰਨੀਆਂ ਨੇ ਜਿਹੜੀਆਂ ਕਿ ਸਾਡੇ ਅੱਜ ਦੇ ਪ੍ਰੋਗਰਾਮ ਦਾ ਜਿਨ੍ਹਾਂ ਦੇ ਬਾਰੇ ਮੈਂ ਪਹਿਲਾਂ ਜਾਣਕਾਰੀ ਦੇ ਚੁੱਕਾ ਤੇ ਉਸ ਤੋਂ ਬਾਅਦ ਡਾਕਟਰ ਪਿਆਰੇ ਲਾਲ ਗਰਗ ਹੋਰਾਂ ਦੇ ਨਾਲ ਗੱਲਬਾਤ ਪ੍ਰੋਗਰਾਮ ਦੇ ਅਗਲੇ ਹਿੱਸੇ ਵਿੱਚ ਪੇਸ਼ ਕੀਤੀ ਜਾਵੇਗੀ ਇਸ ਪ੍ਰੋਗਰਾਮ ਦੇ ਸਪਾਂਸਰ ਹਨ ਜੀ ਸੋਨਿਕ ਇੰਸ਼ੋਰੈਂਸ ਤੇ ਮਾਨਸ ਪਹੁਜਾ ਮਾਨਸਵਰੀ ਦਾਅਵਾ ਕਰਦੇ ਨੇ ਕਿ ਅਲਬਰਟਾ ਵਿੱਚ ਟਰੱਕਾਂ ਦੀ ਇੰਸ਼ੋਰੈਂਸ ਦੇ ਬੈਸਟ ਰੇਟ ਤੁਸੀਂ ਅਗਰ ਲੈਣੇ ਨੇ 587-8012-1208 ਤੇ ਸੰਪਰਕ ਕਰ ਲਓ 587-832-1208 ਮਰਸੀਡੀਜ਼ ਬੈਂਜ਼ ਕੰਟਰੀ ਹਿਲਸ ਕੈਨੇਡਾ ਦੀ ਬਹੁਤ ਵੱਡੀ ਡੀਲਰਸ਼ਿਪ ਹੈ ਨਾਰਥ ਈਸਟ ਕੈਲਗਰੀ ਦੇ ਵਿੱਚ ਹੈ ਤੇ ਵਧੀਆ ਡੀਲ ਲੈਣਾ ਚਾਹੁੰਦੇ ਹੋ ਤੇ ਗੌਰਵ ਸ਼ਰਮਾ ਨਾਲ ਸੰਪਰਕ ਕਰ ਲਓ ਫੋਨ 403-903-7657 ਵਾਈ ਵਾਈ ਸੀ ਹੋਮ ਕੇਅਰ ਤੋਂ ਵੀਰਪਾਲ ਕੌਰ ਹੋਰਾਂ ਦੀ ਕੰਪਨੀ ਜਿਹੜੀ ਹੈ ਜੀ ਘਰ ਵਿੱਚ ਬਜ਼ੁਰਗਾਂ ਦੀ ਸਾਂਭ ਸੰਭਾਲ ਲਈ ਸੇਵਾਵਾਂ ਦਿੰਦੀ ਹੈ ਤੇ ਬਿੱਲ ਸਰਕਾਰ ਨੂੰ ਫੋਨ 825-760-983-825-760-0983 ਪੰਜਾਬ ਇੰਸ਼ੋਰੈਂਸ ਤੋਂ ਲਾਈਫ ਇੰਸ਼ੋਰੈਂਸ ਤੇ ਸੁਪਰਵਿਜ਼ਰ ਇੰਸ਼ੋਰੈਂਸ ਦੀਆਂ ਸੇਵਾਵਾਂ ਲਓ ਬਿਲਕੁਲ ਬੇਫਿਕਰ ਹੋ ਕੇ ਭਰੋਸੇਮੰਦ ਸੇਵਾਵਾਂ ਲਈ ਤੁਸੀਂ ਪੰਜਾਬ ਇੰਸ਼ੋਰੈਂਸ ਤੇ ਹਰਪਿੰਦਰ ਸਿੱਧੂ ਤੇ ਲਵਪ੍ਰੀਤ ਸਿੱਧੂ ਹੋਰਾਂ ਨਾਲ ਕੰਟੈਕਟ ਕਰ ਲਓ ਫੋਨ 403-404-3500 ਮਦਰ ਇੰਡੀਆ ਰੈਸਟੋਰੈਂਟ ਸਿਟੀ ਸਕੇਪ ਲੈਂਡਿੰਗ ਦੇ ਵਿੱਚ ਰੈਸਟੋਰੈਂਟ ਹੈ ਜੀ ਜਿੱਥੇ ਦੇਸੀ ਘਿਓ ਵਿੱਚ ਦਾਲਾਂ ਸਬਜ਼ੀਆਂ ਬਣਾਈਆਂ ਜਾਂਦੀਆਂ ਨੇ 24 ਘੰਟੇ ਖੁੱਲ੍ਹਾ ਰਹਿੰਦਾ ਹੈ ਫੋਨ ਨੰਬਰ 403-461-6161 ਪਿਕਸਲ ਫੋਟੋ ਸਟੂਡੀਓ ਸਵਰਨਾ ਬਾਜ਼ਾਰ ਦੇ ਵਿੱਚ ਨਾਰਥ ਈਸਟ ਕੈਲਗਰੀ ਦੇ ਜਿੱਥੇ ਸਿਰਫ $7 ਦੇ ਵਿੱਚ ਪਾਸਪੋਰਟ ਫੋਟੋ ਬਣਾ ਸਕਦੇ ਹੋ ਇਸ ਤੋਂ ਇਲਾਵਾ ਇਹਨਾਂ ਕੋਲ ਫੈਮਿਲੀ ਫੋਟੋ ਬੱਚਿਆਂ ਦੀ ਫੋਟੋ ਅਤੇ ਹੋਰ ਸਾਰੀ ਕਿਸਮ ਦੀਆਂ ਫੋਟੋ ਵੀ ਤੁਸੀਂ ਇਹਨਾਂ ਕੋਲ ਬਣਵਾ ਸਕਦੇ ਹੋ ਛੋਟੇ ਮੋਟੇ ਫੰਕਸ਼ਨ ਵੀ ਜਿਹੜੇ ਨੇ ਜੀ ਤੁਸੀਂ ਇਹਨਾਂ ਕੋਲੋਂ ਫੋਟੋਗ੍ਰਾਫੀ ਕਰਵਾ ਸਕਦੇ ਹੋ ਪਿਕਸਲ ਫੋਟੋ ਸਟੂਡੀਓ ਨਾਰਥ ਈਸਟ ਕੈਲਗਰੀ ਸਵਰਨਾ ਬਾਜ਼ਾਰ ਖਬਰਾਂ ਵੱਲ ਨੂੰ ਚੱਲਦੇ ਆ ਜੀ ਸਿੱਧੇ ਕਿ ਓਨਟੇਰੀਓ ਦੇ ਵਿੱਚ ਪੁਲਿਸ ਨੇ ਗੱਡੀਆਂ ਚੋਰੀ ਕਰਨ ਦਾ ਗਰੋਹ ਇੱਕ ਹੋਰ ਜਿਹੜਾ ਜੀ ਪਰਦਾ ਫਾਸ਼ ਕੀਤਾ ਉਹਨਾਂ ਨੂੰ ਉਹਨਾਂ ਦੇ ਕੋਲੋਂ $5.5 billion ਦੀਆਂ ਕਾਰਾਂ ਬਰਾਮਦ ਹੋਈਆਂ ਨੇ ਅਤੇ ਇਸ ਗਰੋਹ ਨੇ ਜਿਹੜੇ ਨੁਕਸਾਨ ਕੀਤੇ ਨੇ ਉਹਨਾਂ ਦੀ ਕੀਮਤ $20 million ਤੋਂ ਉੱਪਰ ਬਣਦੀ ਹੈ $5 million ਤੋਂ ਵੱਧ ਦੀਆਂ ਗੱਡੀਆਂ ਜਿਹੜੀਆਂ ਨੇ ਉਹ ਰਿਕਵਰੀ ਕਰ ਲਈਆਂ ਗਈਆਂ ਨੇ ਇਹ ਦੱਖਣੀ ਓਨਟੇਰੀਓ ਦੇ ਵਿੱਚ ਹੈ ਨਾਇਗਰਾ ਰੀਜਨਲ ਪੁਲਿਸ ਸਰਵਿਸ ਨੇ ਦੱਸਿਆ ਕਿ ਅਸੀਂ ਪਿਛਲੇ ਸਾਲ ਅਪ੍ਰੈਲ ਦੇ ਵਿੱਚ ਇੱਕ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਸੀ ਅਤੇ ਉਸ ਇਨਵੈਸਟੀਗੇਸ਼ਨ ਤੋਂ ਬਾਅਦ ਅਸੀਂ ਜਿੱਥੇ ਤੱਕ ਪਹੁੰਚੇ ਹਾਂ ਇੱਕ ਵੱਡਾ ਗਰੋਹ ਸਾਬਤ ਹੋ ਨਿਬੜਿਆ ਅਸਲ ਵਿੱਚ ਇਹ ਇਨਵੈਸਟੀਗੇਸ਼ਨ ਵੈਸੇ ਇੱਕ ਗੱਡੀ ਦੀ ਚੋਰੀ ਤੋਂ ਸ਼ੁਰੂ ਹੋਈ ਸੀ ਲੈਕਸਸ ਦੀ SUV ਸੀ ਅਤੇ ਜਦੋਂ ਬਾਅਦ ਵਿੱਚ ਦੇਖਿਆ ਗਿਆ ਤਾਂ ਦਰਜਨਾਂ ਗੱਡੀਆਂ ਦਾ ਕੇਸ ਇਸ ਵਿੱਚ ਨਿਕਲਿਆ ਨਵੰਬਰ 2025 ਤੋਂ ਲੈ ਕੇ ਹੁਣ ਤੱਕ 50 ਤੋਂ ਵੱਧ ਚੋਰੀ ਕੀਤੀਆਂ ਜਾਂ ਚੋਰੀ ਕਰਨ ਦੀ ਕੋਸ਼ਿਸ਼ ਕੀਤੀਆਂ ਗਈਆਂ ਲੈਕਸਸ ਅਤੇ ਹੋਰ ਗੱਡੀਆਂ ਟੋਇਟਾ ਕੰਪਨੀ ਦੀਆਂ ਇਹਨਾਂ ਨੂੰ ਟਾਰਗੇਟ ਕੀਤਾ ਗਿਆ ਲੋਸਿਸ ਜਿਹੜੇ ਨੇ ਇਹਨਾਂ ਦਾ ਟੋਟਲ $20 million ਜਿਹੜਾ ਐਸਟੀਮੇਟ ਲੱਗਾ ਨਾਇਗਰਾ ਪੁਲਿਸ ਦੇ ਇਹ ਖੋਜਕਰਤਾਵਾਂ ਦੇ ਮੁਤਾਬਕ ਅਤੇ ਇਹਦੇ ਵਿੱਚੋਂ 14 million ਜਿਹੜਾ ਅਨਕਵਰਡ ਹੈ 14.5 million ਉਹਦਾ ਕੋਈ ਥੋ ਪਤਾ ਨਹੀਂ ਹੈ ਪੁਲਿਸ ਨੇ ਪ੍ਰੋਜੈਕਟ ਚਲਾਇਆ ਸੀ ਜੈਕ ਲਿੰਕਸ ਅਤੇ ਦਸੰਬਰ 2025 ਦੇ ਵਿੱਚ ਜਦੋਂ ਉਹਨਾਂ ਨੂੰ ਲੱਗਾ ਕਿ ਅਪ੍ਰੈਲ 'ਚ ਸ਼ੁਰੂ ਕੀਤਾ ਫਿਰ ਨਵੰਬਰ 'ਚ ਉਹਨਾਂ ਨੂੰ ਫਿਰ ਲੱਗਾ ਕਿ ਹੋਰ ਚੋਰੀ ਹੈ ਅਤੇ ਦਸੰਬਰ 'ਚ ਫਿਰ ਪ੍ਰੋਜੈਕਟ ਚਲਾਇਆ ਕਹਿੰਦੇ ਸੀ ਕਿ ਇਹ ਚੋਰੀ ਮਹਿੰਗੀਆਂ ਗੱਡੀਆਂ ਚੋਰੀ ਕਰਦੇ ਨੇ

ਤੇ ਵਿਦੇਸ਼ਾਂ ਦੀ ਮਾਰਕੀਟ ਵਿੱਚ ਭੇਜਦੇ ਨੇ ਇਨਵੈਸਟੀਗੇਟਰ ਕਹਿੰਦੇ ਨੇ ਕਿ ਕਈ ਜਿਹੜੇ ਖੇਤਰਾਂ ਦੀ ਪੁਲਿਸ ਨੂੰ ਫਿਰ ਜੋੜ ਕੇ ਜਿਹੜਾ ਇਸ ਇਨਵੈਸਟੀਗੇਸ਼ਨ ਨੂੰ ਅੱਗੇ ਵਧਾਇਆ ਗਿਆ ਅਕਿਊਜ਼ ਜਿਹੜੇ ਨੇ ਉਹਨਾਂ ਦੇ 112 ਗੱਡੀਆਂ ਜੋ ਚੋਰੀ ਹੋਈਆਂ ਨਾਗਰਾ ਦੇ ਵਿੱਚ ਹੈਮਿਲਟਨ ਦੇ ਬ੍ਰੈਂਟਫਰਡ ਓਕਵਿਲ ਬਰਲਿੰਗਟਨ ਲੰਡਨ ਵਾਟਰਲੂ ਕੈਂਬਰਿਜ ਟੋਬੀਕੋਕ ਟੋਰਾਂਟੋ ਸਾਰੇ ਜਗ੍ਹਾ ਤੇ ਇਹ ਜਿਹੜੇ ਨੇ ਉਹ ਜਿਹੜੇ ਨੇ ਇਹ ਪਾਏ ਗਏ ਅਗਲੀ ਗੱਲ ਕਿ ਇਹ ਵੱਖਰੇ ਵੱਖਰੇ ਫੇਜ਼ ਦੇ ਵਿੱਚ ਜਿਉਂ ਜਿਉਂ ਜਾਂਚ ਅੱਗੇ ਵੱਧਦੀ ਗਈ ਅਤੇ ਗ੍ਰਿਫਤਾਰੀਆਂ ਹੁੰਦੀਆਂ ਗਈਆਂ ਅਤੇ ਦੋ ਟੀਨੇਜ ਲੜਕੇ ਵੀ ਸੇਂਟ ਕੈਥਰੀਨ ਤੋਂ ਫੜੇ ਨੇ ਜਿਨ੍ਹਾਂ ਦੀ ਉਮਰ ਬਹੁਤ ਘੱਟ ਹੈ ਜਨਵਰੀ ਦੇ ਵਿੱਚ ਅਤੇ ਪੰਜ ਜਿਹੜੇ ਯੂਥ ਨੇ ਥੋੜ੍ਹੇ ਜਿਹੇ ਉਹਨਾਂ ਤੋਂ ਵੱਧ ਉਮਰ ਦੇ ਨੇ 20 ਤੋਂ ਵੀ ਘੱਟ ਹੋਣਗੇ ਅਤੇ ਪੁਲਿਸ ਨੇ ਇੱਕ 18 ਸਾਲਾਂ ਦਾ ਹੈਮਿਲਟਨ ਦਾ ਇੱਕ ਫੜਿਆ ਅਤੇ 23 ਸਾਲਾਂ ਦਾ ਇੱਕ ਹੋਰ ਹੈਮਿਲਟਨ ਦਾ ਜਿਹੜਾ ਫਿਰ ਲੇਟਲੀ ਬਾਅਦ ਵਿੱਚ ਕੁਛ ਦਿਨ ਪਹਿਲਾਂ ਫੜਿਆ ਸੋ ਵੱਡਾ ਗਰੋਹ ਹੈ ਜੀ ਦੂਰ ਦੂਰ ਤੱਕ ਇਹਨਾਂ ਦੇ ਜਾਲ ਇਹਨਾਂ ਦੇ ਫੈਲੇ ਹੋਏ ਸੀ ਅਤੇ ਪੋਰਟ ਆਫ ਮੋਂਟਰੀਅਲ ਤੋਂ ਲੱਭੀਆਂ ਗੱਡੀਆਂ ਜੋ ਵਿਦੇਸ਼ਾਂ ਨੂੰ ਭੇਜੇ ਜਾਣ ਦੀ ਤਿਆਰੀ ਵਿੱਚ ਸਨ ਅਤੇ ਵੈਸਟ ਅਫਰੀਕਾ ਨੂੰ ਭੇਜੀਆਂ ਜਾਣੀਆਂ ਸੀ ਬੜੀ ਹੈਰਾਨੀ ਦੀ ਗੱਲ ਹੈ ਕਿ ਸਮੁੰਦਰੀ ਰਸਤੇ ਜੋ ਇਹ ਗੱਡੀਆਂ ਚੋਰੀ ਹੋ ਕੇ ਜਾਂਦੀਆਂ ਨੇ ਉਹ ਪੋਰਟ ਦੇ ਉੱਪਰ ਕਿਉਂ ਚੈਕਿੰਗ ਨਹੀਂ ਇਸ ਤਰ੍ਹਾਂ ਦੀ ਕੀਤੀ ਜਾਂਦੀ ਕਿ ਨੁਕਸਾਨ ਹੋਣ ਤੋਂ ਬਚੇ ਇਨਵੈਸਟੀਗੇਟਰ ਕਹਿੰਦੇ ਨੇ ਕਿ ਵਾਰੰਟ ਜਿਹੜੇ ਨੇ ਅਸੀਂ ਕੁਛ ਹੋਰ ਲੋਕਾਂ ਦੇ ਜਾਰੀ ਕੀਤੇ ਹੋਏ ਨੇ ਪਬਲਿਕ ਅਵੇਅਰਨੈਸ ਜਿਹੜੀ ਹੈ ਅਸੀਂ ਵਧਾ ਰਹੇ ਹਾਂ ਲੋਕਾਂ ਨੂੰ ਦੱਸੋ ਕਿ ਡੋਰ ਲੌਕ ਕਰਕੇ ਰੱਖੋ ਮਹਿੰਗੀਆਂ ਚੀਜ਼ਾਂ ਚਾਬੀਆਂ ਜਿਹੜੀਆਂ ਗੱਡੀਆਂ ਵਿੱਚੋਂ ਕੱਢ ਦਿਓ ਵਾਲਟ ਪਰਸ ਆਈਡੈਂਟੀਫਿਕੇਸ਼ਨ ਗਰਾਜ ਡੋਰ ਓਪਨਰ ਇਲੈਕਟ੍ਰੋਨਿਕ ਡਿਵਾਈਸਿਸ ਜਿਹੜੀਆਂ ਨੇ ਉਹਨਾਂ ਨੂੰ ਨਾ ਰੱਖੋ ਉਹਨਾਂ ਨੂੰ ਲੁਕੋ ਕੇ ਰੱਖੋ ਅਤੇ ਗੱਡੀ ਉੱਥੇ ਪਾਰਕ ਕਰੋ ਜਿੱਥੇ ਜ਼ਿਆਦਾ ਰੌਸ਼ਨੀ ਹੋਵੇ ਠੀਕ ਹੈ ਲੋਕਾਂ ਨੂੰ ਐਜੂਕੇਟ ਕਰਨਾ ਇੱਕ ਇੱਕ ਮੰਦਾ ਮੈਂ ਵੱਡੀ ਚੀਜ਼ ਹੈ ਪਰ ਦੂਸਰੇ ਪਾਸੇ ਜੇ ਸ਼ਿਪ ਦੇ ਵਿੱਚ ਜਾ ਰਹੀਆਂ ਨੇ ਗੱਡੀਆਂ ਕੰਟੇਨਰਾਂ ਵਿੱਚ ਬੰਦ ਹੋ ਕੇ ਉਹਨਾਂ ਦੇ ਸਕੈਨਰ ਲਾਉਣ ਦੀ ਗੱਲ ਪਿੱਛੇ ਜਾ ਚੱਲੀ ਸੀ ਅਤੇ ਇਹ ਜਿਹੜਾ 20-20 ਮਿਲੀਅਨ ਦਾ ਲੌਸ ਹੈ ਇਸ ਕੀ ਇਹ ਲੌਸ ਉਸ ਤੋਂ ਵੱਡਾ ਹੈ ਉਹਨਾਂ ਖਰਚਿਆਂ ਤੋਂ ਜ਼ਿਆਦਾ ਕਿਉਂ ਨਹੀਂ ਨੌਕਰੀਆਂ ਕ੍ਰੀਏਟ ਕੀਤੀਆਂ ਜਾਂਦੀਆਂ ਹੋਰ ਜਿਹਦੇ ਨਾਲ ਇਹ ਕੰਮ ਬੰਦ ਹੋ ਸਕੇ ਅਤੇ ਇਹ ਕੰਮ ਨਾ ਹੋਵੇ ਕਿਉਂ ਨਹੀਂ ਮੈਨੂਅਲ ਚੈਕਿੰਗ ਕੀਤੀ ਜਾਂਦੀ ਕੰਟੇਨਰਾਂ ਦੀ ਬਹੁਤ ਵੱਡੇ ਵੱਡੇ ਸਵਾਲ ਹੈ ਜੀ ਇੱਕ ਹੋਰ ਜਿਹੜੀ ਸ਼ੈ ਹੈ ਜੀ ਉਹ ਬਹੁਤ ਜ਼ਿਆਦਾ ਨੌਕਰੀਆਂ ਖਾਣ ਦਾ ਉਹਦਾ ਖਦਸ਼ਾ ਹੈ ਕਿ ਦੁਨੀਆਂ ਭਰ ਵਿੱਚ ਨੌਕਰੀਆਂ ਖਾ ਰਹੀ ਉਹ AI ਹੈ ਆਰਟੀਫਿਸ਼ਲ ਇੰਟੈਲੀਜੈਂਸ ਹੈ ਚਲੋ ਕੰਮ ਵੀ ਦੇ ਰਹੀ ਹੈ ਲੋਕਾਂ ਨੂੰ ਕਈਆਂ ਦਾ ਕੰਮ ਸੌਖਾ ਵੀ ਕੀਤਾ ਅਤੇ ਕੈਨੇਡੀਅਨ ਲੋਕ ਕਹਿੰਦੇ ਨੇ ਜੀ ਕਿ ਹੁਣ ਅਸੀਂ ਮੈਡੀਕਲ ਐਡਵਾਈਸ ਵੀ ਇਹਦੇ ਕੋਲੋਂ ਲੈਂਦੇ ਹਾਂ ਵੀ ਸਿਹਤ ਸੰਬੰਧੀ ਕੋਈ ਸਵਾਲ ਹੋਵੇ ਤਾਂ ਅਸੀਂ AI ਨੂੰ ਪੁੱਛ ਲੈਂਦੇ ਹਾਂ ਪਰ ਕੰਮ ਜ਼ਰੂਰ ਲੈ ਰਹੇ ਨੇ ਕੈਨੇਡੀਅਨ ਪਰ ਨਾਲ ਇਹ ਕਹਿ ਰਹੇ ਨੇ ਕਿ ਇਹ ਇਨਸਾਨਾਂ ਦਾ ਬਦਲ ਨਹੀਂ ਹੈ ਡਾਕਟਰਾਂ ਦਾ ਬਦਲ ਨਹੀਂ ਹੈ ਸਿਰਫ 13% ਜਿਹੜੇ ਨੇ ਉਹ ਕਹਿੰਦੇ ਪੁੱਛ ਲੈਂਦੇ ਹਾਂ ਅਸੀਂ AI ਨੂੰ ਪਰ ਸਿਰਫ 13% ਕਹਿੰਦੇ ਨੇ ਕਿ ਅਸੀਂ AI ਦੀ ਸਲਾਹ ਨਾਲ ਪ੍ਰਿਸਕ੍ਰਿਪਸ਼ਨ ਮੈਡੀਸਨ ਵੀ ਕੋਈ ਲੈ ਲੈਂਦੇ ਹਾਂ ਕੋਈ ਦਵਾਈ ਵੀ ਲੈ ਲੈਂਦੇ ਹਾਂ ਅਤੇ ਕੰਫਰਟੇਬਲ ਫੀਲ ਕਰਦੇ ਹਾਂ ਇੱਕ ਨਵਾਂ ਪੋਲ ਕੀਤਾ ਗਿਆ ਜਿਸ ਵਿੱਚ ਹੈਲਥ ਕੇਅਰ ਦੇ ਮੁੱਦੇ 'ਤੇ ਜਿਹੜੇ ਸਵਾਲ ਪੁੱਛੇ ਗਏ ਅਤੇ ਕੈਨੇਡੀਅਨ ਨੂੰ ਪੁੱਛਿਆ ਗਿਆ ਕਿ ਉਹ ਕਿੰਨੀ ਕੁ ਪੁੱਛਦੇ ADIS ਤੋਂ AI ਤੋਂ ਮੈਡੀਕਲ ਐਡਵਾਈਸ ਕਿੰਨੀ ਕੁ ਲੈਂਦੇ ਨੇ ਉਹ ਕਹਿੰਦੇ ਕਿ ਅਸੀਂ ਪੁੱਛਦੇ ਹਾਂ ਪਰ ਜਦੋਂ ਕੋਈ ਡਿਸੀਜਨ ਲੈਣਾ ਹੋਵੇ ਕਿ ਅਸੀਂ ਆਹ ਚੀਜ਼ ਖਾਣੀ ਆ ਦਵਾਈ ਖਾਣੀ ਜਾਂ ਨਹੀਂ ਖਾਣੀ ਅਤੇ ਅਸੀਂ ਡਾਕਟਰ ਕੋਲ ਜਾਣਾ ਜ਼ਿਆਦਾ ਪਸੰਦ ਕਰਾਂਗੇ ਲਾਈਅਨ ਸਟ੍ਰੈਟਜੀ ਨੇ ਇਹ 1500 ਕੈਨੇਡੀਅਨਾਂ ਨੂੰ ਮਈ ਦੇ ਵਿੱਚ ਇਹ ਸਵਾਲ ਪੁੱਛੇ ਸੀ 46% ਵਿੱਚੋਂ ਮੰਨ ਗਏ ਕਿ ਅਸੀਂ ਮੈਡੀਕਲ ਐਡਵਾਈਸ ਜਿਹੜੀ ਆ AI ਤੋਂ ਲੈਂਦੇ ਹਾਂ ਪਰ 68% ਉਹਨਾਂ ਵਿੱਚੋਂ ਕਹਿੰਦੇ ਨੇ ਕਿ ਅਸੀਂ 2 ਹਫ਼ਤੇ ਉਡੀਕ ਰੀਅਲ ਡਾਕਟਰ ਕੋਲ ਹੀ ਜਾਣਾ ਚਾਹਵਾਂਗੇ AI ਦੀ ਮਰਜ਼ੀ ਨਾਲ ਦਵਾਈ ਨਹੀਂ ਖਾਵਾਂਗੇ ਸਿਰਫ 13% ਕਹਿੰਦੇ ਨੇ ਕਿ ਅਸੀਂ ਬਿਨਾਂ ਡਾਕਟਰ ਨਾਲ ਸਲਾਹ ਕੀਤੇ ਤੋਂ AI ਦੀ ਮਰਜ਼ੀ ਨਾਲ ਦਵਾਈ ਵੀ ਲੈ ਸਕਦੇ ਹਾਂ ਸੋ AI ਜਿਹੜੀ ਹੈ ਕੈਨੇਡੀਅਨ ਹੈਲਥ ਕੇਅਰ ਨੂੰ ਜਦੋਂ ਪੁੱਛਿਆ ਗਿਆ ਕਿ ਵਧੀਆ ਕਰੇਗੀ ਜਾਂ ਖਰਾਬ ਕਰੇਗੀ ਅਤੇ ਜਾਂ ਕੋਈ ਅਸਰ ਨਹੀਂ ਹੋਵੇਗਾ ਅਗਲੇ 8-10 ਸਾਲਾਂ ਦੇ ਵਿੱਚ ਤਾਂ 40% ਕਹਿੰਦੇ ਨੇ ਕਿ ਇਹਦੇ ਨਾਲ AI ਨਾਲ ਹੈਲਥ ਕੇਅਰ ਹੋਰ ਖਰਾਬ ਹੋਵੇਗੀ 30% ਕਹਿੰਦੇ ਨੇ ਕਿ ਬਿਹਤਰ ਹੋਵੇਗੀ ਸੋ ਅਤੇ ਇਹਦੇ ਵਿੱਚ 70% ਲੋਕ ਇਹ ਮੰਨਦੇ ਨੇ ਕਿ AI ਦੇ ਨਾਲ ਜਿਹੜਾ ਹੈ ਜੋ ਪਰਸਨਲ ਲੈਵਲ 'ਤੇ ਅਸੀਂ ਕਿਸੇ ਕੋਲੋਂ ਸਲਾਹ ਲੈ ਸਕਦੇ ਹਾਂ ਉਹ ਜਿਹੜਾ ਹੈ ਉਹ ਨਹੀਂ ਹੋਵੇਗੀ ਪ੍ਰਾਈਵੇਸੀ ਇਸ਼ੂ ਦੇ ਮੁੱਦੇ 'ਤੇ ਕਹਿੰਦੇ ਨੇ ਕਿ ਬਹੁਤ ਸਾਨੂੰ ਫਿਕਰ ਹੈ ਕਿ ਜਿਹੜੇ ਨੇ ਇਹ ਹੈਕਰਸ ਤੱਕ ਅਤੇ ਜਿਹੜੇ ਨੇ AI ਦੇ ਨਾਲ ਜਿਹੜਾ ਤੁਸੀਂ ਤੁਹਾਡਾ ਰਿਕਾਰਡ ਪਹੁੰਚ ਸਕੇਗਾ ਅਤੇ ਜਿਹੜੇ ਰਿਕਾਰਡ ਜਿਹੜੇ ਨੇ AI ਦੇ ਟੂਲ ਦੇ ਨਾਲ ਤੁਸੀਂ ਸ਼ੇਅਰ ਕਰਦੇ ਹੋ ਆਪਣੇ ਮੈਡੀਕਲ ਅਤੇ ਉਹ ਵੀ ਕੋਈ ਚੰਗੀ ਗੱਲ ਨਹੀਂ ਹੈ ਜੀ ਅਗਲੀ ਖਬਰ ਵੱਲ ਚੱਲਦੇ ਹਾਂ ਜੀ ਅਲਬਰਟਾ ਦੇ ਵਿੱਚ ਵੱਖਵਾਦੀ ਮੁਹਿੰਮ ਜਿਹੜੀ ਹੈ ਇਸ ਮੰਦੀ ਦੇ ਦੌਰ ਦੇ ਵਿੱਚ ਕਿਹੋ ਜਿਹਾ ਪ੍ਰਭਾਵ ਛੱਡ ਰਹੀ ਹੈ ਅਤੇ ਐਕਸਪਰਟਸ ਜਿਹੜੇ ਨੇ ਸਾਡੇ ਉਹ ਕੀ ਕਹਿੰਦੇ ਨੇ ਐਕਸਪਰਟਸ ਇਹ ਕਹਿੰਦੇ ਨੇ ਕਿ ਅਲਬਰਟਾ ਦੇ ਵਿੱਚ ਸੈਪਰੇਸ਼ਨ ਮੂਵਮੈਂਟ ਜਿਹੜੀ

ਹੈ ਗਲੋਬਲ ਸਕਸੈਸ਼ਨ ਐਫਰਟ ਜਿਹੜੇ ਹੈਗੇ ਨੇ ਉਹਨਾਂ ਦੇ ਵਿੱਚ ਇੱਕ ਆਊਟਲਾਇਰ ਆ ਅਲਬਰਟਾ ਦੀ ਵੱਖਵਾਦੀ ਮੁਹਿੰਮ ਜਿਹੜੀ ਹੈ ਦੂਸਰੀਆਂ ਵੱਖਵਾਦੀ ਮੁਹਿੰਮ ਨਾਲੋਂ ਡੈਮੋਕ੍ਰੈਟਿਕ ਕੰਟਰੀਜ਼ ਦੇ ਵਿੱਚ ਇਹ ਥੋੜ੍ਹੀ ਵੱਖਰੀ ਹੈ ਅਤੇ ਜੋ ਦੁਨੀਆਂ ਦੇ ਵਿੱਚ ਇਸ ਵੇਲੇ ਆਰਥਿਕ ਸਥਿਤੀ ਹੈ ਉਹਦੇ ਵੀ ਇਸ 'ਤੇ ਵੱਖਰੇ ਪ੍ਰਭਾਵ ਪੈ ਰਹੇ ਨੇ ਅਤੇ ਇਹਦੇ ਵਿੱਚ ਸਕੋਟਿਸ਼ ਇੰਡੀਪੈਂਡੈਂਸ ਦਾ ਰੈਫਰੈਂਡਮ ਅਤੇ ਕਿ ਕੁਛ ਹੋਰ ਮੁਲਕਾਂ ਦੇ ਵਿੱਚ ਸਪੇਨ ਦੇ ਨਾਲ ਕੈਟਲੋਨੀਆ ਦਾ ਜਿਹੜਾ ਸੀਗਾ ਉਹਨਾਂ ਨਾਲੋਂ ਥੋੜ੍ਹਾ ਜਿਹਾ ਇਸ ਨੂੰ ਵੱਖਰੇ ਤੌਰ 'ਤੇ ਦੇਖਿਆ ਜਾ ਰਿਹਾ ਹੈ ਸੋ ਕੁਛ ਪੋਲੀਟੀਕਲ ਸਾਇੰਸ ਦੇ ਪ੍ਰੋਫੈਸਰ ਅਤੇ ਕੁਛ ਹੋਰ ਐਕਸਪਰਟਸ ਜਿਹੜੇ ਨੇ ਉਹ ਕਹਿੰਦੇ ਨੇ ਕਿ ਅਲਬਰਟਾ ਦੇ ਜਿਹੜੇ ਸੈਪਰੇਟਿਜ਼ਮ ਦੇ ਵਿੱਚ ਕੁਛ ਜਿਹੜੇ ਕਰੈਕਟਰਿਸਟਿਕਸ ਨੇ ਉਹ ਨੋਨ ਐਗਜ਼ਿਸਟੈਂਸ ਨੇ ਜਦੋਂ ਕੋਈ ਓਬਜੈਕਟਿਵ ਹੁੰਦਾ ਹੈ ਵੱਖਰੇਵੇਂ ਦਾ ਉਹਦੇ ਵਿੱਚ ਰਿਲੀਜਨ ਹੁੰਦਾ ਧਾਰਮਿਕ ਹੁੰਦਾ ਲੈਂਗੁਏਜ ਬਿਲੀਫ ਹੁੰਦਾ ਜਾਂ ਕੋਈ ਪ੍ਰੀਵੀਅਸ ਐਗਜ਼ਿਸਟੈਂਸ ਇਸ ਤਰ੍ਹਾਂ ਦੀ ਹੋਵੇ ਕਿ ਅਸੀਂ ਵੱਖਰਾ ਹੀ ਸਾਡੀ ਹੋਂਦ ਸੀ ਜਾਂ ਜੈਨੈਟਿਕਲੀ ਅਸੀਂ ਵੱਖਰੇ ਹੋਈਏ ਦੂਸਰਿਆਂ ਨਾਲੋਂ ਜਿਵੇਂ ਕਿ ਸਕੋਟਲੈਂਡ ਦੇ ਵਿੱਚ ਹੈ ਬੋਲੀ ਦਾ ਜਾਂ ਹੋਰ ਚੀਜ਼ਾਂ ਦਾ ਅਸਰ ਹੈ ਇਹ ਸਾਰੀਆਂ ਚੀਜ਼ਾਂ ਇਹਦੇ ਵਿੱਚੋਂ ਮਿਸਿੰਗ ਨੇ ਅਲਬਰਟਾ ਦੇ ਸੈਪਰੇਸ਼ਨ ਮੁਹਿੰਮ ਦੇ ਵਿੱਚੋਂ ਸੋ ਕੀ ਇਹ ਜਿਹੜੇ ਜਿਹੜੀਆਂ ਚੀਜ਼ਾਂ ਨੇ ਇਹ ਅਲਬਰਟਾ ਦੇ ਵੱਖਰੇ ਹੋਣ ਨੂੰ ਜਾਇਜ਼ ਬਣਾਉਂਦੀਆਂ ਨੇ ਇਸ ਵਿੱਚ ਬਹੁਤ ਸਾਰੇ ਪ੍ਰੋਫੈਸਰ ਜਿਹੜੇ ਨੇ ਕਿ ਜਦੋਂ ਤੋਂ ਪ੍ਰੋਵਿੰਸ ਨੇ ਕਨਫੈਡਰੇਸ਼ਨ ਨੂੰ ਜੁਆਇਨ ਕੀਤਾ ਉਸ ਵਿੱਚ ਅਲਬਰਟਾ ਦੇ ਵੱਖਵਾਦੀ ਗੱਲ ਕਰਨ ਵਾਲੇ ਉਦੋਂ ਤੋਂ ਐਗਜ਼ਿਸਟ ਕਰਦੇ ਨੇ 1905 ਤੋਂ ਲੈ ਕੇ ਪਰ ਇਸ ਤਰ੍ਹਾਂ ਰੈਫਰੈਂਡਮ ਦੇ ਕਲੋਜ਼ ਕਦੀ ਉਹ ਆਏ ਨਹੀਂ ਸੀ ਜੇ ਫਰੈਂਚ ਦੀ ਗੱਲ ਜੇ ਜਿਹੜੀ ਕਿਊਬਿਕ ਦੀ ਗੱਲ ਚੱਲੀ ਸੀ ਅਤੇ ਬੋਲੀ ਦੇ ਆਧਾਰ 'ਤੇ ਅਤੇ ਉਹਨਾਂ ਦਾ ਜੋ ਇੱਕ ਵੱਖਰੀ ਇੱਕ ਹੋਂਦ ਹੈ ਉਹਦੇ ਆਧਾਰ 'ਤੇ ਉਸ ਨੂੰ ਵੱਖਰੇ ਕਰਨ ਦੀ ਗੱਲ ਚੱਲੀ ਸੀ ਇਸ ਦੇ ਵਿੱਚ ਅਲਬਰਟਾ ਦੇ ਵਿੱਚ ਸੈਪਰੇਟਿਜ਼ਮ ਮੂਵਮੈਂਟ ਜਿਹੜੀ ਹੈ ਉਹ ਲਾਸਟ ਜਿਹੜੀ ਇਸ ਤੋਂ ਪਹਿਲਾਂ ਕੋਈ ਥੋੜ੍ਹੀ ਬਹੁਤੀ ਜੋ ਜ਼ੋਰ ਫੜਿਆ ਸੀ ਇਸਨੇ 1980 ਦੇ ਵਿੱਚ ਸੀ ਅਤੇ ਇਸ ਵੇਲੇ ਜਿੰਨਾ ਇਹਨਾਂ ਇਹਦਾ ਰੌਲਾ ਰੱਪਾ ਹੈ ਸਮੇਂ ਦੀ ਗੱਲ ਹੈ ਸ਼ਾਇਦ ਅਤੇ ਉਹਦੇ ਵਿੱਚ ਜਿਹੜੀ ਚੀਜ਼ਾਂ ਨੇ ਉਹ ਇਸ ਵੇਲੇ ਜਿਹੜੀਆਂ ਆ ਰਹੀਆਂ ਨੇ ਸਭ ਤੋਂ ਵੱਧ ਨੇ 1980 ਦੇ ਵਿੱਚ ਕਹਿੰਦੇ ਉਸ ਵੇਲੇ ਅਲਬਰਟਾ ਦੇ ਵਿੱਚ ਜਿਹੜੇ ਵੱਖਵਾਦੀ ਮੁਹਿੰਮ ਵਾਲੇ ਨੇ ਉਹ ਪੀਰੇ ਐਲੇ ਟਰੂਡੋ ਜਿਹੜੇ ਕਿ ਜਸਟਿਨ ਟਰੂਡੋ ਦੇ ਪਿਤਾ ਸਨ ਅਤੇ ਪ੍ਰਾਈਮ ਮਿਨਿਸਟਰ ਸੀ ਅਤੇ ਉਹਨਾਂ ਦੀ ਲਿਬਰਲ ਸਰਕਾਰ ਦੇ ਨੈਸ਼ਨਲ ਐਨਰਜੀ ਪ੍ਰੋਗਰਾਮ ਦੇ ਨਾਲ ਪੂਰੀ ਤਰ੍ਹਾਂ ਨਰਾਜ਼ ਸਨ ਅਤੇ ਜਿਹਦੇ ਨਾਲ ਅਲਬਰਟਾ ਦੇ ਆਇਲ ਰੈਵਨਿਊ 'ਤੇ ਉਹਨਾਂ ਨੇ ਟੈਕਸ ਵਧਾ ਦਿੱਤਾ ਸੀ ਅਤੇ ਪ੍ਰੋਗਰਾਮ ਬਾਅਦ ਵਿੱਚ ਭਾਵੇਂ ਖਤਮ ਕਰ ਦਿੱਤਾ ਗਿਆ ਪਰ ਲੋਕਾਂ ਦੀ ਨਾਰਾਜ਼ਗੀ ਵੱਧਦੀ ਗਈ ਸੋ ਇਹ ਸਾਰੀਆਂ ਚੀਜ਼ਾਂ ਨੇ ਤੋ ਦੂਸਰੇ ਦੇਸ਼ਾਂ ਨਾਲ ਵੀ ਕੰਪੇਅਰ ਕੀਤਾ ਜਾ ਰਿਹਾ ਹੈ ਅਤੇ ਅਲਬਰਟਾ ਦਾ ਸੈਪਰੇਟਿਜ਼ਮ ਜਿਹੜਾ ਹੈ ਉਹ ਕਿੱਥੇ ਖਲੋਂਦਾ ਸੋ ਇਸ ਚੀਜ਼ ਨੂੰ ਜਿਹੜਾ ਮਾਹਰ ਜਿਹੜੇ ਨੇ ਉਹ ਕਹਿੰਦੇ ਨੇ ਕਿ ਇੱਥੇ ਕੁਛ ਚੀਜ਼ਾਂ ਵੱਖਰੀਆਂ ਨੇ ਦੂਸਰਿਆਂ ਨਾਲੋਂ ਉੱਤਰੀ ਸਸਕੈਚੂਨ ਦੇ ਵਿੱਚ ਕੁਝ ਦਿਨ ਪਹਿਲਾਂ ਇੱਕ ਰਿੱਛ ਦੇ ਹਮਲੇ ਦੇ ਵਿੱਚ ਇੱਕ ਵਿਅਕਤੀ ਦੀ ਮੌਤ ਹੋਈ ਸੀ 8 ਮਈ ਨੂੰ ਉਸ ਵਿਅਕਤੀ ਦੀ ਪਛਾਣ ਹੋ ਗਈ ਹੈ ਉਸਦਾ ਨਾਮ ਹਰਿਸ਼ੀਕੇਸ਼ ਕੋਲੋਥ ਹੈ ਹਰਿਸ਼ੀਕੇਸ਼ ਕੋਲੋਥ 27 ਸਾਲਾਂ ਦਾ ਸੀ ਕੇਰਲਾ ਦਾ ਰਹਿਣ ਵਾਲਾ ਸੀ ਅਤੇ ਯੂਰੇਨੀਅਮ ਦੀ ਐਕਸਪਲੋਰੇਸ਼ਨ ਸਾਈਟ 'ਤੇ ਕੰਮ ਕਰ ਰਿਹਾ ਸੀ ਜਦੋਂ ਉਸਦੇ ਉੱਪਰ ਇਸ ਰੇਅਰ ਫੈਟਲ ਜਿਹੜਾ ਇੱਕ ਬੇਅਰ ਅਟੈਕ ਹੋਇਆ ਜਿਸ ਵਿੱਚ ਉਸਦੀ ਮੌਤ ਹੋ ਗਈ ਹਰਿਸ਼ੀਕੇਸ਼ ਕੋਲੋਥ ਇੱਕ MMA ਫਾਈਟਰ ਸੀ ਟ੍ਰੇਨਡ ਸੀ ਅਤੇ ਇੰਡੀਆ ਦੇ ਵਿੱਚ ਰਿਹਾ ਫਿਰ ਕੈਨੇਡਾ ਦੇ ਵਿੱਚ ਰਹਿੰਦਾ ਸੀ ਅਤੇ ਪੈਂਟੈਕਟਨ BC ਦੇ ਵਿੱਚ ਰਹਿਣ ਵਾਲਾ ਸੀ ਆਪਣੇ ਵੱਡੇ ਭਰਾ ਅਰਜੁਨ ਕੋਲੋਥ ਦੇ ਨਾਲ ਉਹ ਰਹਿੰਦਾ ਸੀ ਹਰਿਸ਼ੀਕੇਸ਼ ਜ਼ੂ ਬੇ ਪ੍ਰੋਪਰਟੀ ਜਿਹੜੀ ਹੈ ਵੈਨਕੂਵਰ ਬੇਸਡ ਯੂਰੇਨੀਅਮ ਐਕਸ ਡਿਸਕਵਰੀ ਕਾਰਪੋਰੇਸ਼ਨ ਹੈ ਉਹਨਾਂ ਦੇ ਲਈ ਕੰਮ ਕਰਦਾ ਸੀ ਅਤੇ ਇੱਕ ਫਾਈਟਰ ਸੀ ਅਤੇ ਡ੍ਰੀਮਰ ਮੰਨਿਆ ਜਾਂਦਾ ਸੀ ਸੋ ਮਾਰਸ਼ਲ ਆਰਟਸ ਦੇ ਨਾਲ ਉਹ ਲੈਸ ਇਹ ਬੰਦਾ ਕਿਵੇਂ ਬੇਅਰ ਦੀ ਗ੍ਰਿਫਤ ਦੇ ਵਿੱਚ ਆ ਗਿਆ ਇਹਦੇ ਬਾਰੇ ਜਿਹੜੀ ਹੈ ਬੜੀ ਸ਼ੌਕਿੰਗ ਇਹ ਜਿਹੜੀ ਕਹਾਣੀ ਹੈ ਜੀ ਉਸਦੇ ਭਰਾ ਨੇ ਦੱਸਿਆ ਕਿ ਇੱਕ ਇਸ ਤਰ੍ਹਾਂ ਗੱਲ ਹੋਈ ਸੀ ਕਿ ਮੇਰੇ RCMP ਨੇ ਮੇਰੇ ਡੋਰ 'ਤੇ ਦੱਸਿਆ ਕਿ ਤੇਰੇ ਭਰਾ ਦੀ ਇਸ ਤਰ੍ਹਾਂ ਮੌਤ ਹੋ ਗਈ ਹੈ ਅਤੇ ਬੇਅਰ ਜਿਹੜਾ ਹੈ ਉਸਨੂੰ ਬਾਅਦ ਵਿੱਚ ਕਿਸੇ ਹੋਰ ਵਿਅਕਤੀ ਨੇ ਸਿਵਲੀਅਨ ਨੇ ਗੋਲੀ ਮਾਰ ਕੇ ਉਸ ਰਿੱਛ ਨੂੰ ਵੀ ਮਾਰ ਦਿੱਤਾ ਪਰ ਇਸ ਵਿਅਕਤੀ ਦੀ ਪਛਾਣ ਜਿਹੜੀ ਹੋਈ ਹੈ ਅਤੇ MMA ਫਾਈਟਰ ਜਿਹੜੀ ਕਿ ਗੇਮ ਤੁਸੀਂ ਦੇਖਦੇ ਹੋ ਉਸ ਵਿੱਚ ਇੱਕ ਚੰਗਾ ਫਿੱਟ ਫਾਟ ਵਿਅਕਤੀ ਸੀ ਪਰ ਇਹ ਉਸਦੀ ਜਾਨ ਜਿਹੜੀ ਹੈ ਇਸ ਹਮਲੇ ਦੇ ਵਿੱਚ ਜਾਂਦੀ ਲੱਗੀ ਆ ਪ੍ਰੋਗਰਾਮ ਵਿੱਚ ਅਗਲੀ ਖਬਰ ਵੱਲ ਚੱਲਦੇ ਹਾਂ ਜੀ ਸਾਬਕਾ US ਅਟਾਰਨੀ ਜਨਰਲ ਪੈਮ ਬੌਂਡੀ ਜੋ ਕਿ ਪਿਛਲੇ

0: ਮਹੀਨੇ ਉਹਨਾਂ ਨੂੰ ਆਪਣੇ ਅਹੁਦੇ ਤੋਂ ਉਹਨਾਂ ਦੇ ਤੋਂ ਹਟਾ ਦਿੱਤਾ ਗਿਆ ਸੀ ਉਹ ਥਾਇਰੋਇਡ ਕੈਂਸਰ ਦੇ ਨਾਲ ਪੀੜਿਤ ਨੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਉਹਨਾਂ ਨੂੰ ਅਮਰੀਕਾ ਦੇ ਟੌਪ ਲਾਅ ਐਨਫੋਰਸਮੈਂਟ ਆਫਿਸਰ ਤੋਂ ਪਿਛਲੇ ਕੁਛ ਸਮਾਂ ਪਹਿਲਾਂ ਹਟਾ ਦਿੱਤਾ ਸੀ ਅਤੇ ਹੁਣ ਪੈਮ ਬੌਂਡੀ 60 ਸਾਲਾਂ ਨੇ ਦੱਸਿਆ ਕਿ ਉਹਨਾਂ ਦਾ ਟ੍ਰੀਟਮੈਂਟ ਚੱਲ ਰਿਹਾ ਜਿਸ ਵਿੱਚ ਕੁਛ ਹਫ਼ਤੇ ਪਹਿਲਾਂ ਉਹਨਾਂ ਦੀ ਸਰਜਰੀ ਵੀ ਹੋਈ ਹੈ ਅਤੇ ਆਪਣੇ ਵਾਈਟ ਹਾਊਸ ਦੇ ਨਵੇਂ ਐਡਵਾਈਜ਼ਰੀ ਕੌਂਸਲ ਜਿਹੜਾ AI 'ਤੇ ਹੈ ਜੋ ਕਿ ਪ੍ਰੈਜ਼ੀਡੈਂਸ਼ੀਅਲ ਕੌਂਸਲ ਆਫ ਐਡਵਾਈਜ਼ਰ ਸਾਇੰਸ ਅਤੇ ਟੈਕਨੋਲੋਜੀ ਬਾਰੇ ਹੈ ਉਸ 'ਤੇ ਉਹ ਕੰਮ ਕਰਦੇ ਰਹਿਣਗੇ ਅਤੇ ਇਸ ਬਾਰੇ ਜਾਣਕਾਰੀ ਜਿਹੜੀ ਹੈ ਬੌਂਡੀ ਨੇ ਡਿਪਾਰਟਮੈਂਟ ਆਫ ਜਸਟਿਸ ਦੇ ਉਸ ਔਸਟਰ ਤੋਂ ਬਾਅਦ ਦਿੱਤੀ ਹੈ ਅਪ੍ਰੈਲ ਦੇ ਵਿੱਚ ਜਦੋਂ ਉਹਨਾਂ ਨੂੰ ਕਿਹਾ ਸੀ ਕਿ ਨਵੇਂ ਪ੍ਰਾਈਵੇਟ ਸੈਕਟਰ ਦੇ ਰੋਲ ਦੇ ਵਿੱਚ ਉਹ ਕੰਮ ਕਰਨ ਜਾ ਰਹੇ ਨੇ ਪਰ ਹੁਣਾਂ ਨੇ ਜੋ ਇਹ ਖੁਲਾਸਾ ਕੀਤਾ ਹੈ ਇਸ ਦੇ ਨਾਲ ਬੜਾ ਜਿਹੜਾ ਸਾਰੇ ਸ਼ੌਕਿੰਗ ਜਿਹੜੇ ਇਸ ਵੇਲੇ ਸਥਿਤੀ ਦੇ ਵਿੱਚ ਹੈਗੇ ਨੇ ਜੀ ਕੁਛ ਖ਼ਬਰਾਂ ਹੋਰ ਨੇ ਜਿਸ ਦੇ ਵਿੱਚ ਜਰਮਨ ਦੇ ਵਿੱਚ ਇੱਕ ਮਿਲੀਟੈਂਟ ਗਰੁੱਪ ਦੀ ਇੱਕ ਸਾਬਕਾ ਮੈਂਬਰ ਨੂੰ ਇੰਨੇ ਸਾਲ ਪੁਲਿਸ ਤੋਂ ਭੱਜਣ ਤੋਂ ਬਾਅਦ 30 ਸਾਲ ਬਾਅਦ ਜਿਹੜਾ ਗ੍ਰਿਫਤਾਰ ਕੀਤਾ ਗਿਆ ਜਰਮਨ ਮਿਲੀਟੈਂਟ ਗਰੁੱਪ ਸੀਗਾ ਜੀ ਰੈੱਡ ਆਰਮੀ ਫੈਕਸ਼ਨ RAF ਉਹਨਾਂ ਦੀ ਇੱਕ ਮੈਂਬਰ ਡੈਨੀਅਲਾ ਕਲੈਟ 67 ਸਾਲਾਂ ਨੂੰ ਉਹਨਾਂ ਦੇ ਇੱਕ ਫਲੈਟ ਦੇ ਵਿੱਚੋਂ 2024 ਵਿੱਚ ਗ੍ਰਿਫਤਾਰ ਕੀਤਾ ਗਿਆ ਸੀ 30 ਸਾਲ ਉਹ ਫਰਾਰ ਰਹੇ ਅਤੇ ਹੁਣ ਉਸਨੂੰ 13 ਸਾਲ ਜੇਲ੍ਹ ਦੇ ਵਿੱਚ ਸਜ਼ਾ ਜਿਹੜੀ ਹੈ ਸੁਣਾਈ ਗਈ ਹੈ ਅਤੇ ਉਹਨਾਂ ਨੂੰ ਬਰੀ ਕਰਨ ਦੀ ਮੰਗ ਜਿਹੜੀ ਹੈ ਉਹ ਕੀਤੀ ਗਈ ਸੀ ਉਹਨਾਂ ਦੇ ਵਕੀਲਾਂ ਵੱਲੋਂ ਪਰ ਕੁਛ ਲਾਅ ਉਹਨਾਂ ਨੇ ਤੋੜੇ ਵੈਪਨ ਦੇ ਅਤੇ ਕੁਛ ਹੋਰ ਓਫੈਂਸਿਸ ਕੀਤੇ ਸੀ 17 ਸਾਲ ਦੇ ਸਮੇਂ ਦੇ ਵਿੱਚ RAF ਜੋ ਕਿ ਇੱਕ ਵਾਇਲੈਂਟ ਐਂਟੀ ਕੈਪੀਟਲਿਸਟ ਗਰੁੱਪ ਸੀ ਅਤੇ ਉਹਨਾਂ ਨੂੰ ਬਾਅਦ ਵਿੱਚ ਭਾਵੇਂ ਉਸ ਗਰੁੱਪ ਨੂੰ ਤਾਂ ਖਤਮ ਕਰ ਦਿੱਤਾ ਗਿਆ ਕੁਛ ਲੋਕ ਉਹਨਾਂ ਦੇ ਜਿਹੜੇ ਅਜੇ ਵੀ ਫਰਾਰ ਸੀ ਉਹਨਾਂ 'ਤੇ ਮਰਡਰ ਕਿਡਨੈਪਿੰਗ ਅਤੇ ਬੌਂਬਿੰਗ ਦੇ ਦੋਸ਼ ਨੇ 1970 ਤੋਂ ਲੈ ਕੇ 1990 ਤੱਕ ਸੋ ਇੰਨੇ ਸਾਲਾਂ ਬਾਅਦ ਵੀ ਜਿਹੜਾ ਹੈ ਉਸਨੂੰ ਔਰਤ ਨੂੰ ਗ੍ਰਿਫਤਾਰ ਕਰਕੇ ਜਸਟਿਸ ਜਿਹੜਾ ਦਿੱਤਾ ਗਿਆ ਜੀ ਪੀੜਤਾਂ ਨੂੰ ਭਾਰਤ ਦੇ ਵਿੱਚ ਇੱਕ ਸਾਬਕਾ ਓਲੰਪੀਅਨ ਅਤੇ ਇੱਕ ਐਡਮਿਨਿਸਟ੍ਰੇਟਰ ਰਣਧੀਰ ਸਿੰਘ ਉਹਨਾਂ ਦਾ ਦੇਹਾਂਤ ਹੋ ਗਿਆ ਰਣਧੀਰ ਸਿੰਘ ਕੈਪਟਨ ਅਮਰਿੰਦਰ ਸਿੰਘ ਦੇ ਬ੍ਰਦਰ ਸਨ ਰਣਧੀਰ ਸਿੰਘ ਖੁਦ ਸਪੋਰਟਸ ਪਰਸਨ ਵੀ ਸੀ ਅਤੇ ਉਹਨਾਂ ਨੇ ਖੇਡ ਜਗਤ ਦੇ ਵਿੱਚ ਜਿਹੜਾ ਉਹ 5 ਵਾਰ ਦੇ ਓਲੰਪੀਅਨ ਰਹੇ ਅਰਜੁਨ ਅਵਾਰਡ ਵੀ ਉਹਨਾਂ ਨੇ ਜਿੱਤਿਆ ਭਾਰਤੀ ਓਲੰਪਿਕ ਐਸੋਸੀਏਸ਼ਨ ਦੇ ਸਾਬਕਾ ਜਨਰਲ ਸੈਕਟਰੀ ਰਹੇ ਇੰਟਰਨੈਸ਼ਨਲ ਓਲੰਪਿਕ ਕਮੇਟੀ ਦੇ ਫਾਰਮਰ ਮੈਂਬਰ ਰਹੇ ਓਲੰਪਿਕ ਕੌਂਸਲ ਆਫ ਏਸ਼ੀਆ ਦੇ ਫਾਰਮਰ ਪ੍ਰੈਜੀਡੈਂਟ ਵੀ ਰਹੇ ਰਣਧੀਰ ਸਿੰਘ ਦੀ ਉਮਰ 79 ਸਾਲ ਸੀ ਅਤੇ ਬਿਮਾਰ ਸਨ ਪਟਿਆਲਾ ਦੇ ਇਸ ਸ਼ਾਹੀ ਪਰਿਵਾਰ ਦੇ ਵਿੱਚ ਜਨਮੇ ਰਣਧੀਰ ਸਿੰਘ ਜਿੱਥੇ ਜਿਹੜੇ ਸੀ ਉਹਨਾਂ ਨੇ ਉਹਨਾਂ ਦੇ ਜਿਹਦੀ ਸ਼ੁਰੂਆਤ ਮਹਾਰਾਜਾ ਰਜਿੰਦਰ ਸਿੰਘ ਅਤੇ ਭੁਪਿੰਦਰ ਸਿੰਘ ਨੇ ਕੀਤੀ ਸੀ ਕ੍ਰਿਕਟ ਦੇ ਪਹਿਲੇ ਸਰਪ੍ਰਸਤਾਂ ਦੇ ਵਿੱਚੋਂ ਸਨ ਸੋ 5 ਵਾਰ ਦੇ ਓਲੰਪਿਕ ਦੇ ਵਿੱਚ ਉਹਨਾਂ ਨੇ ਜੋ ਹਿੱਸਾ ਲਿਆ 1968 ਦੀ ਮੈਕਸੀਕੋ ਸਿਟੀ ਓਲੰਪਿਕ ਦੇ ਵਿੱਚ ਟਰੈਪ ਸ਼ੂਟਿੰਗ ਦੇ ਵਿੱਚ ਉਹ ਟੀਮ ਦੇ ਵਿੱਚ ਸਨ ਰਣਧੀਰ ਸਿੰਘ 1972 ਦੇ ਵਿੱਚ ਮਿਊਨਿਕ ਓਲੰਪਿਕ ਵਿੱਚ ਟਰੈਪ ਸ਼ੂਟਿੰਗ ਦੇ ਵਿੱਚ ਸਨ 1976 ਦੇ ਵਿੱਚ ਵੀ ਟਰੈਪ ਸ਼ੂਟਿੰਗ ਦੇ ਵਿੱਚ ਸੀ 1980 ਦੇ ਮਾਸਕੋ ਓਲੰਪਿਕ ਦੇ ਵਿੱਚ ਵੀ ਉਹਨਾਂ ਨੇ ਨੁਮਾਇੰਦਗੀ ਕੀਤੀ ਭਾਰਤ ਦੀ 84 ਦੇ ਵਿੱਚ ਵੀ ਲਾਸ ਏਂਜਲਸ ਓਲੰਪਿਕ ਦੀ ਟਰੈਪ ਸ਼ੂਟਿੰਗ ਟੀਮ ਦੇ ਵਿੱਚ ਸਨ ਸੋ ਐਡਮਿਨਿਸਟ੍ਰੇਟਰ ਵੀ ਸਨ ਅਤੇ ਸਪੋਰਟਸ ਪ੍ਰੇਮੀ ਸਨ ਅਤੇ ਉਹ ਉਹਨਾਂ ਦਾ ਦੇਹਾਂਤ ਹੋ ਗਿਆ ਅਤੇ ਏਸ਼ੀਆਈ ਖੇਡਾਂ ਦੇ ਨਾਲ ਵੀ ਜੁੜੇ ਹੋਏ ਸਨ ਸੋ ਉਹਨਾਂ ਨੇ ਮੈਡਲ ਵੀ ਜਿੱਤੇ ਏਸ਼ੀਆ ਦੇ ਵਿੱਚ ਅਤੇ ਉਹਨਾਂ ਨੂੰ ਕਾਫੀ ਨੋਨ ਜਿਹੜੇ ਐਡਮਿਨਿਸਟ੍ਰੇਟਰ ਜਿਹੜੇ ਨੇ ਸਪੋਰਟਸ ਦੇ ਉਹਨਾਂ ਨੂੰ ਮੰਨਿਆ ਜਾਂਦਾ ਜੀ ਰੇਡੀਓ ਸੁਰਸੰਗਮ 'ਤੇ ਜੀ ਹੁਣ ਅਸੀਂ ਗੱਲਬਾਤ ਪੇਸ਼ ਕਰਦੇ ਹਾਂ ਇਹ ਗੱਲਬਾਤ ਜਿਹੜੀ ਹੈ ਜੀ ਡਾਕਟਰ ਪਿਆਰੇ ਲਾਲ ਗਰਗ ਹੋਰਾਂ ਦੇ ਨਾਲ ਹੈ ਅਤੇ ਇਸ ਗੱਲਬਾਤ ਦੇ ਵਿੱਚ ਉਹ SIR ਜੋ ਵੋਟਾਂ ਦੀ ਛੰਟੀ ਕੰਟੀ ਕੀਤੀ ਜਾ ਰਹੀ ਹੈ ਪਹਿਲਾਂ ਹੋਰ ਸੂਬਿਆਂ ਵਿੱਚ ਹੋਈ ਅਤੇ ਹੁਣ ਪੰਜਾਬ ਵਿੱਚ ਹੋ ਰਹੀ ਹੈ ਇਸ ਸੰਬੰਧੀ ਗੱਲਬਾਤ ਇੱਕ ਜੋ ਹੈ ਜੀ ਉਹ ਪੇਸ਼ ਕਰਦੇ ਹਾਂ ਧੰਨਵਾਦ ਸਹਿਤ ਸਾਡੇ ਪੰਜਾਬ ਦੇ ਇੱਕ ਮੀਡੀਆ ਚੈਨਲ ਦੇ ਥਰੂ
1: ਡਾਕਟਰ ਸਾਹਿਬ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ
2: ਸਤਿ ਸ਼੍ਰੀ ਅਕਾਲ ਜੀ ਸ਼ੁਕਰੀਆ ਜੀ

0: ਡਾਕਟਰ ਸਾਹਿਬ ਐਸ ਆਈ ਆਰ ਇਹ ਬੇਸਿਕਲੀ ਪਹਿਲਾਂ ਤਾਂ ਆਪਾਂ ਇਹ ਸਮਝੀਏ ਵੀ ਹੈ ਕੀ ਇਹ?
1: ਮੈਂ ਇੱਥੋਂ ਸ਼ੁਰੂ ਕਰਾਂਗਾ ਜਿਹੜਾ ਤੁਸੀਂ ਕਹਿੰਦੇ ਹੋ ਵੀ ਛਾਣ ਨਾਲ ਆ ਰਹੇ ਨੇ
0: ਜੀ,
1: ਤਾਂ ਕਿ ਸਭ ਕੁਝ ਵਿੱਚੋਂ ਨਿਕਲ ਜਾਏ
0: ਜੀ।
1: ਅਸੀਂ ਕਈ ਵਾਰੀ ਦੇਖਦੇ ਸੀ ਵੀ ਛਾਣਨੇ ਦੇ ਵਿੱਚ ਮੋਰੀਆਂ ਥੋੜੀਆਂ ਵੱਡੀਆਂ ਕਰ ਦੋ ਜੀ ਤੋਂ ਕਣਕ ਦੇ ਨਾਲ ਦਾਣੇ ਵੀ ਗਿਰੀ ਜਾਣ ਪਰ ਰੋੜੇ ਗਿਰਨ ਨਾ, ਰੋੜੇ ਵਿੱਚ ਹੀ ਰਹਿ ਜਾਣ
0: ਜੀ,
1: ਤੇ ਕਣਕ ਦੇ ਦਾਣੇ ਸੱਦੇ ਆ ਜਾਣਾ, ਉਹ ਛਾਣਨੇ ਦੇ ਨਾਂ ਦੇ ਉੱਤੇ ਕਣਕ ਦੇ ਦਾਣੇ ਦੂਜੇ ਪਾਸੇ ਰਹਿ ਜੀ। ਸੋ ਇਹ ਛਾਣਨਾ ਨਹੀਂ ਹੈ
0: ਜੀ,
1: ਇਹ ਗਲਤ ਹੈ, ਇਹ ਝੂਠ ਹੈ, ਇਹ ਗੁਮਰਾਹ ਕਰਨਾ ਕਿ ਅਸੀਂ ਛਾਣ ਨਾਲ ਆ ਰਹੇ ਹਾਂ। ਛਾਣਨਾ ਜੇ ਕਹਿੰਦੇ ਨੇ ਅਸੀਂ 2003 ਚਲਾਇਆ ਸੀ
0: ਜੀ
1: ਪੰਜਾਬ ਚ, ਕਿਸੇ ਨੂੰ ਪਤਾ ਲੱਗਿਆ ਵੀ ਛਾਣਨਾ ਕਦ ਲੱਗਿਆ ਸੀ, ਹੁਣ ਇੰਨਾ ਰੌਲਾ ਕਿਉਂ ਹੈ? ਜੇ ਛਾਣ ਨਾਲ ਆਉਣਾ ਤੇ ਛਾਣ ਨਾਲ ਆਉਣ ਦੇ ਕੋਈ ਨਿਯਮ ਨੇ? ਜੇ ਉਹ ਮਸ਼ੀਨ ਜੀ ਚ ਪਾ ਕੇ ਵੀ ਛਾਣ ਨਾਲ ਆਉਂਦੇ ਨੇ ਤਾਂ ਵੀ ਨਿਯਮ ਨੇ
0: ਜੀ।
1: ਜੇ ਉਹ ਪਾਉਣ ਵਾਲਾ ਉੱਤੇ ਪਾਉਂਦਾ ਪਾਉਂਦਾ ਆਲਦਾ ਡੁੱਲ ਵੀ ਜਾਵੇ ਫਿਰ ਛਾਣ ਨਾ ਕਹੇ? ਫਿਰ ਕਹਿੰਦੇ ਤੁਸੀਂ ਮੈਨੂੰ ਕੌਣ ਕਹਿਣ ਵਾਲੇ, ਮੈਂ ਤਾਂ ਐਕਸਪਰਟ ਹਾਂ ਇਹਦਾ। ਜੇ ਧੂੜ ਉਡਾ ਕੇ ਲੋਕਾਂ ਦੀਆਂ ਅੱਖਾਂ ਹੀ ਅੰਨੀਆਂ ਕਰੀ ਜਾਵੇ ਆਲੇ ਦੁਆਲੇ ਜਿਹੜੇ ਮੰਡੀ ਚ ਨੇ। ਸੋ ਇਸ ਕਰਕੇ ਜਿਹੜੇ ਨਿਯਮ ਨੇ, ਜੇ ਨਿਯਮ ਤੋੜ ਕੇ ਜਿੱਥੇ ਉਹਨੂੰ ਕਹੇ ਝਾੜ ਨਾ ਲਾ ਉੱਥੇ ਲਾਣਾ, ਇਹ ਸੋਣਾ ਵੀ ਕਿਸੇ ਰਾਤ ਕੇ ਅਸੀਂ ਦੁਕਾਨ ਚ ਜਾ ਕੇ ਲਾ ਦੂਗਾ। ਕਿਉਂ? ਕਿਉਂਕਿ ਉਹਦੇ ਕੋਲ ਅਧਿਕਾਰ ਹੈ, ਕਿਉਂਕਿ ਉਹ ਮੰਡੀ ਦਾ ਇੰਸਪੈਕਟਰ ਹੈ
0: ਜੀ,
1: ਉਹਨੂੰ ਕੋਈ ਹੱਕ ਨਹੀਂ। ਆ ਤਾਂ ਹੈ ਕਾਨੂੰਨ ਜਿਹਦੇ ਤਹਿਤ ਵੋਟਰ ਸੂਚੀਆਂ ਬਣਦੀਆਂ ਨੇ, ਜਿਹਦਾ ਨਾਂ ਹੈ ਦੀ ਰਜਿਸਟ੍ਰੇਸ਼ਨ ਆਫ ਇਲੈਕਟਰਸ ਰੂਲਸ 1960
0: ਜੀ,
1: 1960 ਦੇ ਬਣੇ ਹੋਏ ਨੇ ਇਹ
0: ਜੀ।
1: ਆਹ ਹੈ ਪੀਪਲਸ ਰਿਪ੍ਰੈਜੈਂਟੇਸ਼ਨ ਐਕਟ, ਲੋਕ ਨੁਮਾਇੰਦਗੀ ਕਾਨੂੰਨ
0: ਜੀ
1: 1950 ਦਾ ਬਣਿਆ ਹੋਇਆ
0: ਜੀ,
1: ਇਹ ਤੋਂ ਬਾਹਰ ਕਿਤੇ ਜਾ ਸਕਦੇ ਨੇ? ਆ 2022-23 ਤੱਕ ਇਹਦੇ ਚ ਤਰਮੀਮਾਂ ਇਹਦੇ ਵਿੱਚ ਸ਼ਾਮਲ ਨੇ ਜਿਹੜੀਆਂ ਉਹ ਮੈਂ ਸ਼ਾਮਲ ਕਰੀਆਂ ਹੋਈਆਂ ਨੇ, ਜਿੰਨੀਆਂ ਤਰਮੀਮਾਂ ਹੋ ਚੁੱਕੀਆਂ, ਤੇ ਆਹ ਮੈਂ ਤੁਹਾਨੂੰ ਦਿਖਾ ਵੀ ਦਿੰਦਾ, ਆਹ ਕਾਗਜ਼ ਹੈ, ਇਹ ਤਰਮੀਮਾਂ ਹੋਈਆਂ ਨੇ ਫਾਰਮਾਂ ਦੀਆਂ 2021 ਦਸੰਬਰ ਚ ਹੋਈਆਂ, 22 ਚ ਨੋਟੀਫਾਈ ਹੋਈਆਂ।
0: ਠੀਕ ਹੈ,
1: ਇਹ ਸਰਕਾਰ ਦੀ ਨੋਟੀਫਿਕੇਸ਼ਨ ਹੈ, ਮੇਰਾ ਨਹੀਂ ਕਰਿਆ ਹੋਇਆ
0: ਜੀ।
1: ਤੇ ਅਧਿਕਾਰੀ ਜਿਹੜੇ ਸੰਸਦ ਨੇ ਕਾਨੂੰਨ ਬਣਾਤੇ ਸਾਡੀ ਪਾਰਲੀਮੈਂਟ ਨੇ, ਉਹ ਤੋਂ ਵੀ ਉੱਪਰ ਨੇ, ਗਣੇਸ਼ ਕੁਮਾਰ ਉਹ ਤੋਂ ਵੀ ਉੱਪਰ ਹੈ, ਤੇ ਫਿਰ ਪਾਰਲੀਮੈਂਟ ਦੀ ਕੀ ਲੋੜ ਹੈ? ਫਿਰ ਉੱਥੇ 750 ਬੰਦਾ ਬਿਠਾਇਆ ਕਾਹਦੇ ਵਾਸਤੇ, ਪੌਣੇ 800 ਫਿਰ ਬੰਦ ਕਰ ਦੇਣੀ ਚਾਹੀਦੀ ਹੈ? ਨਵਾਂ ਹੁਣ ਤਾਂ ਏਡਾ ਵੱਡਾ ਹੋਰ ਹਾਲ ਬਣਾ ਲਿਆ, ਇਹਦੀ ਲੋੜ ਕੀ ਹੈ? ਫਿਰ ਆ ਵਿਧਾਨ ਸਭਾਵਾਂ ਦੀ ਕੀ ਲੋੜ ਹੈ? ਸੋ ਇਹ ਗਲਤ ਹੈ, ਬਿਲਕੁਲ ਗਲਤ ਕਰ ਰਹੇ ਨੇ, ਮੈਂ ਦੱਸ ਦਿੰਦਾ। ਫਿਰ ਮਨ ਮੈੜਾ ਹੈ, ਜਿਹਨ ਮਨ ਹੋਰ ਮੁੱਖ ਹੋਰ ਸਿਕਾਂਡੇ, ਆ ਚਾਰਟ ਹੈ
0: ਜੀ,
1: ਜਿਹਦੇ ਵਿੱਚ ਹੁਣ ਪਿਛਲੇ ਇਹ ਕਹਿ ਲਓ ਵੀ 1-7 ਤੋਂ ਇਹ ਸ਼ੁਰੂ ਹੋਇਆ ਹੋਇਆ, 1-7-26 ਤੋਂ ਹੋਣਾ, ਤੇ ਇਹ 20-5-2026 ਤੋਂ ਸ਼ੁਰੂ ਹੋਇਆ ਹੈ
0: ਜੀ।
1: ਇਹਦੇ ਵਿੱਚ ਜਿੰਨੀਆਂ ਸਟੇਟਾਂ ਨੇ
0: ਜੀ,
1: ਉਹਨਾਂ ਚੋਂ ਬਹੁਤੀਆਂ ਸਟੇਟ ਨੇ, 2028 ਜਾਂ 2029 ਚੋਣ ਹੋਣੀ ਹੈ, ਸਿਰਫ 3 ਸੂਬੇ ਨੇ
0: ਜੀ
1: ਜਿਹਨਾਂ ਚ ਫਰਵਰੀ 2027 ਹੋਣੀ ਹੈ, ਜਿਹਨਾਂ ਦੀ ਹੁਣ SIR ਹੋ ਰਹੀ ਹੈ
0: ਜੀ,
1: ਜਿਹ ਚ ਫਰਵਰੀ ਚੋਣ ਹੋਣੀ, ਮਹੀਨੇ ਤਾਂ 6 ਰਹਿ ਗਏ ਅਨਾਊਂਸ ਹੋਣ ਚ, ਉਦੋਂ ਮੁੜ ਕੇ ਤਾਂ ਕੁਛ ਹੋਣਾ ਹੀ ਨਹੀਂ, ਉਦੋਂ ਪਹਿਲਾਂ ਸੂਚੀਆਂ ਕੰਪਲੀਟ ਹੋਣੀਆਂ ਨੇ
0: ਜੀ।
1: ਇਹਦਾ ਮਤਲਬ ਕੀ ਹੋਇਆ? ਇਹਦਾ ਮਤਲਬ ਹੋਇਆ ਠੱਗੀ। 6 ਮਹੀਨੇ ਚ ਕਿਵੇਂ, ਕਿਹੜੇ ਕਿਹੜਾ ਇਹੋ ਜਿਹਾ ਨਹੀਂ ਰਿਹਾ ਗਿਆ ਵੀ ਤੁਸੀਂ ਹੁਣੀ ਕਰਨੀਆਂ ਨੇ, ਜਾਂ ਤੁਸੀਂ ਪਹਿਲਾਂ ਕਿਉਂ ਨਹੀਂ ਕਰੀਆਂ? ਹੁਣ ਅੱਗੇ ਬਰਸਾਤਾਂ ਆਉਣੀਆਂ ਨੇ
0: ਜੀ,
1: ਉਦੋਂ ਹੋਰ ਔਖਾ ਹੋਜੂ
0: ਜੀ,
1: ਤੇ ਉਹ ਪਹਿਲਾਂ ਕਰ ਲੈਂਦੇ ਨਾ
0: ਜੀ।
1: ਜਿੱਥੇ ਬਿਹਾਰ ਚ ਕਰੀਆਂ, ਪਿੱਛੇ ਜੂਨ ਚ ਸ਼ੁਰੂ ਕਰੀਆਂ
0: ਜੀ,
1: ਉਦੋਂ ਪੰਜਾਬ ਚ ਜੂਨ ਚ ਕਰ ਲੈਂਦੇ, ਐਤਕੀ ਵੀ ਤਾਂ ਜੂਨ ਚ ਹੀ ਕਰੀਆਂ ਨੇ ਹੁਣ, ਮਈ ਚ ਕਹਿ ਲਓ, ਤੇ ਉਦੋਂ ਪੰਜਾਬ ਚ ਕਰ ਲੈਂਦੇ, ਬੰਗਾਲ ਚ ਕਰੀਆਂ ਉਦੋਂ ਕਰ ਲੈਂਦੇ ਪੰਜਾਬ ਚ, ਪੰਜਾਬ ਚ ਹੁਣ ਕਿਉਂ? ਪੰਜਾਬ, ਉੱਤਰਾਖੰਡ ਤੇ ਮਣੀਪੁਰ
0: ਜੀ,
1: ਉੱਤਰਾਖੰਡ ਤੇ ਮਣੀਪੁਰ ਚ ਬੀਜੇਪੀ ਦੀ ਸਰਕਾਰ ਹੈ
0: ਜੀ,
1: ਉੱਥੇ ਜੋ ਮਰਜ਼ੀ ਕਪੜਾ ਕਰਨਾ, ਜੋ ਮਰਜ਼ੀ ਕਰ ਲੈਣ, ਕੋਈ ਫਰਕ ਹੀ ਨਹੀਂ ਪੈਂਦਾ। ਔਰ ਉੱਥੇ ਤਾਂ ਦੋਹਾਂ ਦੀਆਂ ਰਲਾ ਕੇ 110 ਸੀਟਾਂ ਨੇ, 70 ਉਹਦੀਆਂ ਨੇ, 40 ਉਹਦੀਆਂ ਨੇ, 117.5 ਨੇ
0: ਜੀ।
1: ਸੋ ਇਹ ਸਾਰਾ ਅੱਖਾਂ ਚ ਧੂੜ ਝੋਕਣੀ ਹੈ, ਇਹ ਸਾਰੀ ਗੜਬੜ ਹੈ। ਪਹਿਲਾਂ ਆਪਣੇ ਆਪ ਚ ਜਿਹੜਾ ਚੋਣ ਕਮਿਸ਼ਨ ਨੇ 3 ਪੜਾਅ ਨੇ, ਸਾਨੂੰ 3 ਪੜਾਅ ਚ ਰੱਖਿਆ, ਜਦਕਿ ਸਾਡੀ ਚੋਣ ਹੈ ਜਿਹੜੀ ਉਹ 2 ਪੜਾਅ ਚ ਹੋਣੀ ਹੈ, ਵੱਧ ਤੋਂ ਵੱਧ ਜੇ ਅਸੀਂ ਕਦੇ ਵੀ ਕੋਈ 26 ਚ ਹੋਈਆਂ, ਕੁਛ ਹੁਣ ਹੋਣੀਆਂ ਨੇ, 26 ਚ ਪੜਾਅ ਤਾਂ ਹੋਈ ਹੋਈ ਨਹੀਂ
0: ਜੀ,
1: ਜਿਹੜੀ 25 ਚ ਹੋਈ ਇਹ ਆਪਣੀ ਇਹਨਾਂ ਨੇ ਕਰੀ 24 ਜੂਨ 2025 ਤੋਂ
0: ਜੀ,
1: ਉਹਦੀ ਪਹਿਲੀ ਚੋਣ ਤਾਂ ਬਿਹਾਰ ਚ ਹੋਈ ਹੈ ਨਾ, ਤੇ ਇਸ ਕਰਕੇ ਉਹ ਉਦੋਂ ਬਾਅਦ ਦੂਜੇ ਬੰਗਾਲ ਚ ਹੋਈ ਹੈ ਬਸ ਹੁਣ ਤੱਕ
0: ਜੀ।
1: ਆ ਇਹ ਚੀਜ਼ ਆ, ਦੂਜੇ ਬੰਗਾਲ ਦੇ ਨਾਲ ਕਹਿ ਲਓ ਆਸਾਮ, ਹੋਰ ਤ੍ਰਿਪੁਰਾ, ਆਪਣਾ ਤਾਮਿਲਨਾਡੂ, ਕੇਰਲਾ, ਪਾਂਡੀਚਰੀ, 5 ਚ ਹੋਈ
0: ਜੀ,
1: ਹੁਣ ਇਹ ਸਾਡੀ ਹੈ ਠੀਕ ਹੈ, ਪਰ ਉਹਨਾਂ ਸਾਰਿਆਂ ਚ ਪਹਿਲਾਂ ਹੋ ਚੁੱਕੀ, ਸਾਡੇ ਕਿਉਂ ਵੀ ਵੇਟ? ਹੋਰ ਆ ਯੂਪੀ ਚ ਹੋਣੀ ਹੈ ਫਰਵਰੀ ਜੀ, ਇਹਦੀ ਤਾਂ ਕਦੋਂ ਦੀ ਪੂਰੀ ਹੋ ਚੁੱਕੀ,
0: ਕਦੋਂ ਦੀ ਹੋ ਗਈ?
1: ਇਹਨਾਂ ਦੂਜੇ ਪੜਾਅ ਚ ਕਿਵੇਂ ਹੋ ਗਈ, ਸਾਡੇ ਕਿਉਂ ਨੀ ਹੋਈ?

0: ਮੱਧ ਪ੍ਰਦੇਸ਼ ਚ, ਛੱਤੀਸਗੜ੍ਹ ਚ, ਰਾਜਸਥਾਨ ਚ, 28 ਚ, 29 ਚ ਹੋਣੀ ਹੈ, ਉੱਥੇ ਪਹਿਲਾਂ ਕਿਵੇਂ ਹੋ ਗਈ? ਉਸੇ ਕੰਪਲੀਟ ਹੋ ਚੁੱਕੀ। ਸੋ ਇਸ ਕਰਕੇ ਇਹ ਆਪਣੇ ਆਪ ਚ ਸਮਾਂ ਤੈਅ, ਸਮਾਂ ਸਾਰਨੀ ਤੈਅ ਕਰਨਾ ਆਪਣੇ ਆਪ ਚ ਪੰਜਾਬ ਤੇ ਆਉਣਾ। ਔਰ ਲੋਕ ਕਹਿੰਦੇ ਨੇ ਵੀ ਬੰਗਾਲ ਤੋਂ ਬਾਅਦ ਪੰਜਾਬ ਦੀ ਵਾਰੀ ਹੈ, ਜ਼ਰੂਰ ਉਹ ਗੱਲ ਵੱਖਰੀ ਹੈ, ਜਿੱਤਦੇ ਨੇ ਹਾਰਦੇ ਨੇ ਕੀ ਕਰਦੇ ਨੇ, ਇੱਥੇ ਕਬਜ਼ਾ ਕਰ ਲੈਂਦੇ ਨਹੀਂ ਕਰ ਰਹੇ, ਪਰ ਵਾਰੀ ਹੈਗੀ ਹੈ। ਜਿਹੜੇ ਲੋਕਾਂ ਨੂੰ ਇਹ ਭੁਲੇਖਾ ਵੀ ਵਾਰੀ ਹੈ ਨਹੀਂ, ਉਹ ਮੈਂ ਕਹਾਂਗਾ ਵੀ ਗੁਮਾਸ਼ਤੇ ਚ ਨੇ ਵੀ ਉਹ ਸ਼ਾਇਦ ਨਾ ਹੋਵੇ। ਉਹੀ ਹੁੰਦਾ ਨਾ ਹੋਪ ਅਗੇਂਸਟ ਹੋਪ, ਉਮੀਦ ਨਾ ਹੋਣ ਤੇ ਵੀ। ਉਮੀਦਾਂ ਦੇ ਸਹਾਰੇ ਲੋਕ ਜੀਂਦੇ ਨੇ, ਸੋ ਚੰਗੀ ਗੱਲ ਉਹਨਾਂ ਦੀ ਵੀ ਉਮੀਦ ਹੈ ਵੀ ਨਹੀਂ ਕਰ ਸਕਣਗੇ, ਪਰ ਮੈਨੂੰ ਇਹ ਉਮੀਦ ਹੈ ਨੀ।
1: ਠੀਕ ਹੈ, ਸਾਫ਼ ਸਪਸ਼ਟ ਗੱਲ ਹੈ।
0: ਹਾਂ ਨਹੀਂ ਕਰ ਸਕਣਗੇ ਜੀ ਤਾਂ ਮੈਨੂੰ ਉਮੀਦ ਹੈਗੀ ਹੈ ਵੀ ਨਹੀਂ ਕਰ ਸਕਣਗੇ, ਪਰ ਇਹ ਨਹੀਂ ਕਰਨਗੇ ਮੈਨੂੰ ਇਹ ਬਿਲਕੁਲ ਉਮੀਦ ਨਹੀਂ ਹੈ। ਕਈਆਂ ਦੀ ਇਹ ਵੀ ਹੈ ਵੀ ਨਹੀਂ ਕਰਨਗੇ, ਮੈਂ ਤਾਂ ਕਹਿਣਾ ਪਰ ਕੀ ਕਰਦਾ ਮੈਂ। ਬਹੁਤ ਸਾਰੇ ਲੋਕਾਂ ਨੇ ਭੁਲੇਖਾ ਵੀ ਬੀਜੇਪੀ ਨੇ ਇੱਥੇ ਪੰਜਾਬ ਚ ਅਜਿਹਾ ਕਰਨਾ। ਬੀਜੇਪੀ ਪੂਰੀ ਤਾਹੂ ਹੋਈ ਹੋਈ ਹੈ, ਬੀਜੇਪੀ ਪੂਰਾ ਜ਼ੋਰ ਲਾ ਕੇ ਇੱਥੇ ਆਪਦਾ ਕਬਜ਼ਾ ਕਰਨਾ ਚਾਹੁੰਦੀ ਹੈ, ਕਿਉਂਕਿ ਇਹੀ ਤਾਂ ਇਹਦੇ ਅੱਖਾਂ ਚ ਅੱਖਾਂ ਪਾ ਕੇ ਮੋਦੀ ਸਾਹਿਬ ਨੂੰ 2 ਵਾਰੀ ਹਰਾਇਆ ਕਾਨੂੰਨ ਦੇ ਮਾਮਲੇ ਚ
1: ਜੀ,
0: ਦੋਨੇ ਵਾਰੀ ਪੰਜਾਬ ਨੇ ਅਗਵਾਈ ਕਰੀ ਹੈ, ਚਾਹੇ ਉਹ ਕਿਸਾਨਾਂ ਦਾ ਕਾਨੂੰਨ ਸੀ ਚਾਹੇ ਪੰਜਾਬ
1: ਯੂਨੀਵਰਸਿਟੀ ਦਾ,
0: ਦੋਨੇ ਵਾਪਸ ਰਹੇ ਨੇ। ਹੋਰ ਦੱਸ ਦੋ ਕਿਹੜਾ ਵਾਪਸ ਰਿਹਾ, ਰੌਲਾ ਪਾ ਕੇ ਬਹਿ ਗਿਆ SIR ਵਾਪਸ ਲਈ, ਹਾਲਾਂਕਿ ਤਾਂ ਗਣੇਸ਼ ਕੁਮਾਰ ਨੀ ਕਰੇ, ਇੱਕ ਨੌਕਰ ਸ਼ਾਹ ਦੇ ਕਰੇ ਹੋਏ ਨੂੰ ਨੀ ਵਾਪਸ ਲਿਆ
1: ਜੀ।
0: ਸੋ ਇਸ ਕਰਕੇ ਆਪਾਂ ਇਹ ਭੁਲੇਖਾ ਨਾ ਰੱਖੀਏ ਵੀ ਇਹ ਜੀ ਸਾਨੂੰ ਨੀ ਜੀ ਉਹ। ਮੈਂ ਜਦ ਵੀ, ਕਿਉਂਕਿ ਤੁਹਾਨੂੰ ਪਤਾ ਹੀ ਹੈ ਮੈਨੂੰ ਸਾਰੇ ਨੈਸ਼ਨਲ ਲੈਵਲ ਤੇ ਮੈਨੂੰ ਚੈਨਲਾਂ ਤੇ ਗੱਲ ਕਰਨੀ ਪੈਂਦੀ ਹੈ, ਇਹਨਾਂ ਸਾਰੇ ਦੇਸ਼ ਦੀਆਂ ਚੋਣਾਂ ਦਾ ਅਨੈਲਿਸਿਸ ਮੈਂ ਕਰਦਾ ਰਹਿਣਾ।
1: ਹਾਂਜੀ,
0: ਪਹਿਲਾਂ ਬਿਹਾਰ ਵਾਲੇ ਕਹਿਣ ਜਦ ਉਹਨਾਂ ਦੀ ਚੋਣ, ਨਹੀਂ ਜੀ ਸਾਡੇ ਨੀ, ਸਾਡੇ ਬਿਹਾਰ ਦੇ ਲੋਕ ਤਾਂ ਬੜੇ ਕਮਾਲ ਦੇ ਨੇ, ਉਹ ਤਾਂ ਨੇਰੀ ਲਿਆ ਦੇਣਗੇ ਜੇ ਕੋਈ ਗੜਬੜ ਹੋਈ। ਲਿਆਤੀ ਨੇਰੀ, 70 ਲੱਖ ਵੋਟ ਕੱਟਤਾ ਸੀ। ਫਿਰ ਬੰਗਾਲ ਵਾਲੇ ਕਹਿਣਾ ਪਿੱਛੇ ਜੀ ਚੋਣਾਂ ਜੀ ਚੋਣਾਂ ਹੋ ਰਹੀਆਂ ਸੀ ਵੀ ਜੇ ਕੋਈ ਗੜਬੜ ਕਰੀ ਹਮ ਬੰਗਾਲੀ ਹੈ। ਉਹ ਮੈਂ ਕਿਹਾ ਸਾਰੇ ਕਹਿੰਦੇ ਨੇ ਆ, ਸਾਡੇ ਵਾਲੇ ਪੰਜਾਬੀ ਕਹਿੰਦੇ ਹਮ ਪੰਜਾਬੀ ਹੈ, ਮਦਰਾਸੀ ਕਹਿੰਦੇ ਅਸੀਂ ਮਦਰਾਸੀ ਹਾਂ, ਮਹਾਰਾਸ਼ਟਰ ਵਾਲੇ ਕਹਿੰਦੇ ਅਸੀਂ ਮਰਾਠੇ ਹਾਂ, ਤੇ ਕੌਣ ਕਹਿੰਦਾ ਵੀ ਅਸੀਂ ਗੁਜਰਾਤ ਵਾਲੇ ਕਹਿੰਦੇ ਅਸੀਂ ਗੁਜਰਾਤੀ, ਸਾਡੇ ਤਾਂ 2 ਗੁਜਰਾਤੀ ਰਾਜ ਕਰਦੇ ਨੇ, 2 ਗੁਜਰਾਤੀ ਵੱਡੇ ਬਿਜ਼ਨਸਮੈਨ ਨੇ। ਤੇ ਆਸਾਮ ਵਾਲੇ ਕਹਿੰਦੇ ਸੀ IFUCN ਇੰਡੀਅਨ ਐਂਡ ਏ ਕੋਬਰਾ, ਯੂ ਕਿਵ ਦੀ ਇੰਡੀਅਨ ਫਸਟ, ਉਹ ਕਹਿੰਦੇ ਸਾਡੇ ਵਰਗਾ ਕੋਈ ਤਕੜਾ ਨੀ। ਸੋ ਹਰੇਕ ਸੂਬੇ ਦਾ ਆਪਦਾ ਸਭਿਆਚਾਰ ਹੈ, ਆਪਦੀ ਤਾਕਤ ਹੈ
1: ਜੀ,
0: ਇਹ ਸੱਚ ਹੈ ਵੀ ਉਹਨਾਂ ਚ ਤਾਕਤ ਹੈਗੀ ਹੈ
1: ਜੀ,
0: ਪਰ ਇਹ ਨਾ ਸੋਚੇ ਕੋਈ ਬਾਕੀ 2 ਰੋਟੀਆਂ ਖਾਂਦੇ ਹੀ ਨੀ ਵੀ ਅਸੀਂ ਹੋਈਆਂ। ਜਿਹੜੇ ਬੰਦੇ ਨੂੰ ਇਹ ਹੰਕਾਰ ਹੋ ਜਾਂਦਾ ਵੀ ਸਾਡੇ ਵਰਗਾ ਤਾਂ ਕੋਈ ਹੈ ਹੀ ਨੀ ਜੀ, ਉਹ ਗਲਤ ਹੁੰਦੇ ਨੇ। ਇਹ ਠੀਕ ਹੈ, ਫਰਕ ਹੁੰਦਾ, ਘਰ ਚ 2 ਬੱਚੇ ਨੇ, ਜੌੜੇ ਬੱਚਿਆਂ ਚ ਵੀ ਫਰਕ ਹੁੰਦਾ, ਛੱਡੋ ਤੁਸੀਂ ਬਾਕੀ। ਜੌੜੇ ਵੀ 2 ਕਿਸਮ ਦੇ ਹੁੰਦੇ ਨੇ, ਇੱਕ ਹੈ ਇੱਕ ਲੜਕਾ ਤੇ ਲੜਕੀ ਹੋਣ, ਉਹ 2 ਅੰਡੇ ਵੱਖਰੇ ਵੱਖਰੇ ਹੁੰਦੇ ਨੇ ਉਹਨਾਂ ਦੇ
1: ਜੀ,
0: ਪਰ ਜੇ ਦੋਨੇ ਇੱਕੋ ਮਿੰਗਦੇ ਨੇ ਤਾਂ ਇੱਕੋ ਅੰਡੇ ਚੋਂ ਪੈਦਾ ਹੋਏ ਨੇ। ਇਦੋਂ ਬਗੈਰ ਤਾਂ ਬਰਾਬਰ, ਇਦੋਂ ਵੱਡੀ ਤਾਂ ਬਰਾਬਰ ਤਾਂ ਹੋ ਨਹੀਂ ਸਕਦੀ, ਸਪਰਮ ਵੀ ਇੱਕ ਐਗ ਵੀ ਇੱਕ, ਤੇ ਤਾਂ ਵੀ ਉਹਦੇ ਵਿੱਚ ਫਰਕ ਹੁੰਦਾ। ਇਸ ਕਰਕੇ ਫਰਕ ਤਾਂ ਰਹਿੰਦਾ, ਪਰ ਫਰਕ ਨੂੰ ਇਹ ਸਮਝਣਾ ਵੀ ਇੱਕ ਉੱਪਰ ਇੱਕ ਛੱਡਿਆ ਬਹੁਤ ਹੀ ਇੰਨਾ ਨਹੀਂ ਹੁੰਦਾ, ਪਰ ਮਾਮੂਲੀ ਨਾਲ ਹੀ ਫਰਕ ਪੈ ਜਾਂਦਾ। ਜੇ ਪਾਣੀ 99 ਤੱਕ ਖੜਾ ਹੈ ਤਾਂ ਉਹਦੀ ਉਸ ਸਪੀਡ ਨਾਲ ਭਾਫ ਨਹੀਂ ਬਣਦੀ, ਜਿੱਦੇ 100 ਤੇ ਜਾਂਦਾ ਫਿਰ ਖੱਦਾ ਪੈਣ ਲੱਗਦਾ ਜਾਣਾ। ਸੋ ਇਹ ਹਮੇਸ਼ਾ ਇੱਕ, ਇਹਨੂੰ ਅਸੀਂ ਐਂਡ ਪੁਆਇੰਟ ਕਹਿੰਦੇ ਹਾਂ। ਮੈਂ ਸਾਇੰਸ ਦਾ ਵਿਦਿਆਰਥੀ ਹਾਂ, ਅਸੀਂ ਉਹ ਦੇਖਦੇ ਵੀ ਤੇਜ਼ਾਬ ਕਿੰਨਾ ਖਤਮ ਹੋਇਆ, ਉਹ ਪਾਈ ਜਾਂਦੇ ਤੁਪਕਾ, ਆਖਰੀ ਬਰੀਕ ਤੁਪਕਾ ਗਿਰਦਾ ਉਹਦੀ ਗੁਲਾਬੀ ਰੰਗ ਹੋ ਜਾਂਦਾ ਉਹਦਾ, ਪਹਿਲਾਂ ਉਹ ਰੰਗਦਾਰ ਨੀ ਹੁੰਦਾ ਸੀ
1: ਜੀ,
0: ਉਹਦੀ ਕੁਛ ਪਾਇਆ ਹੁੰਦਾ ਸੀ ਅਸੀਂ, ਉਹ ਚ ਤੁਪਕੇ ਪਾਈ ਜਾਂਦੇ ਪਹਿਲਾਂ ਵੱਡੇ ਤੁਪਕੇ ਪਾਈ ਜਾਂਦੇ ਵੀ ਉਹ ਹੁੰਦਾ ਨਾ, ਆਪਾਂ ਪਹਿਲਾਂ ਪਾਣੀ ਛੱਡ ਲਓ ਬਾਲਟੀ ਭਰਨ ਵੇਲੇ, ਫਿਰ ਨੇੜੇ ਆ ਕੇ ਫਿਰ ਹੌਲੀ ਹੌਲੀ ਹੌਲੀ ਹੌਲੀ ਫਿਰ ਹੋਰ ਛੋਟਾ ਤੁਪਕਾ ਕਰ ਦੇਣਾ, ਉਹਦੇ ਚ ਕੰਟਰੋਲ ਲੱਗਿਆ ਹੁੰਦਾ, ਫਿਰ ਆਖਰੀ ਤੁਪਕੇ ਨਾਲ ਉਹਦਾ ਰੰਗ ਇੱਕ ਲਕਸ਼ ਬਦਲ ਦਿੰਦਾ ਸੀ। ਸੋ ਇਸ ਕਰਕੇ ਆਪਾਂ ਇਹ ਸਮਝੀਏ ਵੀ ਇਹ ਭੁਲੇਖਾ। ਹੁਣ ਦੂਜਾ ਪਾਸਾ ਜਿੱਦਾਂ ਹੋ ਗਿਆ ਨਾ ਚਾਰਟ, ਇਹ ਚ ਇੰਨੀਆਂ ਸਟੇਟਾਂ ਨੇ ਜਿਨ੍ਹਾਂ ਚ ਚੋਣ ਜਾ ਕੇ 29-44 ਹੈ, ਉੱਥੇ ਦੇਖੋ ਤੁਸੀਂ 29 ਚ ਚੋਣ ਹੈ। ਮੈਂ ਸਾਰੇ ਚਾਰਟ ਚ ਨਾਲ ਡੇਟਾ ਲਿਖੀਆਂ ਹੋਈਆਂ ਨੇ ਸਾਡੇ ਦਰਸ਼ਕਾਂ ਵਾਸਤੇ। ਹੁਣ ਮੈਂ ਦੂਜੇ ਪਾਸੇ ਆਉਣਾ, ਦੂਜੇ ਪਾਸੇ ਇਹ ਅਨੰਤਾ ਮਿੱਤਰਾ ਦਾ ਇੱਕ ਵੀਡੀਓ ਹੈ
1: ਜੀ,
0: ਉਹਦੀ ਮੈਂ ਫੋਟੋਆਂ ਕੱਢੀਆਂ ਨੇ ਵੀਡੀਓ ਚੋਂ
1: ਜੀ,
0: ਇਹ ਪ੍ਰਿੰਟ ਕੱਢੇ ਨੇ।
1: ਠੀਕ ਹੈ ਜੀ,
0: ਇਹ ਵੀਡੀਓ ਚੋਂ ਲਿਖਦੀ ਆਇਆ ਵੀ ਆਹ ਦਸਤਾਵੇਜ਼ ਚਾਹੀਦੇ ਨੇ
1: ਜੀ,
0: ਕੀ ਚਾਹੀਦਾ? ਕਹਿੰਦੇ SC ST OBC ਸਰਟੀਫਿਕੇਟ।
1: ਠੀਕ ਹੈ,
0: ਠੀਕ ਹੋ ਗਿਆ। ਸਰਕਾਰੀ ID, ਰਿਟਾਇਰਮੈਂਟ ਸਰਟੀਫਿਕੇਟ,
1: ਠੀਕ ਹੈ,
0: ਪੈਨਸ਼ਨ ਪੇਪਰ, ਪ੍ਰਾਪਰਟੀ ਪੇਪਰ, ਜਨਮ ਸਰਟੀਫਿਕੇਟ, ਕਾਲਜ ਗ੍ਰੈਜੂਏਸ਼ਨ ਸਰਟੀਫਿਕੇਟ, ਪਾਸਪੋਰਟ। ਪੰਜਾਬ ਚ ਕਿੰਨੇ ਗ੍ਰੈਜੂਏਟ ਨੇ ਪਤਾ ਅਨੰਤਾ ਮਿੱਤਰਾਂ ਨੂੰ? ਉਹੀ ਦੇਣਗੇ ਨਾ ਜੇ ਗ੍ਰੈਜੂਏਸ਼ਨ ਸਰਟੀਫਿਕੇਟ। ਪ੍ਰਾਪਰਟੀ ਪੇਪਰ ਕਿੰਨਾ ਕੋਲ ਪ੍ਰਾਪਰਟੀ ਪਤਾ ਅਨੰਤਾ ਮਿੱਤਰਾਂ ਨੂੰ? ਕਿੰਨੇ

0: ਪਰਸਨ ਜਿਹੜੇ ਪ੍ਰਾਪਰਟੀਲੈਸ ਨੇ, ਪ੍ਰਾਪਰਟੀ ਛੱਡੋ ਘਰ ਵੀ ਨਹੀਂ ਹੈ,
1: ਜੀ
0: ਮੈਂ ਬਾਅਦ ਚਾਹੂੰਗਾ ਵੀ ਪ੍ਰਾਪਰਟੀ ਦਾ ਕੋਈ ਮਤਲਬ ਹੈ ਵੀ ਕਿ ਨਹੀਂ। ਪੈਨਸ਼ਨ ਪੇਪਰ, ਪੰਜਾਬ ਚ ਟੋਟਲ ਪੈਨਸ਼ਨਰੀ 2.5 ਲੱਖ ਹੈ
1: ਹਾਂ
0: ਤੇ 2.5 ਲੱਖ ਵੋਟਰ ਹੈ, 2 ਕਰੋੜ ਵੋਟਰ ਹੈ ਜਨਾਬ, 2.25 ਕਰੋੜ 2.5 ਲੱਖ ਦੇ ਉੱਤੇ ਇਹ। ਫਿਰ ਕਹਿੰਦੀ ਰਿਟਾਇਰਮੈਂਟ ਸਰਟੀਫਿਕੇਟ, ਉਹ ਪੈਨਸ਼ਨਰ ਨੇ ਜਿਹੜੇ ਉਹੀ ਰਿਟਾਇਰਮੈਂਟ ਹੋਈ ਹੈ, ਉਹਨਾਂ ਦੀ ਹੋਰ ਕੀ ਹੋਣੀ ਹੈ।
1: ਹਾਂ
0: ਫਿਰ ਸਰਕਾਰੀ ਆਈਡੀ, ਸਰਕਾਰੀ ਆਈਡੀ ਕਿਹਦੇ ਕੋਲ ਹੋਊ, ਜਿਹੜਾ ਕੋਈ ਸਰਕਾਰੀ ਉਸਨੂੰ ਕੁਛ ਕਿਸੇ ਨੇ ਪਛਾਣ ਪੱਤਰ ਲਿਆ ਹੋਇਆ, ਉਹ ਕਿੰਨਿਆਂ ਦਾ? ਆਧਾਰ ਨੂੰ ਕਹਿੰਦੀ ਮੈਂ ਮੰਨਣਾ ਨੀ, ਇਹ ਵੀ ਕਹਿਤਾ ਨਾਲ ਹੀ, ਜਦਕਿ ਸੁਪਰੀਮ ਕੋਰਟ ਨੇ ਕਿਹਾ ਆਧਾਰ ਮੰਨਣਾ ਜ਼ਰੂਰੀ ਹੈ, ਉਹ ਕਹਿੰਦੀ ਮੈਂ ਮੰਨਣਾ ਹੀ ਨਹੀਂ। ਆਪਦੇ ਵੀਡੀਓ ਚ ਕਹਿ ਰਹੀ ਹੈ, ਇਹ ਤਾਂ ਕਹਿੰਦੀ ਤੁਹਾਡੀ ਪਛਾਣ ਦਾ ਇਹ ਕੋਈ ਨਾਗਰਿਕਤਾ ਦਾ ਸਬੂਤ ਨਹੀਂ ਹੈ, SC ST OBC ਸਰਟੀਫਿਕੇਟ ਕਹਿੰਦੀ ਹੈ, ਠੀਕ ਹੈ, ਆ ਉਹਦਾ ਆਪਣਾ। ਇਹਦੇ ਵਿੱਚ ਵੱਡਾ ਕਰਕੇ ਦੇਖੋਗੇ ਤਾਂ ਫੋਟੋ ਵੀ ਆ, ਜਾਂ ਹੱਥ ਉਸੇ ਅਨੰਤਾ ਮਿੱਤਰਾ ਰਹੀ ਹੈ,
1: ਠੀਕ ਹੈ ਜੀ,
0: ਇਹ ਦਿਖਾ ਰਹੀ ਹੈ, ਠੀਕ ਹੈ। ਇਹ ਦੋਨੇ ਚੀਜ਼ਾਂ ਜਿਹੜੀਆਂ ਦਿਖਾ ਰਹੀ ਹੈ, ਮੈਂ ਇਹਦੇ ਉੱਤੇ ਪਹਿਲਾਂ ਦੱਸਣਾ ਕਿਉਂ ਮੈਨੂੰ ਖਦਸ਼ੇ ਨੇ। ਕੋਈ ਕਹੂਗਾ ਐਵੇਂ ਵੀ ਯਾਰ ਹੁਣ ਚੋਣ ਕਮਿਸ਼ਨ ਆ ਉਹਦੇ ਉੱਤੇ, ਪੰਜਾਬ ਦੀ ਮੁੱਖ ਚੋਣ ਅਧਿਕਾਰੀ ਆ ਉਹਦੇ ਉੱਤੇ ਇਹ ਲਾਂਛਨ ਲਾਈ ਜਾਂਦੇ ਨੇ, ਉਹ ਗੱਲ ਕੀ ਹੈ? ਗੱਲ ਇਹ ਹੈ ਕਿ ਚੋਣ ਕਮਿਸ਼ਨ ਨੇ, ਚੋਣ ਅਧਿਕਾਰੀ ਨੇ ਨਿਯਮਾਂ ਅਨੁਸਾਰ ਕੰਮ ਕਰਨਾ
1: ਜੀ,
0: ਠੀਕ ਹੋ ਗਿਆ
1: ਜੀ।
0: ਹੁਣ ਜਿਹੜੇ ਨਿਯਮ ਨੇ ਉਹ ਕਹਿੰਦੀ ਵੀ ਮੈਂ ਆਧਾਰ ਨਹੀਂ ਮੰਨਣਾ
1: ਜੀ,
0: ਠੀਕ ਹੋ ਗਿਆ, ਸੁਪਰੀਮ ਕੋਰਟ ਨੇ ਕਹਿਤਾ ਤੁਹਾਨੂੰ ਆਧਾਰ ਮੰਨਣਾ ਪਏਗਾ। ਹੁਣ ਤਾਜ਼ਾ ਬਿਹਾਰ ਦੇ ਮਾਮਲੇ ਚ ਉਹ ਕਹਿੰਦੀ ਮੈਂ ਮੰਨਣਾ ਨੀ। ਦੂਜਾ ਆ ਜਿਹੜਾ ਜਨ ਪ੍ਰਤੀਨਿਧੀ ਕਾਨੂੰਨ ਆ, ਲੋਕ ਪ੍ਰਤੀਨਿਧੀ ਕਾਨੂੰਨ 1950 ਦਾ, ਇਹਦੀ ਧਾਰਾ 23 ਆ ਮੈਂ ਲੋਕਾਂ ਦੇ ਸਾਹਮਣੇ ਪੇਸ਼ ਕਰ ਦਿੰਦਾ। ਇਹਦੀ ਧਾਰਾ 23 ਕਹਿੰਦੀ ਆ ਵੀ ਜੇ ਕੋਈ ਸਬੂਤ ਮੰਗਣਾ ਹੈ ਤਾਂ ਸਿਰਫ ਆਧਾਰ ਮੰਗਣਾ, ਹੋਰ ਕੁਛ ਮੰਗਣਾ ਹੀ ਨੀ। ਜੇ ਕਾਨੂੰਨ ਤਾਂ ਕਹਿੰਦਾ ਵੀ ਤੁਸੀਂ ਆਧਾਰ ਤੋਂ ਸਿਵਾਏ ਕੁਛ ਮੰਗਣਾ ਹੀ ਨੀ, ਤੁਸੀਂ ਕਹਿੰਦਾ ਮੈਂ ਆਧਾਰ ਮੰਨਣਾ ਹੀ ਨੀ,
1: ਜੀ
0: ਫਿਰ ਕਾਨੂੰਨ ਉੱਪਰ ਹੋਇਆ ਕਿ ਤੁਸੀਂ ਉੱਪਰ ਹੋਏ? ਆਹ ਆ ਮੈਂ ਆ ਉੱਤੇ 23 ਧਾਰਾ
1: ਜੀ
0: ਜਿਹੜਾ ਮੋਟਾ ਜਿਹਾ ਥੱਲੇ ਮੈਂ ਰੰਗ ਕਰਿਆ ਹੋਇਆ, ਰੰਗ ਕਰਿਆ ਕੀ ਕਹਿੰਦਾ ਦੀ ਇਲੈਕਟੋਰਲ 23-4 ਇਹ
1: ਜੀ,
0: ਦੀ ਇਲੈਕਟੋਰਲ ਰਜਿਸਟ੍ਰੇਸ਼ਨ ਆਫਿਸਰ
1: ਜੀ,
0: ਇਹ ਚੀਫ ਇਲੈਕਟੋਰਲ ਆਫਿਸਰ ਹੈ, ਉਹਦੇ ਥੱਲੇ ਨੇ ਨਾ ਜਿਹੜੇ ਕਰਦੇ ਨੇ, ਦੀ ਇਲੈਕਟੋਰਲ ਰਜਿਸਟ੍ਰੇਸ਼ਨ ਆਫਿਸਰ ਮੇ ਜੇ ਚਾਹੇ
1: ਜੀ
0: ਫਾਰ ਦੀ ਪਰਪਜ ਆਫ ਐਸਟੈਬਲਿਸ਼ਿੰਗ ਦੀ ਆਈਡੈਂਟੀ ਆਫ ਐਨੀ ਪਰਸਨ ਰਿਕੁਆਇਰ ਦੈਟ ਸੱਚ ਪਰਸਨ ਮੇ ਫਰਨਿਸ਼ ਆਧਾਰ ਨੰਬਰ, ਮੇ ਫਰਨਿਸ਼ ਦੇ ਦੇਵੇ। ਅੱਗੇ 6 ਚ ਲਿਖਤਾ
1: ਜੀ,
0: 6 ਚ ਕੀ ਲਿਖਿਆ, ਨੋ ਐਪਲੀਕੇਸ਼ਨ ਫਾਰ ਇਨਕਲੂਜਨ ਆਫ ਨੇਮ ਇਨ ਦੀ ਇਲੈਕਟੋਰਲ ਰੋਲ ਸ਼ੈਡ ਬੀ ਡਿਨਾਈਡ ਐਂਡ ਨੋ ਐਂਟਰੀ ਇਨ ਦੀ ਇਲੈਕਟੋਰਲ ਰੋਲ ਸ਼ੈਡ ਬੀ ਡਿਲੀਟਡ ਫਾਰ ਇਨਏਬਿਲਿਟੀ ਟੂ ਆਫ ਐਨ ਇੰਡੀਵਿਜੁਅਲ ਟੂ ਇੰਟੀਮੇਟ ਦੀ ਆਧਾਰ ਨੰਬਰ। ਮਤਲਬ ਜੇ ਕੋਈ ਬੰਦਾ ਆਧਾਰ ਨੰਬਰ ਨਹੀਂ ਵੀ ਦੇ ਸਕਦਾ,
1: ਠੀਕ ਹੈ,
0: ਨਾ ਤਾਂ ਉਹਦਾ ਵੋਟਰ ਲਿਸਟੋਂ ਨਾਮ ਕੱਟਿਆ ਜਾ ਸਕਦਾ ਤੇ ਨਾ ਉਹਦਾ ਵੋਟਰ ਰਜਿਸਟਰ, ਜੇ ਨਵਾਂ ਰਜਿਸਟਰ ਹੋਣਾ ਰਜਿਸਟਰ ਹੋਣਾ ਰੋਕਿਆ ਜਾ ਸਕਦਾ। ਇਹ ਅਨੰਤਾ ਮਿੱਤਰਾ ਕਿੱਥੋਂ ਆ ਗਏ ਮੈਡਮ ਜੀ, ਜਿਹੜੇ ਕਹਿੰਦੇ ਮੈਂ ਤਾਂ ਕਾਨੂੰਨ ਨੂੰ ਮੰਨਣਾ ਹੀ ਨੀ, ਇਹ ਕਹਿੰਦੇ ਆਧਾਰ ਦਾ ਕੋਈ ਮਤਲਬ ਹੀ ਨਹੀਂ। ਸੁਪਰੀਮ ਕੋਰਟ ਨੇ ਕਿਹਾ ਵੀ ਜਿਹੜੇ ਤੁਸੀਂ 12 ਡਾਕੂਮੈਂਟ ਕਹਿੰਦੇ ਉਹਨਾਂ ਚ ਆਧਾਰ ਪਾਓ, ਇਹਨੇ 12 ਦੀ ਵਜਾ ਰਜਿਸਟਰ ਥੋੜੀ ਜੀ ਬਣਾਈ ਹੋਈ ਹੈ। ਕੋਈ ਕਹਿ ਸਕਦਾ ਕਿ ਜੇ ਤਾਂ ਵੀਡੀਓ ਵਾਲੇ ਨੇ ਆਪੇ ਪਾਤੀ ਹੋਊਗੀ, ਇਹ ਚੀਫ ਇਲੈਕਸ਼ਨ ਅਫਸਰ ਦਾ ਇੰਟਰਵਿਊ ਹੈ, ਮੇਰੇ ਇੰਟਰਵਿਊ ਤੁਸੀਂ ਆਪੇ ਮਰਜ਼ੀ ਨਾਲ ਪਾ ਕੇ ਦਿਖਾਇਓ, ਜੇ ਮੈਂ ਤੁਹਾਨੂੰ ਨਾ ਅੱਗੇ ਤੋਂ ਕਹਿ ਦੇਣਾ ਵੀ ਭਾਈ ਅੱਗੇ ਤੋਂ ਆਪਣਾ ਅੱਗੇ ਬਣ ਦੇ,
1: ਠੀਕ ਹੈ,
0: ਉਹ ਤਾਂ ਚੀਫ ਹੈ, ਉਹ ਤਾਂ ਹੁਕਮ ਕਸਰ ਹੋਣੀ ਨਾ ਹੋਏ ਨੂੰ, ਉਹਨੇ ਇੰਟਰਵਿਊ ਦਿੱਤੀ ਆ ਲੋਕਾਂ ਵਾਸਤੇ,
1: ਬਿਲਕੁਲ,
0: ਤੇ ਉਹਨੂੰ ਪਤਾ ਹੋਣਾ ਚਾਹੀਦਾ ਵੀ ਮੇਰੀ ਇੰਟਰਵਿਊ ਜਾ ਕੀ ਰਹੀ ਹੈ, ਮੰਨ ਲਓ ਵੀ ਗਲਤ ਜਾ ਰਹੀ ਹੈ, ਫਿਰ ਉਹਨੇ ਬਦਲਾ ਕਿਉਂ ਨੀ ਕਰਾਇਆ। ਇੱਥੇ ਮੇਰੇ ਕੋਲ ਕਈ ਵਾਰੀ ਆਇਆ, ਇੱਕ ਦਿਨ ਕਿਸੇ ਨੇ ਪਾਤਾ, ਸਾਡਾ ਖਾਸ ਮਿੱਤਰ ਹੈ ਨਾਲੇ, ਮੈਂ ਉਹਨੂੰ ਨਾਲ ਦੀ ਨਾਲ ਰਾਤ ਨੂੰ 12 ਵਜੇ ਮੈਂ ਦੇਖਿਆ, 10 ਕੁ ਵਜੇ ਹੋਇਆ ਸੀ, ਉਹਨੂੰ ਉਹਦੀ ਪਾਤਾ ਕਿਤੇ,
1: ਠੀਕ ਹੈ ਜੀ,
0: ਮੈਂ ਉਹਨੂੰ ਕਿਹਾ ਮੈਂ ਕਿਹਾ ਮੈਂ ਕਿਤੇ ਕਿਹਾ ਇਹ ਸਰ ਗਲਤੀ,
1: ਟਾਈਟਲ
0: ਹਾਂ ਥੰਬ ਨੇਲ ਜੀ ਨੂੰ ਕਹਿੰਦੇ ਤੁਸੀਂ,
1: ਹਾਂ
0: ਸਰ ਗਲਤੀ ਹੋ ਗਈ ਹੁਣੀ ਰਿਮੂਵ ਕਰਨਾ, ਤੁਹਾਨੂੰ ਤੁਹਾਡੀ ਜ਼ਿੰਮੇਵਾਰੀ ਹੈ ਕੋਈ, ਇਹ ਥੋੜੋ ਵੀ ਤੁਸੀਂ ਜੋ ਮਰਜ਼ੀ, ਇਹ ਹੁਣ ਤੁਹਾਡੇ ਸਾਹਮਣੇ ਮੈਂ ਚਾਰਟ ਦਿਖਾਇਆ, ਜਾਂ ਤਾਂ ਅਨੰਤਾ ਮਿੱਤਰਾ ਜੀ ਇਹ ਕਹਿਣ ਵੀ ਨਹੀਂ ਜੀ ਇਹ ਚਾਰਟ ਜਿਹੜਾ ਹੈਗਾ ਇਹ ਗਲਤ ਹੈ, ਠੀਕ ਹੈ, ਜਾਂ ਇਹ ਤਾਂ ਮੈਂ ਕੋਈ ਐਕਸ਼ਨ ਲਿਆ
1: ਜੀ,
0: ਇਹ ਜਵਾਬ ਤਾਂ ਦੇਣਾ, ਆਹ ਦਸਤਾਵੇਜ਼ ਉਹਨੇ ਕਹੇ ਨੇ। ਹੁਣ ਇੱਕ ਹੋਰ ਮੈਂ
1: ਇੱਕ ਸਵਾਲ ਆ ਡਾਕਟਰ ਸਾਹਿਬ, ਜਿਹਦੇ ਕੋਲ ਦਸਤਾਵੇਜ਼ ਨਹੀਂ ਹੋਣਗੇ ਉਹਦਾ ਫਿਰ
0: ਨਾਮ ਕੱਟ ਦੇਣਾ,
1: ਇਹਦਾ ਫਿਰ ਕਿਸੇ ਕੋਲੇ ਵੀ ਨਹੀਂ ਇੰਨਾ ਸਮਾਨ ਤਾਂ,
0: ਇਹੀ ਤਾਂ ਮੈਂ ਕਹਿੰਦਾ ਕਿਸੇ ਕੋਲ ਕੇ 70% ਕੋਲ ਨੀ, 70% ਜਿਹੜੇ ਓਬੀਸੀ ਸਰਟੀਫਿਕੇਟ 30% ਵਾਦੀ ਕੋਲੇ ਹੋਊਗਾ ਸਾਰਿਆਂ ਕੋਲ ਤਾਂ ਓਬੀਸੀ ਸਰਟੀਫਿਕੇਟ ਵੀ ਨਹੀਂ ਨਾ ਉਹਦਾ ਜਿਹਨੇ ਕੋਈ ਨੌਕਰੀ ਨੁਕਰੀ ਦੇਣੀ ਆ ਪੜ੍ਹਾਈ ਕਰਨੀ ਉਹਨਾਂ ਕੋਲ ਹੀ ਆ ਉਹ ਕਿੰਨੇ ਨੇ ਦਫ਼ਤਰ ਚ ਪੜ੍ਹੇ ਹੋਏ ਜਾਂ ਓਬੀਸੀ ਚ ਦੇਖ ਲਓ
1: ਬਿਲਕੁਲ ਬਿਲਕੁਲ
0: ਠੀਕ ਹੈ

0: ਪੰਜਾਬ ਦਾ ਲਿਟਰੇਸੀ ਰੇਟ ਹੀ 75-76% ਹੈ ਤੇ ਉਹਦੇ ਵਿੱਚ ਉੱਚੀਆਂ ਜਾਤਾਂ ਲੈਣ ਦੀ ਜ਼ਿਆਦਾ ਪੜ੍ਹਾਈ ਹੋਈ ਹੋਈ ਹੈ, ਦਲਿਤਾਂ ਦਾ ਤਾਂ ਲਿਟਰੇਸੀ ਰੇਟ ਹੈ ਹੀ 50-55-60
1: ਜੀ।
0: ਸੋ ਇਸ ਕਰਕੇ ਇਹਨੂੰ ਆਪਾਂ ਸਮਝਿਆ, ਔਰਤਾਂ ਚ ਹੋਰ ਵੀ ਘੱਟ ਹੈ। ਸੋ ਇਹ ਜਿਹੜਾ ਕਹਿਣਾ ਹੈ, ਦੂਜੀ ਗੱਲ ਉਹਨੇ ਆਖਿਆ ਹੈ ਕਿ ਬਈ ਜਿਹੜਾ ਇਹ ਜਾਇਦਾਦ ਇਹ ਚ ਲਿਖਿਆ ਨਾ
1: ਜੀ ਜੀ,
0: ਦਿਖਾਇਆ ਮੈਂ ਤੁਹਾਨੂੰ, ਲਿਖਿਆ ਪ੍ਰਾਪਰਟੀ ਪੇਪਰ,
1: ਪ੍ਰਾਪਰਟੀ ਪੇਪਰ, ਹਾਂ
0: ਪਹਿਲੀ ਗੱਲ ਤਾਂ ਪੰਜਾਬੀ ਚ ਪ੍ਰਾਪਰਟੀ ਪੇਪਰ ਲਿਖੇ ਨੇ, ਮਤਲਬ ਇਹ ਪੰਜਾਬੀ ਆ। ਦੂਜਾ ਆ ਕਾਨੂੰਨ ਹੈ, ਇਹ ਕਾਨੂੰਨ ਚ ਲਿਖਿਆ ਹੈ ਵੀ ਵੋਟਰ ਕੌਣ ਬਣ ਸਕਦਾ, ਠੀਕ ਹੈ
1: ਜੀ,
0: ਜਿਹੜਾ ਵੋਟਰ ਬਣ ਸਕਦਾ ਹੈ ਉਹਦੀਆਂ ਕੀ ਸ਼ਰਤਾਂ ਨੇ।
1: 1960 ਵਾਲਾ
0: ਨਾ ਨਾ ਨਾ ਨਾ ਨਾ, 1960 ਦੀ ਤਾਂ ਇਲੈਕਸ਼ਨ ਬਣਨ ਦੇ ਨਿਯਮ ਨੇ ਵੀ ਕਿਵੇਂ ਬਣਨੇ ਨੇ, ਇਹ ਕਾਨੂੰਨ ਹੈ 1950 ਵਾਲਾ,
1: ਠੀਕ
0: 1960 ਵਾਲੇ ਤੇ ਮੈਂ ਆਉਣਾ ਜੇ, 1950 ਦਾ ਇਹ ਕਾਨੂੰਨ ਕੀ ਕਹਿੰਦਾ ਹੈ ਵੀ ਕਿਹੜਾ ਬੰਦਾ ਵੋਟਰ ਬਣ ਸਕਦਾ, ਸ਼ਰਤਾਂ ਕੀ ਨੇ। ਹਲੋ, ਧਾਰਾ 19 ਹੈ
1: ਜੀ
0: ਜਿਹੜੀ ਕਹਿੰਦੇ ਕੰਡੀਸ਼ਨ, ਬੋਲੋ ਪੜ੍ਹੋ,
1: ਕੰਡੀਸ਼ਨ ਆਫ ਰਜਿਸਟ੍ਰੇਸ਼ਨ
0: ਹੋ ਗਿਆ ਨਾ,
1: ਹਾਂਜੀ
0: ਸ਼ਰਤਾਂ ਹੋ ਗਈਆਂ ਨਾ, ਕੰਡੀਸ਼ਨ ਕੀ ਹੁੰਦੀਆਂ, ਸ਼ਰਤਾਂ ਹੁੰਦੀਆਂ ਨੇ,
1: ਬਿਲਕੁਲ ਬਿਲਕੁਲ,
0: ਰਜਿਸਟ੍ਰੇਸ਼ਨ ਦੀਆਂ ਸ਼ਰਤਾਂ ਕੀ ਨੇ ਵੋਟਰ ਰਜਿਸਟ੍ਰੇਸ਼ਨ ਦੀਆਂ, ਸਬਜੈਕਟ ਟੂ ਦੀ ਫੋਰ ਗੋਇੰਗ ਪ੍ਰੋਵੀਜ਼ਨ ਦਿਸ ਪਾਰਟ ਐਵਰੀ ਪਰਸਨ ਹੂ ਇਜ਼ ਨਾਟ ਲੈਸ ਦੈਨ 18 ਈਅਰਸ ਆਫ ਏਜ,
1: ਠੀਕ ਹੈ,
0: ਐਂਡ ਇਜ਼ ਆਰਡੀਨਰੀਲੀ ਰੈਜੀਡੈਂਟ ਆਫ ਏ ਕੌਨਸਟੀਚੁਐਂਸੀ,
1: ਠੀਕ
0: ਹੈ, ਸ਼ੈਲ ਬੀ ਇੰਟਾਈਟਲਡ ਟੂ ਬੀ ਰਜਿਸਟਰਡ, ਸ਼ੈਲ ਦਾ ਮਤਲਬ ਉਹਨੂੰ ਨਾ ਹੀ ਨਹੀਂ ਕਰੀ ਜਾ ਸਕਦੀ, ਜਿਹੜਾ ਬੰਦਾ 18 ਸਾਲ ਤੋਂ ਘੱਟ ਦਾ ਨਹੀਂ ਹੈ
1: ਜੀ,
0: ਤੇ ਜਿਹੜਾ ਅਮੂਮਨ ਉੱਥੇ ਰਹਿੰਦਾ, ਅਮੂਮਨ ਦਾ ਮਤਲਬ ਇਹ ਨਹੀਂ ਵੀ ਰੋਜ਼ ਹੀ ਉੱਥੇ ਰਹੇ, ਜਿੱਦੇ ਬੀਅਰ ਲੋ ਜਾਵੇ ਉਦੇ, ਉਹ 6 ਮਹੀਨੇ ਨਾ ਜਾਵੇ, ਉਹ ਸਾਲ ਨਾ ਕਿਤੇ ਜਾਵੇ, ਉਹ 4 ਸਾਲ ਨਾ ਕਿਤੇ ਜਾਵੇ ਟੈਂਪਰੇਰੀ ਕੰਮ ਵਾਸਤੇ, ਇਹਦਾ ਮਤਲਬ ਇਹ ਨਹੀਂ ਹੈ। ਇਹ ਵੀ ਮੈਂ ਦੱਸੂ, ਕੋਈ ਕੋਈ ਤਾਂ ਆਪੇ ਕਹੀ ਜਾਂਦਾ, ਅੱਗੇ ਇਹ ਵੀ ਸਪਰਸ਼ ਕਰਿਆ, ਰੂਲ ਬਣਾਉਣ ਵਾਲੇ ਉਹ ਤਾਂ ਬੇਵਕੂਫ ਨਹੀਂ ਸੀਗੇ, ਸਿਆਣੇ ਸੀਗੇ, ਉਹਨਾਂ ਨੂੰ ਪਤਾ ਸੀ ਵੀ ਇਹ ਗੱਲਾਂ ਹੋ ਸਕਦੀਆਂ ਨੇ, ਠੀਕ ਹੋ ਗਿਆ
1: ਜੀ।
0: ਜਿਹੜਾ 18 ਸਾਲ ਦੀ ਉਮਰ ਦਾ ਜਾਂ ਉਸ ਤੋਂ ਵੱਧ ਦਾ
1: ਜੀ,
0: ਤੇ ਜਿਹੜਾ ਕਿਤੋਂ ਦਾ ਅਕਸਰ ਰਹਿਣ ਵਾਲਾ ਹੈ
1: ਜੀ,
0: ਉਹਦੀ ਵੋਟ ਨਾ ਕੱਟੀ ਜਾ ਸਕਦੀ ਹੈ, ਨਾ ਉਹਨੂੰ ਬਣਾਉਣ ਨਾ ਕਰਿਆ ਜਾ ਸਕਦਾ, ਕਾਨੂੰਨ ਇਹ ਕਹਿੰਦਾ,
1: ਠੀਕ ਹੈ।
0: ਇਹ ਨੰਦਤਾ ਮਿੱਤਰਾ ਜੀ ਦਿਖਾ ਦੇਣ ਵੀ ਕਾਨੂੰਨ ਬਦਲ ਗਿਆ ਜੀ, ਇਹ ਕਾਨੂੰਨ ਸੰਸਦ ਨੇ ਬਦਲਾਉਣਾ, ਆ ਪਿਆ ਸੰਵਿਧਾਨ ਮੇਰੇ ਸਾਹਮਣੇ। ਸੰਵਿਧਾਨ ਕੀ ਕਹਿੰਦਾ, ਸੰਵਿਧਾਨ ਕਹਿੰਦਾ ਹੈ ਦੀ ਇਲੈਕਸ਼ਨ ਕਮਿਸ਼ਨ ਸ਼ੈਲ ਪ੍ਰਿਪੇਅਰ ਦੀ ਇਲੈਕਟੋਰਲ ਰੋਲਸ ਐਂਡ ਕੰਡਕਟ ਦੀ ਇਲੈਕਸ਼ਨ ਇਨ ਅਕੋਰਡਿੰਗ ਵਿਦ ਦੀ ਲਾਅ ਫਰੇਮਡ ਬਾਈ ਦੀ ਲੈਜਿਸਲੇਚਰ ਔਰ ਬਾਈ ਦੀ ਪਾਰਲੀਮੈਂਟ, ਜਾਂ ਤਾਂ ਸੂਬੇ ਦੀ ਲੈਜਿਸਲੇਚਰ ਬਣਾਇਆ ਹੋਵੇ ਜਿਵੇਂ ਮਿਊਨਸਪਲ ਕਮੇਟੀ ਵਾਸਤੇ ਇਹਨਾਂ ਨੇ ਬਣਾਉਣਾ,
1: ਹਾਂਜੀ,
0: ਜਾਂ ਫਿਰ ਪਾਰਲੀਮੈਂਟ ਨੇ ਬਣਾਇਆ ਹੋਵੇ
1: ਜੀ।
0: ਇਹ ਤਾਂ ਜੇ ਗਣੇਸ਼ ਕੁਮਾਰ ਜਾਂ ਨੰਦਾ ਮਿੱਤਰਾ ਜਾਂ ਸੀਈਓ ਜਾਂ ECI ਇਲੈਕਸ਼ਨ ਕਮਿਸ਼ਨ ਆਫ ਇੰਡੀਆ ਜਾਂ ਚੀਫ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਕੋਲ ਤਾਂ ਕੋਈ ਪਾਵਰ ਨਹੀਂ, ਉਹ ਕਹਿੰਦੇ ਅਸੀਂ ਮਾਲਕ
1: ਤਾਂ ਜ਼ਿੰਮੇਵਾਰੀ ਹੈ ਕਰਾਉਣ ਦੀ।
0: ਹਾਂ, ਉਹਦੇ ਵਿੱਚ ਹੀ ਲਿਖਿਆ 324 ਚ ਸੁਪਰਿੰਟੈਂਡੈਂਟ ਕੰਡਕਟ ਆਫ ਇਲੈਕਸ਼ਨ ਪ੍ਰੈਪਰੇਸ਼ਨ ਇਲੈਕਟੋਰਲ ਰੋਲ। ਜੇ ਪਟਵਾਰੀ ਨੂੰ ਇਹ ਕਿਹਾ ਵੀ ਭਾਈ ਤੂੰ ਜ਼ਮੀਨਾਂ ਦੀ ਮਿੰਤੀ ਕਰਕੇ ਬਣਾ ਦੇ, ਉਹ ਤੁਹਾਡਾ ਮਤਲਬ ਤੁਹਾਡੀ ਜ਼ਮੀਨ ਦੂਜੇ ਦਾ ਨਾਂ ਚੜਾ ਦੂਗਾ, ਪਟਵਾਰੀ ਨੂੰ ਇਹ ਹੱਕ ਤਾਂ ਨਹੀਂ ਦਿੱਤਾ ਵੀ ਦੂਜੇ ਨਾਂ ਚੜਾ, ਉਹਨੂੰ ਤਾਂ ਇਹ ਹੱਕ ਦਿੱਤਾ ਵੀ ਤੂੰ ਭਾਈ ਮਿੰਤੀ ਕਰਕੇ ਇਹਨਾਂ ਦੇ ਨਾਮ ਤੇ ਚੜਾ ਦੇ ਜ਼ਮੀਨ।
1: ਹਾਂਜੀ
0: ਹਾਂਜੀ, ਗੱਲ ਸਮਝੋ ਕਿੱਥੇ ਆ
1: ਜੀ ਜੀ,
0: ਇਹ ਤਾਂ ਪਟਵਾਰੀ ਤੋਂ ਵੀ ਉੱਪਰ ਹੋ ਗਿਆ। ਸੋ ਇਹ ਜਿਹੜਾ ਹੈਗਾ ਇਸ ਤੋਂ ਅੱਗੇ, ਹੁਣ ਜਿਹੜਾ ਅਮੂਮਨ ਰਹਿਣ ਦਾ ਕੀ ਮਤਲਬ ਹੈ
1: ਜੀ,
0: ਇਹ ਵੀ ਦੱਸਿਆ ਧਾਰਾ 20 ਚ, ਕਹਿੰਦਾ ਮੀਨਿੰਗ ਆਫ ਆਰਡੀਨਰੀ ਰੈਜੀਡੈਂਟ, ਇਹ ਪਰਸਨ ਸ਼ੈਲ ਨਾਟ ਬੀ ਡੀਮਡ ਟੂ ਬੀ ਆਰਡੀਨਰੀ ਰੈਜੀਡੈਂਟ ਇਨ ਏ ਕੌਂਸਲ ਔਨ ਦੀ ਗਰਾਊਂਡ ਆਫ ਓਨਲੀ ਦੈਟ ਹੀ ਓਨਸ ਆਰ ਪੋਜੈਸ ਦੇ ਪ੍ਰਾਪਰਟੀ। ਇਹ ਕਹਿੰਦੇ ਜਿਹੜਾ ਪ੍ਰਾਪਰਟੀ ਪੇਪਰ ਦਿਖਾ ਦੇ ਮੈਂ ਉਹਨੂੰ ਮੰਨ ਲੈਣਾ, ਕਾਨੂੰਨ ਕਹਿੰਦਾ ਵੀ ਨਾ ਕੱਲਾ ਪ੍ਰਾਪਰਟੀ ਪੇਪਰ ਨਾਲ ਨੀ ਮਿਲਣਾ, ਇਹਦਾ ਮਤਲਬ ਕਾਨੂੰਨ ਤੋਂ ਉੱਪਰ ਹੈ, ਆ ਤੁਹਾਡੇ ਸਾਹਮਣੇ ਲਿਖਿਆ, ਜੇ ਨਹੀਂ ਲਿਖਿਆ ਤਾਂ ਦੱਸੇ ਜਾਂ ਕਹੇ ਵੀ ਗਲਤ ਹੈ ਫਿਰ ਇਹਨੂੰ ਘਟਾਵੇ। ਸੋ ਜਾਇਦਾਦ ਕਰਕੇ, ਕਿਉਂਕਿ ਜਾਇਦਾਦ ਕੋਈ ਬਾਹਰਲਾ ਬੰਦਾ ਖਰੀਦੇ ਉਰੇ, ਫਿਰ ਉਹ ਇੱਥੋਂ ਦਾ ਉਹ ਹੋ ਗਿਆ ਵੋਟਰ ਹੋ ਗਿਆ। ਆ ਕਿੰਨੇ ਲੋਕ ਬਾਹਰੋਂ ਆਏ ਹੋਏ ਨੇ ਦੂਜਿਆਂ ਸੂਬਿਆਂ ਚੋਂ
1: ਜੀ,
0: ਉਹਨਾਂ ਨੇ ਉਰੇ ਘਰ ਖਰੀਦਿਆ, ਮੰਨ ਲਓ ਕੋਈ ਦੁਕਾਨ ਖਰੀਦੀ, ਕੋਈ ਥੜਾ ਖਰੀਦਿਆ, ਕੋਈ ਖੇਤ ਖਰੀਦਿਆ ਮਾੜਾ ਮੋਟਾ, ਤੇ ਫਿਰ ਉਹ ਵੋਟਰ ਨਹੀਂ ਬਣ ਸਕਦੇ, ਇਹਦਾ ਮਤਲਬ, ਕਿਉਂਕਿ ਉਰੋਂ ਦੇ ਮੂਵਮੈਂਟ ਰਹਿਣ ਵਾਲੇ ਵੀ ਜਾਇਦਾਦ ਹੈਗੀ ਉਹਨਾਂ ਦੇ ਨਾਂ ਤੇ। ਇਹ ਕਹਿੰਦੀ ਜਿਹਦੇ ਕੋਲ ਜਾਇਦਾਦ ਹੈ ਇਹ ਕੀ ਹੈ, ਇਹਨਾਂ ਫਿਰ ਜਿਹਨੇ ਵੀ ਖਰੀਦੀ ਹੋਈ ਹੈ ਸਭ ਨੂੰ, ਚਾਹੇ ਖਰੀਦੀ ਚਾਹੇ ਸਰਕਾਰ ਨੇ ਉਦਾਂ ਦੇਤੀ ਬਣ ਗਏ। ਇਹ 2010-12 ਤੋਂ ਖੇਡ ਚੱਲ ਰਿਹਾ ਸੀ ਵੀ ਪੰਜਾਬ ਚ ਡੈਮੋਗ੍ਰਾਫੀ ਬਦਲਣੀ ਹੈ, ਪਹਿਲਾਂ ਪੰਜਾਬ ਚ ਆਬਾਦੀ ਦਾ ਤਵਾਜਨ ਬਦਲਿਆ, ਹੁਣ ਵੋਟਾਂ ਦਾ ਤਵਾਜਨ ਬਦਲਣਾ ਹੈ, ਹੁਣ ਰਾਜਨੀਤਿਕ ਤਵਾਜਨ ਬਦਲਣਾ ਹੈ, SIR ਉਹਦਾ ਇੱਕ ਹਥਿਆਰ ਹੈ।
1: ਜੇ ਡੈਮੋਗ੍ਰਾਫੀ ਬਦਲ ਗਈ, ਡੈਮੋਕ੍ਰੇਸੀ ਆਪੀ ਬਦਲ ਗਈ,
0: ਨਹੀਂ ਨਹੀਂ ਡੈਮੋਗ੍ਰਾਫੀ ਤਾਂ ਪਹਿਲਾਂ ਹੀ

0: ਚੁੱਕੀ ਆ
1: ਫਿਰ ਡੈਮੋਕ੍ਰੇਸੀ ਵੀ ਹੁਣ ਬਦਲ ਰਹੇ ਆ।
0: ਨਹੀਂ ਹੁਣ ਵੋਟਾਂ ਦਾ ਗੱਲ ਸਮਝੋ, ਤਵਾਜਨ ਪਹਿਲਾਂ ਆਬਾਦੀ ਦਾ ਤਵਾਜਨ ਬਦਲ ਗਿਆ, ਜਾਣ ਕੇ ਨੀ ਇਹ ਜਿਹੜੀ
1: ਠੀਕ ਹੈ।
0: ਜਨਸੰਖਿਆ ਸਮਾਰੀ ਕਰੀ ਉਹਦਾ ਬਦਲਤਾ।
1: ਹਾਂ
0: ਤੁਸੀਂ ਦੇਖ ਲਓ ਜਾ ਕੇ ਜਿਸ ਵੀ
1: ਹਾਂ
0: ਜਾਣਾ,
1: ਜੀ,
0: ਤੁਸੀਂ ਬਾਜ਼ਾਰਾਂ ਚ ਦੇਖ ਲਓ, ਤੁਸੀਂ ਦੁਕਾਨਾਂ ਤੇ ਦੇਖ ਲਓ, ਤੁਸੀਂ ਇੱਥੇ ਚੰਡੀਗੜ੍ਹ ਦੀਆਂ ਬੱਸਾਂ, ਚੰਡੀਗੜ੍ਹ ਕਹਿੰਦੇ ਪੰਜਾਬ ਦਾ, ਇਸੇ ਬੱਸਾਂ ਚ ਦੇਖੋ ਵੀ ਕੌਣ ਨੇ ਜਿਹੜੇ ਡਰਾਈਵਰ ਕੰਡਕਟਰ ਨੇ
1: ਜੀ,
0: ਕਿੰਨੇ।
1: ਠੀਕ ਹੈ ਗੱਲ।
0: ਸੋ ਇਸ ਕਰਕੇ ਪੰਜਾਬ ਦਾ ਤਾਂ ਉਹ ਪੱਠਾ ਤਾਂ ਨਹੀਂ ਬਿਠਾਤਾ,
1: ਬਿਠਾਤਾ।
0: ਹੁਣ ਕਹਿੰਦੇ ਰਾਜਨੀਤਿਕ ਤਵਾਜਨ ਵੀ ਬਦਲਣਾ,
1: ਹਾਂ
0: ਵੋਟਾਂ ਦਾ ਤਵਾਜਨ। ਹੁਣ ਵੋਟਾਂ ਦਾ ਤਵਾਜਨ ਬਦਲਿਆ ਜਾ ਰਿਹਾ, ਮੈਂ ਇਹ ਕਹਿ ਰਿਹਾ ਆਬਾਦੀ ਦਾ ਤਾਂ ਬਦਲਤਾ, ਵੋਟਾਂ ਦਾ ਤਵਾਜਨ ਵੀ ਕਾਨੂੰਨ ਦੇ ਉਲਟ ਜਾ ਕੇ। ਇਹ ਗੱਲ ਨੂੰ ਸਮਝੋ, ਇਹ ਕਹਿੰਦੇ ਦੋ ਜਗ੍ਹਾ ਤੇ ਵੋਟ ਨਾ ਹੋਵੇ।
1: ਜੀ
0: ਹੁਣ ਮੈਨੂੰ ਇੱਕ ਸ਼ਿਕਾਇਤ ਮਿਲੀ,
1: ਜੀ
0: ਕਹਿੰਦੇ ਜੀ ਜਦ ਅਸੀਂ ਦੱਸਿਆ, ਸਵਾਲ ਕਿਸੇ ਨੇ ਕਰਿਆ ਵੀ ਜੇ ਕੋਈ ਕੁੜੀਆਂ ਜਿਨ੍ਹਾਂ ਦੇ ਵਿਆਹ ਹੋ ਗਏ
1: ਜੀ,
0: ਉਹ ਤਾਂ ਹੁਣ ਉੱਥੇ ਵੋਟ ਦੀ 2003 ਜਿੱਥੇ ਬਣੀ ਹੋਈ ਸੀ ਉੱਥੇ ਤਾਂ ਹੈ ਨਹੀਂ, ਉਦੋਂ 18-19 ਸਾਲ ਦੀ ਸੀ, 20 ਸਾਲ ਦੀ ਸੀ, ਵੋਟ ਬਣੀ ਹੋਈ ਸੀ, ਬਾਅਦ ਚ ਵਿਆਹ ਹੋ ਗਿਆ ਅਗਲੇ ਸਾਲ, ਦੋ ਤਿੰਨ ਸਾਲਾਂ ਚ ਮੰਨ ਲਓ,
1: ਜੀ
0: ਤੇ ਹੁਣ ਉਹ 40 ਸਾਲ ਦੀ ਹੈ, 45 ਸਾਲ ਦੀ ਹੈ, ਉਹਦੀ ਵੋਟ ਤਾਂ ਉੱਥੇ ਬਣੀ ਹੋਈ ਸੀ 2003 ਦੀ। ਠੀਕ ਹੈ ਵੀ ਉਹ ਕਿਵੇਂ, ਮੈਂ ਕਿਹਾ ਵੀ ਉੱਥੋਂ ਤੁਸੀਂ ਇਹ ਇੱਕ ਗੱਲ ਚੰਗੀ ਹੈ, ਪੰਜਾਬ ਦੇ CO ਨੇ ਜਿਹੜਾ ਫਾਈ ਆਰ ਲਿਸਟ ਉਹ ਬੜੀ ਸੋਹਣੀ ਪਾਈ ਹੋਈ ਹੈ, ਉਹ ਫਟਾਫਟ ਲੱਭ ਜਾਂਦਾ। ਤੁਸੀਂ ਜਾਣੀ ਕਿ ਆਪਦਾ ਹਲਕਾ ਲੱਭੋ, ਮੰਨ ਲਓ ਆਪਾਂ ਕਹਿੰਦੇ ਅਮੜੋ, ਆਪਾਂ ਕਹਿੰਦੇ ਧੂਰੀ, ਆਪਾਂ ਕਹਿੰਦੇ ਸੰਗਰੂਰ, ਆਪਾਂ ਕਹਿੰਦੇ ਸੁਨਾਮ, ਆਪਾਂ ਕਹਿੰਦੇ ਲਹਿਰਾ ਗਾਗਾ, ਆਪਾਂ ਕਹਿੰਦੇ ਮਜੀਠਾ, ਉਹ ਹਲਕਾ ਜਿਹੜਾ ਤੁਹਾਡਾ ਹੈ ਉਹ ਹਲਕਾ ਵਾਈਜ਼ ਪਾਈ ਹੋਈ ਹੈ, ਪਹਿਲਾਂ ਖੋਲੋ ਉਸੇ ਹਲਕਾ ਪਾ ਲਓ, ਹਲਕਾ ਪਾ ਲਿਆ ਥੱਲੇ ਆ ਜੂਗਾ ਸਮਰੀ, ਉਹਦੇ ਤੁਹਾਡੇ ਸਾਰੇ ਪਿੰਡਾਂ ਦੇ ਨਾਮ ਆ ਜਾਣਗੇ, ਸ਼ਹਿਰਾਂ ਦੇ ਨਾਮ ਆ ਜਾਣਗੇ, ਆਪਦੇ ਪਿੰਡ ਦਾ ਨਾਮ ਚੁਣ ਲਓ ਚੋਂ, ਉਹ ਪਿੰਡ ਦੇ ਉੱਤੇ ਕਲਿੱਕ ਕਰੋਗੇ, ਨਾਲ ਦੀ ਨਾਲ ਪਿੰਡ ਦੇ ਜਿੰਨੇ ਪੋਲਿੰਗ ਬੂਥ ਨੇ, ਸ਼ਹਿਰ ਦੇ ਪੋਲਿੰਗ ਬੂਥ ਨੇ, ਸਾਰੇ ਖੁੱਲ ਜਾਣਗੇ,
1: ਸਾਰਾ ਆ ਜੂਗਾ।
0: ਤੁਹਾਨੂੰ ਪਤਾ ਵੀ ਸਾਡਾ ਤਾਂ ਇੱਥੇ ਸੀ ਜੀ, ਫਲਾਣੇ ਸਕੂਲ ਚ ਸੀ, ਉੱਥੇ ਜਾ ਕੇ ਖੋਲ ਲਓ, ਉੱਥੇ ਤੁਹਾਡਾ ਨਾਮ ਆ ਜੂਗਾ।
1: ਠੀਕ ਹੈ,
0: ਮੈਂ ਇਹ ਦੱਸਦਾ, ਕਹਿੰਦੇ ਜੀ BLO ਇਹ ਕਹਿੰਦੇ ਨੇ ਕਿ ਸਾਨੂੰ ਤਾਂ ਉੱਥੋਂ ਦੇ BLO ਤੋਂ ਲਿਖਾ ਕੇ ਦਿਓ। ਹੁਣ ਜਿਹੜਾ BLO ਇਹ ਕਹਿੰਦਾ ਹੈ, ਇੱਥੋਂ ਦੇ 2003 ਦੇ ਜਿਹੜਾ ਬਣਿਆ ਹੋਇਆ ਹੈ
1: ਜੀ,
0: BLO ਕੋਲ ਕਿੱਥੋਂ ਇਹ ਅਧਿਕਾਰ ਆ ਗਿਆ ਉੱਥੋਂ ਲਿਖਾ ਕੇ ਦਿਓ? ਉਹਨੇ ਤਾਂ 2003 ਦੀ ਸੂਚੀ ਨਾਲ ਮੇਲ ਕਰਨਾ, ਨਾ ਕਿ BLO ਤੋਂ ਲਿਖਾ ਕੇ ਲਿਆ ਕੇ ਦੇਣਾ। BLO ਤੋਂ ਤਾਂ ਲਿਖਾ ਕੇ ਤਾਂ ਲਿਆ ਕੇ ਦੇਣਾ। ਉਹ ਕਹਿੰਦਾ ਜੀ ਮੈਨੂੰ ਤਾਂ ਪਤਾ ਨੀ, BLO ਨੇ ਲਿਖਤਾ ਵੀ ਹੈਗਾ, ਵੀ ਮੈਨੂੰ ਨੀ ਪਤਾ ਮੇਰਾ ਹੈਗਾ ਨਹੀਂ ਹੈਗਾ, ਸਮਝੀਏ ਨਾ। ਜਿਹਦੇ ਕੋਲ 10ਵੀਂ ਦਾ ਸਰਟੀਫਿਕੇਟ ਹੈ ਉੱਥੇ ਹੈਡਮਾਸਟਰ ਕਿਉਂ ਲਿਖਾ ਕੇ ਲਿਆਊ, ਇੱਥੇ 10ਵੀਂ ਚ ਪੜ੍ਹਿਆ ਇਹ?
1: ਹਾਂ ਸਹੀ ਹੈ,
0: ਹਾਂ ਸਰਟੀਫਿਕੇਟ ਹੈ ਨੀ। ਉਹ ਕਹਿੰਦਾ ਜੀ ਮੈਂ ਲਿਖਾ ਕੇ ਦੇਣਾ ਵੀ ਇਹ ਪਾਸ ਹੋਇਆ ਸੀ, ਸਾਡੇ ਰਿਕਾਰਡ ਚ ਹੈਗਾ, ਇਹਨੇ 10ਵੀਂ ਕਰੀ ਸੀ ਫਲਾਣੇ ਸਾਲ ਚ। ਹੁੰਦਾ ਕਿ ਨਹੀਂ ਹੁੰਦਾ?
1: ਹਾਂ ਹੁੰਦਾ।
0: ਜਿਹਦੇ ਕੋਲ ਸਰਟੀਫਿਕੇਟ ਹੈਗਾ ਉਹ ਕਿਉਂ ਕਰੂ? ਮੇਰੇ ਕੋਲੇ ਡਿਗਰੀਆਂ ਨੇ, ਮੈਨੂੰ ਕੋਈ ਕਹੇ ਲਿਖਾ ਕੇ ਲਿਆ ਵੀ ਡਿਗਰੀ ਹੈ ਤੁਹਾਡੀ, ਉਹ ਡਿਗਰੀਆਂ ਕਾਹਦੇ ਵਾਸਤੇ ਨੇ ਫਿਰ? ਸੋ ਇਹਨੂੰ ਆਪਾਂ ਸਮਝੀਏ। ਸੋ ਇਹ ਕਹਿੰਦੇ ਵੀ ਅਸੀਂ ਜਿਹੜਾ ਤੁਹਾਨੂੰ ਸਰਟੀਫਿਕੇਟ ਦਿੱਤਾ, ਜਾਣੀ ਕਿ ਚੋਣ ਕਾਰਡ ਜਿਹੜਾ ਦਿੱਤਾ, ਪਛਾਣ ਪੱਤਰ, ਉਹ ਵੀ ਨੀ ਅਸੀਂ ਮੰਨਣਾ, ਆਧਾਰ ਦਿੱਤਾ ਉਹ ਵੀ ਨੀ ਮੰਨਣਾ, ਮੰਨਣਾ ਕੀ ਹੈ ਮਨ ਮਰਜ਼ੀ? ਫੇਰ ਤਾਂ ਇੰਨੀ ਤਾਂ ਨਕਦੀ ਲਾਉਂਦਾ ਕੋਈ, ਆਮ ਅਸੀਂ ਦੁਕਾਨ ਕਰਦੇ ਸੀ, ਅਸੀਂ ਵੀ ਨੀ ਇਹ ਕਰਦੇ ਸੀ ਵੀ ਯਾਰ ਨਕਦੀ ਲਾਓ। ਜਿਹੜਾ ਦੁਕਾਨਦਾਰ ਨਾ ਨਕਦੀ ਲਾਉਂਦਾ ਸੀ ਉਹਨੂੰ ਅਸੀਂ ਬੇਈਮਾਨ ਕਹਿੰਦੇ ਸੀ, ਇਹਦੇ ਵਰਗਾ ਤਾਂ ਬੇਈਮਾਨ ਕੋਈ ਨੀ ਯਾਰ, ਜਦ ਬੰਦਾ ਫਸੇ ਉਹਨੂੰ ਬਤਾ ਲੈਂਦਾ ਹੈ। ਇਹ ਨਕਦੀ ਲਾਉਣ ਨਾਲ ਨੀ ਚੱਲਦਾ ਸਿਸਟਮ, ਸਿਸਟਮ ਚੱਲਦਾ ਨਿਯਮਾਂ ਕਾਨੂੰਨਾਂ ਦੇ ਨਾਲ
1: ਜੀ।
0: ਵਿਤਕਰਾ ਨੀ ਕਰ ਸਕਦੇ ਤੁਸੀਂ, ਸਾਡੇ ਅਨਪੜ੍ਹ ਲਾਲੇ ਕਹਿੰਦੇ ਹੁੰਦੇ ਭਾਈ ਇੱਕ ਬਜਾਰ ਦੋ ਭਾਅ ਨੀ ਕਰਨੇ, ਇਹ 5-6 ਭਾਅ ਕਰੀ ਜਾ ਰਹੀ ਹੈ ਜਿਹੜੀ ਬੀਬਾ ਬੈਠੇ ਨੇ ਇੱਥੇ। ਸੋ ਇਸ ਕਰਕੇ ਆਪਾਂ ਨੂੰ ਸਪਸ਼ਟ ਹੋਣਾ ਚਾਹੀਦਾ। ਇਸ ਤੋਂ ਅੱਗੇ ਇਹਦੇ ਵਿੱਚ ਇੱਕ ਹੋਰ ਗੱਲ ਲਿਖੀ ਹੈ, ਜਿਹੜੀ ਗੱਲ ਇਹਨਾਂ ਨੇ ਕਿਹਾ, ਕਹਿੰਦਾ ਇਹ ਪਰਸਨ ਐਬਸੈਂਟਿੰਗ ਹਿਮਸੈਲਫ ਟੈਂਪਰੇਰੀਲੀ ਫਰਾਮ ਹਿਸ ਪਲੇਸ ਆਫ ਆਰਡੀਨਰੀ ਰੈਜੀਡੈਂਸ ਸ਼ੈਲ ਨਾਟ ਏ ਰੀਜ਼ਨ ਦੇਅਰ ਆਫ ਸੀਜ਼ ਟੂ ਬੀ ਆਰਡੀਨਰੀ ਰੈਜੀਡੈਂਸ। ਕਹਿੰਦਾ ਆਪਦੇ ਕੰਮ ਵਾਸਤੇ ਕੋਈ ਬਾਹਰ ਗਏ ਹੋਏ ਨੇ, ਉਹ ਇਹ ਨੀ ਵੀ ਉਹ ਰੈਜੀਡੈਂਟ ਨੀ ਰਹੇ, ਇਹ ਵਿੱਚ ਹੀ ਲਿਖਿਆ ਹੈ।
1: ਠੀਕ ਹੈ,
0: ਇਹਨੇ ਬਿਆਨ ਦਿੱਤਾ ਹੈ ਵੀ ਜਿਹੜੇ ਬਾਹਰ ਚਲੇ ਗਏ
1: NRI
0: ਨੇ, ਨਹੀਂ NRI ਦੀ ਗੱਲ ਛੱਡੋ, ਜਿਹੜੇ NRI ਨਹੀਂ ਵੀ ਹੈਗੇ, ਪੜ੍ਹਨ ਚਲੇ ਗਿਆ ਬੱਚਾ ਬਾਹਰ,
1: ਠੀਕ ਹੈ,
0: ਕਹਿੰਦੇ ਉਹ ਵੀ, ਕਹਿੰਦੇ ਜਿਹੜੇ ਬਾਹਰ ਚਲੇ ਗਏ ਹੈ ਨੀ। ਫਿਰ ਜੇ NRI ਕਹਿੰਦੇ ਨੇ, NRI ਤਾਂ ਵੋਟਰ ਬਣਾਏ ਜਾ ਰਹੇ ਨੇ, ਆਹ ਮੇਰੇ ਕੋਲ ਸੂਚੀਆਂ ਪਈਆਂ ਨੇ ਵੀ ਕਿੰਨੇ NRI ਨੇ ਵੋਟਾਂ ਪਾਈਆਂ। ਜੇ NRI ਵੋਟਰ ਬਣ ਸਕਦਾ ਹੈ ਤੇ ਜਿਹੜਾ ਉੱਥੇ ਚਲਾ ਗਿਆ ਉਹਦਾ ਨਾਮ ਕਿਵੇਂ ਕੱਢ ਜੂ? NRI ਨੇ ਵੋਟਰਾਂ ਦਾ ਬਾਕਾਇਦਾ ਚਿੱਠੀਆਂ ਕਿੰਨੇ ਹੀ ਪੈਣੀਆਂ, ਸਾਰੀਆਂ ਫਾਈਲਾਂ ਇਸੇ ਦੀਆਂ ਨੇ, ਮੈਂ ਬੰਗਾਲ ਦੀ ਐਨਾਲਿਸਿਸ ਕਰ ਰਿਹਾ
1: ਜੀ,
0: ਵੀ NRI ਵੋਟਾਂ ਹਰੇਕ ਹਲਕੇ ਚ ਲਿਖਿਆ ਹੁੰਦਾ, ਹਰੇਕ ਬੂਥ ਤੇ ਕੀ ਹੁੰਦਾ, ਪੁਰਸ਼ਾਂ ਨੇ ਕਿੰਨੀਆਂ, ਔਰਤਾਂ ਨੇ ਕਿੰਨੀਆਂ, ਤੀਜੇ ਜੈਂਡਰ ਵਾਲਿਆਂ ਨੇ ਕਿੰਨੀਆਂ, ਤੇ NRI ਨੇ ਕਿੰਨੀਆਂ
1: ਜੀ
0: ਵੋਟਾਂ ਪਾਈਆਂ, ਨੋਟਾਂ ਚ ਕਿੰਨੀਆਂ ਪਈਆਂ, ਗਿਣੀਆਂ ਕਿੰਨੀਆਂ ਗਈਆਂ, ਉਹਨਾਂ ਤੋਂ ਜਿਹੜੀਆਂ ਵੈਧ ਵੋਟਾਂ ਸੀ ਉਹ ਕਿੰਨੀਆਂ ਸੀ, ਜਿਹੜੀਆਂ ਅਵੈਧ ਹੋਈਆਂ ਜਾਣੀ ਕਿ ਗਲਤ ਪੈ ਗਈਆਂ,
1: ਗਲਤ ਪੈ ਗਈਆਂ,
0: ਉਹ ਕਿੰਨੀਆਂ ਸੀ, ਇਹ ਸਾਰਾ ਕੁਝ ਲਿਖਿਆ ਹੁੰਦਾ।
1: ਹਾਂ,
0: ਇਹ ਸਾਰਾ ਕੁਝ ਚੋਣ ਕਮਿਸ਼ਨ ਦੇ ਵੈਬਸਾਈਟ ਤੇ ਪਿਆ। ਹੁਣ

0: ਚੋਣ ਅਧਿਕਾਰੀ ਨੇ ਸਾਰਾ ਕੁਛ ਤਾਂ ਪੜ੍ਹਨਾ ਸੀ ਨਾ, ਬਾਕੀ ਛੱਡੋ ਤੁਸੀਂ ਗੱਲਾਂ। ਮੇਰਾ ਸਵਾਲ ਇਹ ਹੈ ਵੀ ਜਿਹੜੀ ਚੋਣ ਅਧਿਕਾਰੀ ਹੈ ਪੰਜਾਬ ਦੀ, ਉਹਨੇ ਕਾਨੂੰਨ ਪੜ੍ਹਨਾ ਸੀ, ਉਹਨੇ ਹਦਾਇਤਾਂ ਪੜ੍ਹਨੀਆਂ ਸੀ ਕਿ ਨਹੀਂ? ਕਿਉਂ ਆਪਣੇ ਮਨ ਨਾਲ ਜੋ ਮਰਜ਼ੀ ਕਿਸੇ ਨੇ ਕਹਿਤਾ ਬਾਬੂ ਨੇ ਉਹੀ ਕਹਿ ਦੇਣਾ। ਇਸੇ ਕਰਕੇ ਮੈਂ ਚਿੱਠੀ ਲਿਖੀ ਹੈ, ਮੈਂ ਚਿੱਠੀ ਇਹ ਲਿਖੀ ਹੈ ਵੀ ਇੱਕ ਤਾਂ ਤੁਸੀਂ ਲੋਕਾਂ ਨੂੰ ਇਹ ਸਰਕੂਲੇਟ ਕਰੋ, ਆ ਜਿਹੜਾ ਤੁਸੀਂ ਦੇਖਿਆ ਚਾਰਟ ਜਿਹਾ ਬਣਿਆ ਹੋਇਆ ਵਿੱਚ, ਜਿਹੜਾ ਮੈਂ ਤੁਹਾਨੂੰ ਦਿਖਾਈ ਹੈ ਚਿੱਠੀ, ਉਹ ਚਿੱਠੀ ਚ ਮੈਂ ਉਹ ਚਾਰਟ ਪੇਸਟ ਕਰਿਆ ਜਿਹੜਾ ਮੈਂ ਬੋਲਿਆ ਵੀ ਐਂ ਕਲਿੱਕ ਕਰੋ, ਤਾਂ ਕਿ ਲੋਕ ਆਪੇ ਦੇਖ ਲੈਣ ਜਿਹੜੇ ਦੇਖਦੇ ਨੇ। ਅੱਜ ਕੱਲ੍ਹ ਬੱਚਿਆਂ ਨੂੰ ਆਉਂਦਾ ਕੰਪਿਊਟਰ ਦਾ ਕੰਮ ਵੀ ਇਹ ਸਰਕੂਲੇਟ ਕਰੋ ਵੀ ਤੁਸੀਂ ਐਂ ਲੱਭ ਸਕਦੇ ਹੋ, ਕਿਉਂਕਿ ਨਹੀਂ ਅਗਲੇ ਕਹਿੰਦੇ ਮੈਨੂੰ ਤਾਂ ਲੱਭਦਾ ਨਹੀਂ ਜੀ, ਉੱਥੇ ਛੱਡੋ ਅਸੀਂ ਉਹਦੇ ਹਾਂ ਨਾ। ਇੱਥੋਂ ਦੀ BLO ਕਹਿੰਦੀ ਮੈਨੂੰ ਤਾਂ ਜੀ ਲੱਭਦਾ ਨੀ, ਮੈਨੂੰ ਰਾਤ ਮੈਂ ਲੱਭਦਾ ਰਿਹਾ ਜਿਹੜਾ ਇਲੈਕਸ਼ਨ ਕਮਿਸ਼ਨ ਨੇ ਪਾਇਆ ਭਾਰਤ ਦੇ ਨੇ, ਉਹ ਚ ਤੁਸੀਂ ਲੱਭ ਹੀ ਨੀ ਸਕਦੇ, ਤੁਸੀਂ ਖੁਦਕੁਸ਼ੀ ਦੇ ਸਕਰ ਨੂੰ ਤੁਹਾਨੂੰ ਲੱਭਿਆ ਨੀ ਜਾਣਾ। ਮੈਂ ਸਾਰੀ ਰਾਤ ਲੱਗਿਆ ਰਿਹਾ, ਮੈਨੂੰ ਲੱਭਿਆ ਹੀ ਨਾ। ਫਿਰ ਮੈਂ ਸੋਚਿਆ ਮੈਂ ਚੰਡੀਗੜ੍ਹ ਦੀ ਕਿਉਂ ਨਾ ਖੋਲਣਾ, ਜਦ ਮੈਂ ਚੰਡੀਗੜ੍ਹ ਦਾ ਖੋਲਿਆ ਉੱਥਾ ਠਾਂ ਆ ਗਿਆ। ਮੈਨੂੰ ਪਤਾ ਸੀ ਮੈਂ ਸਰਕਾਰੀ ਘਰ ਚ ਮੈਂ ਆਉਂਦਾ ਸੀ 33 ਚ, ਉਦੋਂ ਮੈਨੂੰ ਤਾਂ ਉਦੋਂ ਹਾਰਟ ਅਟੈਕ ਹੋਇਆ ਸੀ, ਮੈਂ ਤਾਂ ਘਰ ਵੀ ਨੀ ਸੀ, ਮੈਂ ਤਾਂ ਹਸਪਤਾਲ ਚ ਸੀ, ਜਦ SIR ਹੋਈ ਹੈ।
1: ਅੱਛਾ,
0: ਮੇਰੇ ਤਾਂ ਘਰੇ ਨਾ ਮੇਰੀ ਬੀਵੀ, ਫਿਰ ਵੀ ਮੇਰਾ, ਮੇਰੀ ਬੇਟੀ ਦਾ, ਮੇਰੀ ਮਾਂ ਦਾ ਤੇ ਮੇਰੀ ਘਰਵਾਲੀ ਦਾ, ਚਾਰਾਂ ਦੇ ਨਾਮ ਨੇ। ਮੈਨੂੰ ਪਤਾ ਸੀ ਮੈਂ 33 ਚ, ਮੈਂ 33 ਪਹਿਲਾਂ ਖੋਲਿਆ ਚੰਡੀਗੜ੍ਹ, ਫਿਰ ਉਹਦੇ ਚੋਂ 33 ਸੈਕਟਰ ਖੋਲ ਲਿਆ, ਤੇ 33 ਸੈਕਟਰ ਖੋਲ ਕੇ ਉੱਥੇ 3-4 ਸੀ, ਉਹਦੀ ਮੈਨੂੰ ਘਰ ਦਾ ਨੰਬਰ ਪਤਾ ਸੀ ਸਰਕਾਰੀ ਦਾ, ਮੈਂ ਸਰਕਾਰੀ ਦਾ ਘਰ ਨੰਬਰ ਤੇ ਗਿਆ, ਉੱਥੇ ਸਾਡੇ ਚਾਰਾਂ ਦੇ ਨਾਮ ਹੈਗੇ ਨੇ।
1: ਠੀਕ ਹੈ,
0: ਫਿਰ ਇਹਨੇ ਇੱਕ ਹੋਰ ਗੱਲ ਕਹੀ ਹੈ, ਜਿਹੜੀ ਬੰਗਾਲ ਚ ਉਹਨਾਂ ਨੇ ਨਵੀਂ ਕਰੀ ਹੈ, ਉਹ ਪੰਜਾਬ ਚ ਉਹੀ ਕਰਨਾ ਚਾਹੁੰਦੇ ਨੇ। ਇਹ ਕਹਿੰਦੀ ਵੀ ਅਸੀਂ ਇਹ ਦੇਖ ਰਹੇ ਹਾਂ ਵੀ ਕਿਸੇ ਦੇ ਕੋਈ ਨਾਮ ਚ ਵਿਸੰਗਤੀ ਨਾ ਹੋਵੇ, ਇਹ ਵਿਸੰਗਤੀਆਂ ਦੇ ਨਾਮ ਤੇ ਕੱਟਣੇ ਨੇ। ਤਾਲੀਵਾਲ ਸਾਹਿਬ ਜਿਵੇਂ ਆਪਣੇ ਤਾਂ ਜੀਤ, ਮੀਤ, ਠੀਕ ਹੈ,
1: ਦੀਪ,
0: ਦੀਪ, ਕੋਈ DI ਪਾਉਂਦਾ, ਕੋਈ DW ਪਾਉਂਦਾ, ਜੇ ਨਹੀਂ ਹੈਗਾ ਤਾਂ ਦੱਸ ਦੋ। ਸਵਰਨ ਚ ਕੋਈ V ਪਾ ਦੂ, ਕੋਈ W ਪਾ ਦੂ,
1: ਠੀਕ ਹੈ ਗੱਲ,
0: ਕੋਈ RN ਪਾ ਦੂ, ਕੋਈ RN ਪਾ ਦੂ, ਇਹਦੇ ਨਾਲ ਤੁਸੀਂ ਵੋਟ ਕੱਟ ਦੇਣੀ ਹੈ। ਅਰੇ ਕੋਈ ਕੌਰ, ਮੈਂ ਲਿਖ ਕੇ ਭੇਜੇ ਨੂੰ ਜਿਹੜੀ ਚਿੱਠੀ ਰਾਤੀ ਪਾਈ ਹੈ, ਉਹ ਚ ਲਿਖਿਆ ਹੈ ਵੀ ਜੇ W ਔਰ I ਚ ਫਰਕ ਹੋਵੇ ਤੁਸੀਂ ਦੱਸੋ ਕੀ ਕਰੋਗੇ, ਫਿਰ ਜੇ ਕਿਤੇ WO ਪਾਤਾ, ਕਿਤੇ U ਪਾਤਾ, ਕੁਰ, ਕੂਰ, ਕੂਰ ਜੇ ਲਿਖਿਆ, ਜਗਰੂਪ, ਰੂਪ ਚ WO ਵੀ ਪਾ ਦਿੰਦੇ, RWP, RUP ਵੀ ਪਾ ਦਿੰਦੇ ਨੇ, ਦੱਸੋ ਕੀ ਕਰੋਗੇ। ਫਿਰ ਕੌਰ, ਕੌਰ ਲਿਖਣ ਚ KAURV ਪਾ ਦਿੰਦੇ ਨੇ, KOURV ਪਾ ਦਿੰਦੇ ਨੇ, ਇਹਦਾ ਕੀ ਕਰੋਗੇ। ਇਹ ਮੈਂ ਲਿਖ ਕੇ ਭੇਜਿਆ ਵਿੱਚ ਵੀ ਤੁਸੀਂ ਦੱਸੋ ਕੀ ਕਰੋਗੇ। ਹੁਣ ਇਹ ਕਿਉਂਕਿ ਅੱਖਾਂ ਮੀਚ ਕੇ ਕਰਦੇ ਨੇ, ਇਹਨਾਂ ਨੇ ਸੋਚਿਆ ਹੀ ਨੀ ਵੀ ਇੱਥੇ ਪੰਜਾਬ ਦੇ ਨਾਮਾਂ ਚ ਕਿਵੇਂ ਫਰਕ ਪੈਂਦਾ, ਕਿਵੇਂ ਗਲਤੀਆਂ ਹੋ ਸਕਦੀਆਂ ਨੇ, ਕਿਉਂਕਿ ਇਹਨਾਂ ਨੂੰ ਪਤਾ ਕੁਛ ਨੀ। ਔਰ ਉਸ ਹਿਸਾਬ ਨਾਲ ਤਾਂ ਪੰਜਾਬ ਦੇ 30% ਲੋਕਾਂ ਦੇ ਵੋਟ ਕੱਟ ਜਾਂਦੇ ਨੇ ਜਿਵੇਂ ਰੌਲਾ ਪਾਉਂਦੇ ਨੇ।
2: ਰੇਡੀਓ ਸਰਸੰਗਮ 94.7 FM ਤੇ ਜੀ, ਹੁਣੇ ਤੁਸੀਂ ਗੱਲਬਾਤ ਡਾਕਟਰ ਪਿਆਰੇ ਲਾਲ ਕਾਰਕ ਹੋਰਾਂ ਦੇ ਨਾਲ ਸੁਣ ਰਹੇ ਸੀ। ਉਮੀਦ ਕਰਦੇ ਹਾਂ ਕਿ ਤੁਸੀਂ ਇਹ ਗੱਲਬਾਤ ਪਸੰਦ ਕੀਤੀ ਹੋਵੇਗੀ। ਸਾਡਾ ਅੱਜ ਦੇ ਬਾਕੀ ਰਹਿੰਦੇ ਪ੍ਰੋਗਰਾਮਾਂ ਦੇ ਵਿੱਚ 8 ਵਜੇ ਜਲਾਲ ਜੀ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਜਾਣਗੇ, ਰਸ਼ ਆਵਰ ਵਿਦ ਜਲਾਲ। ਉਸ ਤੋਂ ਬਾਅਦ 9 ਵਜੇ ਪੰਜਾਬ ਤੋਂ ਜਤਿੰਦਰ ਪੰਨੂ ਜੀ ਨਾਲ ਗੱਲਬਾਤ ਅਸੀਂ ਪੇਸ਼ ਕਰਾਂਗੇ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਸਾਡਾ ਤਕਰੀਬਨ ਜਿਹੜਾ ਜਾਣਕਾਰੀ ਵਾਲਾ ਅਤੇ ਹੋਰ ਸਾਰਾ ਹਿੱਸਾ ਜੀ ਅਸੀਂ ਇੱਥੇ ਖਤਮ ਕਰਦੇ। ਕੱਲ੍ਹ ਨੂੰ ਰੈਗੂਲਰ ਪ੍ਰੋਗਰਾਮ ਪੇਸ਼ ਕਰਾਂਗੇ ਜਿਸ ਵਿੱਚ ਇਨਾਮਾਤ ਵੀ ਤਕਸੀਮ ਕੀਤੇ ਜਾਣਗੇ, ਅਤੇ ਅਸੀਂ ਸਵਾਲ ਵੀ ਪੁੱਛਾਂਗੇ ਅਤੇ ਨਾਲ ਉਹਦੇ ਜਵਾਬ ਦੇਣ ਵਾਲੇ ਜਿਹੜੇ ਸਹੀ ਜਵਾਬ ਦੇਣ ਵਾਲੇ ਸਰੋਤੇ ਹੋਣਗੇ ਜੀ, ਉਹਨਾਂ ਨੂੰ ਅਸੀਂ ਡਰਾਅ ਦੇ ਵਿੱਚ ਸ਼ਾਮਿਲ ਕਰਕੇ ਗਿਫਟ ਕਾਰਡ ਵੀ ਦੇਵਾਂਗੇ ਜੋ ਕਿ ਮਦਰ ਇੰਡੀਆ ਰੈਸਟੋਰੈਂਟ ਵੱਲੋਂ ਦਿੱਤੇ ਜਾਣਗੇ। ਮਦਰ ਇੰਡੀਆ ਰੈਸਟੋਰੈਂਟ ਨਾਰਥ ਈਸਟ ਕੈਲਗਰੀ ਦੇ ਸਿਟੀ ਸਕੇਪ ਦੇ ਵਿੱਚ, ਉਹਨਾਂ ਵੱਲੋਂ ਇਹ ਗਿਫਟ ਕਾਰਡ ਜਿਹੜੇ ਨੇ ਸਾਡੇ ਸਰੋਤਿਆਂ ਨੂੰ, ਸਹੀ ਜਵਾਬ ਦੇਣ ਵਾਲੇ ਸਰੋਤਿਆਂ ਨੂੰ ਅਸੀਂ ਦਿੰਦੇ ਹਾਂ ਜੀ। ਇਸ ਤੋਂ ਇਲਾਵਾ ਇਸ ਪ੍ਰੋਗਰਾਮ ਦੇ ਵਿੱਚ ਸੋਨਿਕ ਇੰਸ਼ੋਰੈਂਸ, YYC ਹੋਮ ਕੇਅਰ, ਮਰਸੀਡੀਜ਼ ਬੈਂਜ਼ ਕੈਲਗਰੀ, ਪੰਜਾਬ ਇੰਸ਼ੋਰੈਂਸ ਅਤੇ ਪਿਕਸਲ ਫੋਟੋ ਸਟੂਡੀਓ ਦਾ ਵੀ ਸਹਿਯੋਗ ਹੈ। ਅੱਜ ਦੇ ਪ੍ਰੋਗਰਾਮ ਵਿੱਚ ਹੋਈਆਂ ਭੁੱਲਾਂ ਚੁੱਕਾ ਲਿਖੇ ਮਾਈ, ਇੱਥੇ ਪ੍ਰੋਗਰਾਮ ਨੂੰ ਕਰਦੇ ਹਾਂ ਜੀ ਸਮਾਪਤ। ਸਤਿ ਸ਼੍ਰੀ ਅਕਾਲ ਜੀ।
3: ہمارے علاقے میں اگر پرندہ ہی اڑتا ہے تو ہماری اجازت سے، اور جو بغیر اجازت کو اڑتا ہے